ਲਾਇਨ ਦੇ ਸਤਿਗੁਰ ਮੱਤੀ ਇਕਨਾ ਨੂੰ ਨੌ ਬਖਸ਼ਿਆ ਅਸਤਰ ਹਰ ਸੱਤੀ ਪੌਣ ਪਾਣੀ ਬਸੰਤਰੋ ਹੁਕਮ ਕਰੇ ਭਗਤੀ ਇਹਨਾਂ ਨੂੰ ਪੋ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁੱਖ ਪਾਈ ਸਲੋਕ ਕਬੀਰ ਕੌਸੀ ਕਸ ਔਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰਜੀਵਾ ਹੋਏ ਮਹੱਲਾ ਤੀਜਾ ਕਿਉਂ ਕਰ ਇਹ ਮਨ ਮਾਰੀਏ ਕਿਉਂ ਕਰ ਮ੍ਰਿਤਕ ਹੋਏ ਕਿਹਾ ਸ਼ਬਦ ਨਾ ਮਾਨੇ ਹੋਮੇ ਛੱਡੇ ਨਾ ਕੋਏ ਗੁਰਪ੍ਰਸਾਦੀ ਹੋਮੇ ਛੁੱਟੇ ਜੀਵਨ ਮੁਕਸੋ ਹੋਏ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੇ ਤਿਸ ਬਿਘਨ ਨਾ ਲਾਗੇ ਕੋਏ ਮਹੱਲਾ ਤੀਜਾ ਜੀਵਨ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ ਭੈ ਕਹਿ ਸੰਜਮ ਜੇ ਕਰੇ ਦਾਰੂ ਭਾਉ ਲਏ ਅੰਦਨ ਗੁਣ ਗਾਵੇ ਸੁਖ ਸਹਿਜੇ ਬਿਖ ਭੈ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਏ ਜਾਂ ਕੋ ਨਦਰ ਕਰੇ ਪੌੜੀ ਦੂਜਾ ਭਾਉ ਰਚਾਇਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ ਪੰਡਿਤ ਪੜ੍ਹਦੇ ਜੋਤ ਕੀ ਨਾ ਬੂਝੇ ਹੈ ਵਿਚਾਰਾ ਸਭ ਕੋ ਤੇਰਾ ਖੇਲ ਹੈ ਸਤ ਸਿਰਜਣ ਹਾਰਾ ਜਿਸ ਭਾਵੇ ਤਿਸ ਬਖਸ਼ ਲੈ ਸਤ ਸ਼ਬਦ ਸਮਾਈ ਸਲੋਕ ਮਹਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੇ ਤਪਾ ਸਦਾਵੇ ਪਰ ਮੈਂ ਭੂਲਾ ਸਭ ਤੀਰਥ ਗਏ ਉਹ ਤਪਾ ਕੈਸੇ ਪਰਮ ਗਤ ਲਹੇ ਗੁਰਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁੱਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹ ਤਪ ਘਾਲੇ ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ ਨਾਨਕ ਸੋ ਤਪਾ ਦਰ ਗਏ ਪਾਵੇ ਮਾਣ ਪੌੜੀ ਰਾਤ ਦਿਨ ਸ ਉਪਾਇਨ ਸੰਸਾਰ ਕੀ ਵਰਤਣ ਗੁਰਮਤੀ ਘੱਟ ਚਾਨਣਾ ਅਨੇਰ ਬਿਨਾਸਣ ਹੁਕਮੇ ਹੀ ਸਭ ਸਾਜਿਆ ਰਵਿਆ ਸਭ ਬਣ ਤਰੈਣ ਸਭ ਕੁਛ ਆਪੇ ਆਪ ਹੈ ਗੁਰਮਤਿ ਸਦਾ ਹਰ ਭੈਣ ਸਭ ਦੇ ਹੀ ਸੋਝੀ ਪਈ ਸੱਚੇ ਆਪ ਬੁਝਾਈ ਸਲੋਕ ਮਹਲਾ ਤੀਜਾ ਅਭਿਆਗਤ ਏ ਨਾ ਆਖੀਅਨ ਜਿਨ ਕੇ ਚਿੱਤ ਮੈਂ ਭਰਮ ਤਿਸ ਦੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਭੇ ਨਿਰੰਜਨ ਪਦਮ ਪਾ ਤਾਂ ਕਾ ਭੁੱਖਾ ਹੋਏ ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ ਮਹੱਲਾ ਤੀਜਾ ਅਭਿਆਗਤ ਏ ਨਾ ਆਖੀਅਨ ਜੇ ਪਰ ਘਰ ਭੋਜਨ ਕਰੇਨ ਉਧਰੇ ਕਾਰਨ ਆਪਣੇ ਬਹਿਲੇ ਪੇਖ ਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ ਭਾਲ ਲੈਣ ਸੋ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ ਅੰਬਰ ਤਰਤ ਵਿਛੋੜੀਅਨ ਵੈ ਸੱਚਾ ਅਸਰਾਓ ਘਰ ਦਰ ਸਭੋ ਸੱਚ ਹੈ ਜਿਸ ਵੈ ਸੱਚਾ ਨਾਉਂ ਸਭ ਸੱਚਾ ਹੁਕਮ ਵਰਤਦਾ ਗੁਰਮਤਿ ਸਤ ਸਮਾਉ ਸੱਚਾ ਆਪ ਤਖ਼ਤ ਸੱਚਾ ਵੈ ਸੱਚਾ ਕਰੇ ਨਿਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਲੱਖ ਲਖਾਈ ਸਲੋਕ ਮਹੱਲਾ ਤੀਜਾ ਰਹਿ ਨਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਹੇ ਸਜਾਏ ਰਹਿਣ ਆਇਰ ਮੈਂ ਸਭ ਕੁਛ ਕਰਮੀ ਪੱਲੇ ਪਾਏ ਨਾਨਕ ਨੌ ਨਿਦ ਪਾਈਏ ਜੇ ਚੱਲੇ ਤਿਸੇ ਰਜ਼ਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੇ ਜਨ ਬਿਨਾਸ਼ ਰਸਨਾ ਹਰ ਰਸ ਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖਾਧੀ ਮਨ ਮੁਖ ਮੂਆ ਮਾਇਆ ਮੋਹ ਬਿਨਾਸ਼ ਇੱਕ ਸਰ ਕੇ ਨਾਮ ਬਹਿਣ ਤ੍ਰਿਗ ਜੀਵਨ ਤ੍ਰਿਗ ਬਾਸ ਜਾਂ ਆਪੇ ਨਦਰ ਕਰੇ ਪ੍ਰਭ ਸਾਚਾ ਤਾਂ ਹੋਵੇ ਦਾਸਨ ਦਾਸ ਤਾਂ ਆਂਦਨ ਸੇਵਾ ਕਰੇ ਸਤਿਗੁਰੂ ਕੀ ਕਬੂ ਨਾ ਛੋਡੇ ਪਾਸ ਜਾਂ ਜਲ ਮੈਂ ਕਮਲਾ ਲੱਭ ਤੋਂ ਵਰਤੇ ਤਿਉਂ ਵਿੱਚੇ ਗਹਿਰਾ ਉਦਾਸ ਜਾਂ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੇ ਤੈਵ ਹਰ ਗੁਣ ਤਾਸ ਪੌੜੀ ਛੱਤੀ ਯੁੱਗ ਵਾਰਸਾ ਆਪੇ ਗੰਤ ਕੀਨੀ ਆਪੇ ਸਹਿ ਸਾਜਨ ਆਪੇ ਸ਼੍ਰੈ ਸਭ ਸਾਜਨ ਆਪ ਮਤ ਦੀਨੀ ਸਿਮਰਤ ਸਾਸਤ ਸਾਜਨ ਪਾਪੁਨ ਗੰਤ ਗਣੀਨੀ ਜਿਸ ਬਜਾਏ ਸੋ ਬੋਸੀ ਸੱਚੇ ਸ਼ਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਸਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਪਉ ਦੁਰਮਤ ਮੈਲ ਗੁਆਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੇ ਸ਼ਬਦ ਕਮਲ ਬਖਸਿਆ ਤਾਂ ਸੌਂਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤੈਸਣਾ ਰੂਪ ਪਤ ਅਗਲਾ ਜੈਸਾ ਨਾਲ ਪਿਆਰ ਸਦਾ ਰਵੇ ਪਰ ਆਪਣਾ ਸੋਭਾ ਬੰਤੀ ਨਾਰ ਮਨ ਮੁਖ ਸ਼ਿੰਗਾਰ ਨਾ ਜਾਣਨੀ ਜਸਨ ਜਨਮ ਸਭ ਹਾਰ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ
ਸਾ ਸਾਰੇ ਬੈ ਸੋਮ ਨਾ ਪਾਇ ਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਜੋ ਕਰਨ ਸੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ ਦੂਜੀ ਨਾ ਹੀ ਜਾਏ ਜੇ ਬਹੁ ਤੇਰਾ ਲੋਚੀਏ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ ਤਿੰਨ ਜੰਮਣ ਮਰ ਨਾ ਚੁੱਕੇ ਹੋਮੇ ਵਿੱਚ ਦੁੱਖ ਪਾਏ ਜਿਨੀ ਸਤਿਗੁਰ ਸਿਉ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ ਤਿੰਨ ਜਮ ਕੀ ਤਰਮ ਨਾ ਹੋਈ ਨਾ ਹੋਏ ਦੁੱਖ ਸਹਾਏ ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ ਪੌੜੀ ਆਪੇ ਰਪਤ ਸਦਾ ਰਹੇ ਹੋਰ ਧੰਦੇ ਸਭ ਧਾਵੇ ਆਪ ਨੈ ਚਲ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਤਿਆਜੇ ਗੁਰਮੁਖ ਸੁੱਖ ਪਾਵੇ ਨਿਜ ਘਰ ਵਾਸਾ ਪਾਜੇ ਸਤ ਸਿਫਤ ਸਮਾਵੇ ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ ਬੁਝਾਈ ਸਲੋਕ ਮਹਲਾ ਤੀਜਾ ਸੱਚਾ ਨਾਮ ਧਿਆਇ ਤੂੰ ਸਭੋ ਵਰਤੇ ਸੱਚ ਨਾਨਕ ਹੁਕਮੇ ਜੇ ਬੁੱਝੇ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੇ ਹੁਕਮ ਨਾ ਬੁੱਝੇ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਬਿਣ ਮੰਨੇ ਕੱਚ ਨਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਉਹ ਥਾਓ ਕਥਾਓ ਨਾ ਜਾਣਨੀ ਉਹਨਾਂ ਅੰਦਰ ਲੋਭ ਵਿਕਾਰ ਉਹ ਆਪਣੇ ਸੁਆਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜਮ ਜਨਦਾਰ ਅੱਗੇ ਦਰਗਹਿ ਲੇਖਾ ਮੰਗੀਏ ਮਾਰ ਖੁਆਰ ਕੀਚੇ ਕੂੜ ਆਰ ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮੇਰੇ ਤਾਂ ਨਾਮ ਦੜਾਏ ਸਭ ਕਿਲ ਬਹਿ ਕੱਟਣ ਹਾਰ ਨਾਮ ਜਪੇ ਨਾਮੋ ਅਰਾਧੇ ਤਿਸ ਜਨ ਕੋ ਕਰੋ ਨਮਸਕਾਰ ਮਲ ਕੂੜੀ ਨਾਮ ਉਤਾਰਿਆ ਜਪ ਨਾਮ ਹੋਆ ਸਚਿਆਰ ਜਾਂ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੋ ਜੇਵਰ ਦਾਤਾ ਨਾ ਕੈ ਸਾਖ ਸੁਣਾਈਏ ਗੁਰਪ੍ਰਸਾਦੀ ਪਾਏ ਜਿੱਥੋਂ ਹੋਮੇ ਜਾਈਏ ਰਸ ਕਾ ਸਾਦਾ ਬਾਰਾ ਸੱਚੀ ਬੜਿਆਈਏ ਜਿਸਨੋਂ ਬਖਸ਼ੇ ਤਿਸ ਦੇ ਆਪ ਲੈ ਮਿਲਾਈਏ ਘੱਟ ਅੰਤਰ ਅੰਮ੍ਰਿਤ ਰਾਖਿਆ ਨਾ ਗੁਰਮੁਖ ਕਿਸੇ ਪਿਆਈ ਸਲੋਕ ਮਹੱਲਾ ਤੀਜਾ ਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਿਗੁਰ ਭਾਵੇ ਸੋ ਮਨ ਲੈਣ ਸਹੀ ਕਰਮ ਕਰੇਨ ਜਾਏ ਪੁੱਛੋ ਸਿਮਰਤ ਸਾਥ ਬਿਆਸ ਸੁਖ ਨਾਰਦ ਬਚਨ ਸਭ ਸ੍ਰੇਸ਼ਟ ਕਰੇਨ ਸੱਚੇ ਲਾਏ ਸੱਚ ਲੱਗੇ ਸਦਾ ਸੱਚ ਸਮਾ ਲੈਣ ਨਾਨਕ ਐਸੇ ਪ੍ਰਵਾਨ ਪਏ ਜੇ ਸਗਲੇ ਕੁੱਲ ਤਰੇਨ ਮਹੱਲਾ ਤੀਜਾ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਉਹ ਭਾਣੇ ਚੱਲਣ ਆਪਣੇ ਨਿੱਤ ਝੂਠੋ ਝੂਠ ਬੁਲੈਨ ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁਬੇਨ ਨਾਨਕ ਜੇ ਤੋ ਲਾਏ ਤਿਤ ਲੱਗੇ ਉਹ ਬਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇ ਤਿਸ਼ ਸਭ ਕੀਤੀ ਅਕੂੜ ਕੁਸਤ ਲਾਇਨ ਮਨ ਮੁਖ ਬਗੂਤੀ ਗੁਰਮੁਖ ਸਦਾ ਧਿਆਈਏ ਅੰਤਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਤਿਨ ਬਾਤ ਸਪੀਤੀ ਨਾਨਕ ਨਾਮ ਧਿਆਈਏ ਸਤ ਸਿਫਤ ਸੁਣਾਈ ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਕਰ ਦੇਵਣ ਜਾਹੇ ਇਸਤਰੀ ਪੁਰਖੇ ਖਟੀਏ ਭਾਉ ਭਾਵੇ ਆਵੇ ਭਾਵੇ ਜਾਓ ਸਾਸਤ ਵੇਦ ਨਾ ਮਾਨੇ ਕੋਈ ਆਪੋ ਆਪੇ ਪੂਜਾ ਹੋਈ ਕਾਜੀ ਹੋਏ ਕੇ ਬਹਿ ਨਿਆਏ ਫੇਰੇ ਤਸ ਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਤੁਰਕ ਮੰਤਰ ਕਾਂ ਰਿਦੇ ਸਮਾਹੇ ਲੋਕ ਮਚਾਵੇ ਲੋਕ ਮਹਾਵੇ ਚਾੜੀ ਖਾਏ ਚੌਂਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਰਹੀ ਜਟਾ ਭਭੂਤ ਆਗੇ ਪਾਛੇ ਰੋਵੇ ਭੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਸ਼ਾਹੀ ਪਾਈ ਨਾਨਕ ਕਲ ਕਾ ਇਹੋ ਪ੍ਰਵਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇਊ ਪੜ ਗੱਲ ਪਾਵੇ ਸੂਤ ਪਾਏ ਕਰੇ ਬੁਰਿਆਈ ਨਾਤਾ ਤੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਬੁੜਿਆਈ ਬਿਰਗੁਰ ਪੂਰੇ ਕੋ ਥਾਏ ਨਾ ਪਾਈ ਰਾਹ ਦਸਾਏ ਉੱਥੇ ਕੋ ਜਾਣੇ ਕਰਨੀ ਬਾਜੋਂ ਪੈਸਤ ਨਾ ਪਾਈ ਜੋਗੀ ਕੇ ਕਰ ਜੁਗਤ ਜੁਗਤ ਦਸਾਈ ਤਿਤ ਕਾਰਨ ਕਨ ਮੁੰਦਰਾਂ ਪਾਈ ਮੁੰਦਰਾਂ ਪਾਏ ਫਿਰੇ ਸੰਸਾਰ ਜਿੱਥੇ ਕਿੱਥੇ ਸਿਰਜਣਹਾਰ ਜੇਤੇ ਜੀ ਤੇਤੇ ਬਟਾਊ ਚੀਰੀ ਆਈ ਟੈਲ ਨਾ ਕਹੂ ਇੱਥੇ ਜਾਣੇ ਸੋ ਜਾਣ ਸਜਾਣੇ ਹੋਰ ਫੱਕੜ ਹਿੰਦੂ ਮੁਸਲਮਾਨੇ ਸਭਨਾ ਕਰਦਾ ਲੇਖਾ ਹੋਈ ਕਰਨੀ ਬਾਜੋਂ ਤਰੇ ਨਾ ਕੋਈ ਸੱਚੋ ਸੱਚ ਬਖਾਣੇ ਕੋਈ ਨਾਨਕ ਅੱਗੇ
ਪੁਛ ਨਾ ਹੋਈ ਪੌੜੀ। ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ੍ਹ, ਅੰਦਰ ਲਾਲ ਜਵੇਰੀ ਗੁਰਮੁਖ ਹਰ ਨਾਮ ਪੜ੍ਹ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ, ਅੰਤਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ੍ਹ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ, ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ। ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੇ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੇ, ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਾਂ ਆਪ ਤਿਸ਼ਾਵੇ ਦੁੱਖ ਸਹੇ, ਨਾ ਸਤ ਹਸਤੀ ਬੱਧੇ ਸੰਗੜ, ਨਾ ਸਤ ਗਾਈ ਘਾ ਚਰੇ। ਜੈ ਸਥ ਸਦ ਦੇਵੇ ਜੇ ਸੋਈ, ਜਿਸਨੋ ਦੇ ਤਸਾਏ ਮਿਲੇ, ਨਾਨਕ ਤਾਂ ਕੋ ਮੇਰੇ ਬੜਾਈ, ਜਿਸ ਘੱਟ ਪੀਤਰ ਸ਼ਬਦ ਰਵੇ। ਸਭ ਘੱਟ ਮੇਰੇ ਹੋ ਸਭਨਾ ਅੰਦਰ, ਜਿਸੇ ਖੁਆਈ ਤਿਸ ਕੌਣ ਕਰੇ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਭੁਲਾਈ ਪੰਥ ਸਹਿ ਤਿਸੇ ਦਿਖਾਵੇ ਕੌਣ। ਮਹੱਲਾ ਪਹਿਲਾ। ਸੋ ਗ੍ਰਹੀ ਜੋ ਨਿਰਗ੍ਰਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਬੋਲੇ ਈਸ਼ਰ ਸਤਿ ਸਰੂਪ, ਪਰਮ ਤੰਤ ਮੇ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਅਵਧੂਤੀ ਜੋ ਧੂਪੇ ਆਪ, ਭਿਖਿਆ ਭੋਜਨ ਕਰੇ ਸੰਤਾਪ, ਔ ਅਟਪਟਨ ਮੈਂ ਭੀਖਿਆ ਕਰੇ, ਸੋ ਅਵਧੂਤੀ ਸਹਿ ਭੁਰ ਚੜੇ। ਬੋਲੇ ਗੁਰਖ ਸਤਿ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤੈਸ ਉਦਾਸੀ ਕਾ ਪੜੇ ਨਾ ਕੰਧ। ਬੋਲੇ ਗੋਪੀ ਚੰਦ ਸਤਿ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਪਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਪਖੰਡੀ ਜਰਾ ਨਾ ਮਰਨਾ। ਬੋਲੇ ਚਰਪਟ ਸਤਿ ਸਰੂਪ, ਪਰਮ ਤੰਤ ਮੇਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਵਿਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮੇ ਰੋਪੇ ਥੰਮ, ਐਨ ਸੰਤ ਰਹੇ ਧਿਆਨ, ਤੇ ਵੈਰਾਗੀ ਸਤ ਸਮਾਨ। ਬੋਲੇ ਪਾਰਥਰ ਸਤਿ ਸਰੂਪ, ਪਰਮ ਤੰਤ ਮੇਰੇਖ ਨਾ ਰੂਪ। ਮਹੱਲਾ ਪਹਿਲਾ। ਕਿਉਂ ਮਰੇ ਮੰਦਾ, ਕਿਉਂ ਜੀਵੇ ਜੁਗਤ, ਕੰਨ ਪੜਾਏ ਕਿਆ ਖਾਜੇ ਭੁਗਤ, ਆਸਤ ਨਾਸਤ ਏਕੋ ਨਾਉ, ਕਵਨ ਸੋ ਅੱਖਰ ਜਤ ਰਹੇ ਹਿਆਉ, ਧੂਪ ਛਾਪ ਜੇ ਸਮਕਰ ਸਹੇ, ਤਾਂ ਨਾਨਕ ਆਖੇ ਗੁਰ ਕੋ ਕਹੇ, ਛੇ ਵਰਤਾਰੇ ਵਰਤੇ ਪੂਤ, ਨਾ ਸੰਸਾਰੀ ਨਾਉ, ਤੂੰ ਨਿਰੰਕਾਰ ਜੋ ਰਹੇ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਪੌੜੀ। ਪਰ ਮੰਦਰ ਸੋਈ ਆਖੇ ਜਿੱਥੋਂ ਹਰ ਜਾਤਾ, ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ, ਬਾਰ ਮੋਲ ਨਾ ਖੂਜੀਏ ਘਰ ਮਾਹੇ ਵਿਦਾਤਾ, ਮਨਮੁਖ ਹਰ ਮੰਦਰ ਕੀ ਸਾਰਨਾ ਜਾਣੀ, ਤਿਨੀ ਜਨਮ ਗਵਾਤਾ, ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ। ਸਲੋਕ ਮਹੱਲਾ ਤੀਜਾ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲੱਛਣ ਹੈ ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ, ਏਤ ਕਮਾਣੇ ਸਦਾ ਦੁੱਖ ਦੁੱਖ ਹੀ ਮੇ ਰਹਿਣਾ, ਅਤ ਪਿਆਰਾ ਪਵੇ ਖੂਹ ਕੈ ਸੰਜਮ ਕਰਨਾ, ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਾਪ ਤੋਂ ਰਹਿਣਾ, ਹਰ ਨਾਮ ਜਪੇ ਆਪ ਉਧਰੇ ਉਸ ਪਿੱਛੇ ਡੁੱਬਦੇ ਵੀ ਤਰਨਾ, ਨਾਨਕ ਜੋ ਤਿਸ ਭਾਵੇ ਸੋ ਕਰੇ, ਜੋ ਦੇਹ ਸੋ ਸਹਿਣਾ। ਮਹੱਲਾ ਪਹਿਲਾ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੈਸੀਏ ਬੈਠਾ ਕੱਢ ਬਹੀ, ਤਲਬਾ ਉਸ ਨਾਕੀਆ ਬਾਕੀ ਜਿਨ੍ਹਾਂ ਰਹੀ, ਇਜ਼ਰਾਇਲ ਫਰਿਸ਼ਤਾ ਹੋਸੀ ਆਈ ਤੇਈ, ਆਵਣ ਜਾਣ ਨਾ ਸੁਝੇ ਭੀੜੀ ਗੱਲੀ ਫਹੀ, ਕੂੜ ਨਖੁੱਟੇ ਨਾਨਕਾ ਓਰਕ ਸੱਚ ਰਹੀ। ਪੌੜੀ। ਹਰ ਕਾ ਸਭ ਸਰੀਰ ਹੈ ਹਰ ਰੱਬ ਰਹਿਆ ਸਭ ਆਪੇ, ਹਰ ਕੀ ਕੀਮਤ ਨਾ ਪਵੇ ਕੁਛ ਕਹਿਣ ਨਾ ਜਾਪੇ, ਗੁਰ ਪ੍ਰਸਾਦੀ ਸਾ ਲਾਈਏ ਹਰ ਭਗਤੀ ਰਾਪੇ, ਸਭ ਮਨ ਤਨ ਹਰਿਆ ਹੋਆ ਹੰਕਾਰ ਗਵਾਪੇ, ਸਭ ਕੁਛ ਹਰ ਕਾ ਖੇਲ ਹੈ ਗੁਰਮੁਖ ਕਿਸੇ ਬੁਝਾਈ। ਸਲੋਕ ਮਹੱਲਾ ਪਹਿਲਾ। ਸੁਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਕਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਦੈਸਰ ਲੰਕ ਗਵਾਏ, ਜਨ ਸੀਤਾ ਆਂਦੀ ਡੋਰੂ ਬਾਏ,
ਰੋਵੇ ਪਾਂਡਵ ਪੈ ਮਜ਼ੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਰੋਵੇ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਰੋਵੇ ਸ਼ੇਖ ਮਸਾਇਕ ਪੀਰ, ਅੰਤਕਾਰ ਮਤ ਲਾਗੇ ਭੀੜ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਖਾਏ ਭੀਖਿਆ ਜਾਏ। ਰੋਵੇ ਕਿਰਪਨ ਸਾਂਚੇ ਧਨ ਜਾਏ, ਰੋਵੇ ਕਿਰਪਨ ਸਾਂਚੇ ਧਨ ਜਾਏ। ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਮਹਲਾ ਦੂਜਾ। ਜਪ ਤਪ ਸਭ ਕੁਛ ਮੰਨੀਏ, ਅਵਰਕਾਰਾ ਸਭ ਆਦ, ਨਾਨਕ ਮੰਨਿਆ ਮੰਨੀਏ ਬੁੱਝੀਏ ਗੁਰਪ੍ਰਸਾਦ ਪੌੜੀ। ਕਾਇਆ ਹੰਸ ਤੌਰ ਮੇਲ ਕਰਤੇ ਲਿਖ ਪਾਇਆ, ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ। ਗੁਣ ਗਾਵੇ ਗੁਣ ਉਚਰੇ ਗੁਣ ਮਾਏ ਸਮਾਇਆ, ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ। ਸਭ ਕੁਛ ਆਪੇ ਆਪ ਹੈ ਆਪੇ ਦੇ ਵਡਿਆਈ। ਸਲੋਕ ਮਹਲਾ ਦੂਜਾ। ਨਾਨਕ ਅੰਧਾ ਹੋਏ ਕੇ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੇ ਆਵੇ ਆਪ ਲਿਖਾਏ। ਮਹਲਾ ਦੂਜਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ, ਆਏ ਵੱਖਰ ਤੈ ਬਣ ਜਾ ਰਿਹਾ ਦੁਹਾਂ ਰਹੀ ਸਮਾਏ। ਜਨ ਗੁਣ ਪੱਲੇ ਨਾਨਕਾ, ਜਿਨ ਗੁਰ ਪੱਲੇ ਨਾਨਕਾ ਮਾਣਕ ਬਣ ਜੇ ਸੇ। ਨਾਨਕ ਰਤਨਾ ਸਾਰ ਨਾ ਜਾਣੀ, ਅੰਧੇ ਵਰਤੇ ਲੋਏ ਪੌੜੀ। ਨੌ ਦਰਵਾਜੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੇ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੇ। ਅਨੰਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੇ। ਤਤ ਘਟ ਅੰਤਰ ਚਾਨਣਾ ਘਰ ਭਗਤ ਮਿਲੀਜੇ, ਸਭ ਮੈਂ ਏਕ ਵਰਤਾ ਜਨ ਆਪੇ ਰਚਨ ਰਚਾਈ। ਸਲੋਕ ਮਹਲਾ ਦੂਜਾ। ਅੰਧੇ ਕਹਿ ਰਾਹ ਦੱਸੀਏ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅੰਧੇ ਇਹ ਨਾ ਆਖੀਐਨ ਜਨ ਮੋਖਨ ਲੋਇਨ ਲਾਏ, ਅੰਧੇ ਸੇ ਨਾਨਕਾ ਖਸਮੋ ਖੁੱਥੇ ਜਾਹੇ। ਮਹਲਾ ਦੂਜਾ। ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ, ਜਿਹਾ ਜਾਣੇ ਤੇਹੋ ਵਰਤੇ ਜੇ ਸੋ ਆਖੇ ਕੋਏ। ਜਿੱਥੇ ਸੋ ਬਸਤ ਨਾ ਜਾਪੇ ਆਪੇ ਵਰਤੋ ਜਾਣ, ਨਾਨਕਾ ਕਿਉਂ ਲੈ ਸਕੇ ਨਾ ਬਸਤ ਪਛਾਣ। ਮਹਲਾ ਦੂਜਾ। ਸੋ ਕਿਉਂ ਅੰਧਾ ਆਖੀਏ ਜੇ ਹੁਕਮੋ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝੇ ਅੰਧਾ ਕਹੀਏ ਸੋਏ ਪੌੜੀ। ਕਾਇਆ ਅੰਦਰ ਗੜ ਕੋਟ ਹੈ ਸਭ ਦਸੰਤਰ ਦੇਸਾ, ਆਪੇ ਤਾੜੀ ਲਾਇਨ ਸਭ ਮੈਂ ਪਰਵੀਸਾ। ਆਪੇ ਸਿਰ ਸਾਜਨ ਆਪ ਗੁਪਤ ਰਖੇਸਾ, ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀ ਏਸਾ। ਸਭ ਕੁਛ ਸੱਚੋ ਸੱਚ ਹੈ ਗੁਰ ਸੋਝੀ ਪਾਈ। ਸਲੋਕ ਮਹਲਾ ਪਹਿਲਾ। ਸਾਵਣ ਰਾਤ ਹਾੜ ਦੇ ਕਾਮ ਕਰੋ ਦੋਏ ਖੇਤ, ਲੱਭ ਬੱਤਰ ਦਰੋਗ ਬੀਓ ਹਾਲੀ ਹਰਾਹ ਕਹੇਤ। ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ, ਨਾਨਕ ਲੇਖਾ ਮੰਗੇ ਔਤ ਜਣੇਂਦਾ ਜਾਏ। ਮਹਲਾ ਪਹਿਲਾ। ਭੋ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ, ਹਲ ਹਲੇਮੀ ਹਾਲੀ ਚਰਚੇਤਾ ਬੱਤਰ ਬਖਤ ਸੰਜੋਗ। ਨੌ ਬੀਜ ਬਖਸ਼ੀਸ਼ ਬੋਹਲ ਦੁਨੀਆਂ ਸਗਲ ਦਰੋਗ, ਨਾਨਕ ਨਦਰੀ ਕਰਮ ਹੋਏ ਜੀ ਜਾਵੇ ਸਗਲ ਵਿਯੋਗ ਪੌੜੀ। ਮਨ ਮੁਖ ਮੋਹ ਗਵਾਰ ਹੈ ਦੂਜੇ ਭਾਏ ਬੋਲੇ, ਦੂਜੇ ਭਾਏ ਸਦਾ ਦੁੱਖ ਹੈ ਨਤ ਨੀਰ ਬਰੋਲੇ। ਗੁਰਮੁਖ ਨਾਮ ਧਿਆਈਏ ਮਥ ਤਤ ਕਡੋਲੇ, ਅੰਤਰ ਪ੍ਰਗਾਸ਼ ਘੱਟ ਚਾਨਣਾ ਹਰ ਲੱਧਾ ਟੋਲੇ। ਆਪੇ ਭਰਮ ਪੁਲਾਇਨ ਦਾ ਕੁਛ ਕਹਿਣ ਨਾ ਜਾਈ। ਸਲੋਕ ਮਹਲਾ ਦੂਜਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਨਾ ਤਿਨਾ ਵੀ ਰੋਜੀ ਦੇ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਰੇ ਉਪਾਏ ਸਾਇਰਾ ਤਿਨਾ ਵੀ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਮਹੱਲਾ ਪਹਿਲਾ। ਨਾਨਕ ਇਹ ਜਿਓ ਮਛਲੀ ਝੀਵਰ ਤ੍ਰਿਸ਼ਨਾ ਕਾਲ, ਮਨੁਆ ਆਂਦ ਨਾ ਚੇਤੇ ਪੜੇ ਅਚਿੰਤਾ ਜਾਲ। ਨਾਨਕ ਚਿੱਤ ਅਚੇਤ ਹੈ ਚਿੰਤਾ ਵੱਧਾ ਜਾਏ, ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ। ਸੇ ਜਨ ਸਾਚੇ ਸਦਾ ਸਦਾ ਜਿੰਨੀ ਹਰ ਰਸ ਪੀਤਾ, ਗੁਰਮਤਿ ਸੱਚਾ ਮਨ ਵਸੇ ਸੱਚ ਸੌਦਾ ਕੀਤਾ। ਸਭ ਕੁਛ ਘਰ ਹੀ ਮਾਏ ਹੈ ਬੜਭਾਗੀ ਲੀਤਾ, ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ, ਆਪੇ ਮੇਲ ਮਿਲਾਏ ਨਾ ਆਪੇ ਦੇ ਬੁਝਾਈ। ਸਲੋਕ ਮਹਲਾ ਪਹਿਲਾ।
ਵੇਲ ਬੰਜਾਇਆ ਕਿੱਤ ਬਣਾਇਆ ਕੱਟ ਕੁੰਟ ਕਰ ਖੁੰਭ ਚੜਾਇਆ ਲਾਹਾ ਵੱਢੇ ਦਰਜੀ ਪਾੜੇ ਸੂਈ ਧਾਗਾ ਸੀਵੇ ਇਉਂ ਪਤ ਪਾਟੀ ਸਿਫਤੀ ਸੀਵੇ ਨਾਨਕ ਜੀਵਤ ਜੀਵੇ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੇ ਮਾਂ ਪੁੱਖ ਕਸੰਕ ਚੱਲੇ ਨਾਹੀਂ ਘੜੀ ਮੌਤ ਕਛ ਹੰਢੇ ਸੱਚ ਪੁਰਾਣਾ ਹੋਵੇ ਨਾਹੀਂ ਕੀਤਾ ਕਦੇ ਨਾ ਪਾਟੇ ਨਾਨਕ ਸਾਹਿਬ ਸੱਚੋ ਸੱਚਾ ਜਿਚਰ ਜਾਪੀ ਜਾਪੇ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾਟ ਤਿਸ ਕੀ ਅਪਰ ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਕਾ ਕੋਠਾ ਹੋਵੇ ਸੇਖ ਲਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬਾਂਕੜਾ ਬਾਂਕੇ ਕਾ ਅਸਵਾਰ ਗਰਵ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਸੇ ਸੱਚੇ ਜਨ ਹਰ ਖਰਚ ਧਨ ਪੱਲੇ ਭਗਤ ਸੁਣ ਗੁਣ ਗਾਵਦੇ ਗੁਰਮਤ ਅਚਲੇ ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਭੱਲੇ ਆਪੇ ਮੇਲ ਮਿਲਾਇੰਦਾ ਆਪੇ ਦੇ ਬੜਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮੁਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕੁਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਇਹ ਬਪੜੀ ਜਾਂ ਭੁਲਾਵੇ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾ ਨਹਿ ਚਲੇ ਹੋ ਤਨ ਸਾਧ ਸਾਸ ਅਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸਨਾ ਏਕ ਭਾਨ ਰੱਬ ਰਹਿਆ ਸਰਬਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ ਸਰਬਰ ਹੰਸ ਤੁਰਹੀ ਮੇਲਾ ਖਸਮੇ ਏਵੇਂ ਭਾਣਾ ਸਰਬਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਬਰ ਜੇ ਹੋਵੇ ਅਤ ਸਿਆਣਾ ਉਹਨਾਂ ਰਜਕ ਨਾ ਪਿਆ ਉਨ ਉੱਥੇ ਉਹਨਾਂ ਹੋਰੋ ਖਾਣਾ ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿਨ੍ਹਾਂ ਤੁਰੋਂ ਪਿਆ ਪਰਵਾਣਾ ਮਹੱਲਾ ਪਹਿਲਾ ਸਭ ਮੇਰਾ ਉਜਲਾ ਜੇ ਕੋ ਚਿੱਤ ਕਰੇ ਨਾਨਕ ਸੋਈ ਸੇਵੀਏ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਏ ਜੈ ਸੇਵੀਏ ਦੁੱਖ ਜਾਏ ਆਪ ਗੁਣ ਬੰਜਨ ਗੁਣ ਰਵੇ ਮਨ ਸੁਖ ਬਸੇ ਆਏ ਪੌੜੀ ਆਪੇ ਆਪ ਵਰਤਦਾ ਅਵਤਾੜੀ ਲਾਏ ਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੇ ਆਏ ਨ ਇੱਕ ਆਪੇ ਉੱਜਲ ਉੱਜਲ ਪਾਏ ਨ ਇੱਕ ਭਗਤੀ ਲਾਏ ਨ ਜੈ ਸਾਪ ਜਾਏ ਸੋ ਬਸੀ ਆਪੇ ਨਾਏ ਲਾਏ ਨਾਨਕ ਨਾਮ ਧਿਆਈਏ ਸੱਚੀ ਬੜਿਆਈ ਸ਼ੁੱਧ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੋਂ ਪਿਆ ਸੰਯੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰ ਪੂਰੇ ਦੇਖਾ ਲਿਆ ਬਿਨ ਨਾਮੇ ਸਭ ਬਾਦ ਸਾਕਤ ਦੁਰਜਨ ਭਰਮਿਆ ਜੋ ਲੱਗੇ ਦੂਜੇ ਸਾਧ ਜਨ ਨਾਨਕ ਹਰ ਪ੍ਰਭੂ ਜਿਆ ਗੁਰ ਸਤਿਗੁਰ ਕੇ ਪ੍ਰਸਾਦ ਪੌੜੀ ਥੱਟਣ ਹਾਰੇ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸਾਹ ਆਪੇ ਹੀ ਖੱਟਿਆ ਆਪੇ ਕਰ ਪਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲੱਖ ਬ੍ਰਹਿ ਮਿਟਿਆ ਅਗਮਾ ਉਥਾ ਬਿਆਤ ਪਰੇ ਪਰ ਅਟਿਆ ਆਪੇ ਵੱਡ ਪਾਤਸ਼ਾਹ ਆਪ ਵਜ਼ੀਰ ਰਟਿਆ ਕੋਈ ਨਾ ਜਾਣੇ ਕੀਮ ਕੀਵਟ ਮਿਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹ ਦਿਖਾਲ ਹੁਣ ਤਿਸ ਦੇਵਾਂ ਮਨ ਆਪਣਾ ਨਿਤ ਹਿਰਦੇ ਰੱਖਾਂ ਸੰਭਾਲ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਿਲਾਇਨ ਜਨ ਸਦ ਹੀ ਵਰਤੇ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾਂ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੇ ਮਿਲਾਇਆ ਜਾਂ ਦੇਖਾਂ ਤਾਂ ਸੋਏ ਜਾਂ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰ ਨਾ ਕੋਏ ਪੌੜੀ ਦੇਵਣ ਹਾਰ ਦਾ ਤਾਰ ਕਿਤ ਮੁਖ ਸਲਾਈਏ ਜਿਸ ਰੱਖੇ ਕਿਰਪਾ ਧਾਰ ਰਜਕ ਸਮਾਈਏ ਕੋਈ ਨਾ ਕੈਸੀ ਬਲ ਸਭਨਾ ਇੱਕ ਧਾਰ ਪਾਲੇ ਬਾਲਕ ਵਾਗ ਦੇ ਕੈ ਆਪ ਕਰ ਕਰਦਾ ਅਨੰਤ ਵਿਨੋਦ ਕਛੂ ਨਾ ਜਾਣੀਏ ਸਰਵਧਾਰ ਸਮਰੱਥੋ ਤਿਸ ਕੁਰਬਾਣੀਏ ਗਜੇ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਏ ਤਿਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾਂ ਭੀੜ ਹੋ ਮੁੱਕ ਲਾਈ ਕੀਤਿਆਂ ਸਭ ਰੱਖੇ ਕਟੰਬੇ ਨਾਲ ਕਾਰ ਜਾ ਸਵਾਰੀਆਂ ਸੋ ਪ੍ਰਭ ਸਦਾ ਸਪਾਲ ਪ੍ਰਭ ਮਾਤ ਪਿਤਾ ਕੰਠ ਲਾਹਿੰਦਾ ਲੋਹੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ
ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰ ਬਣ ਤੈਨ ਹਰਿਆ ਕੀਤੀਆਂ ਨਾਨਕ ਕਿਆ ਮਨੁੱਖ ਪੌੜੀ। ਸੋ ਐਸਾ ਦਾਤਾਰ ਮਨੋ ਨਾ ਬੀਸਰੇ ਕੜੀ ਨਾ ਮੋਹ ਚਸਾ ਤਿਸ ਬਿਨ ਨਾ ਸਰੇ। ਅੰਤਰ ਬਾਰ ਸੰਗ ਕਿਆ ਕੋ ਲੁੱਕ ਕਰੇ ਜਿਸ ਪਤ ਰੱਖੇ ਆਪ ਸੋ ਭਵ ਜਲ ਤਰੇ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਤਰੇ। ਜਿਸੇ ਜਰਾਏ ਆਪ ਸੋਈ ਅਜਰ ਜਰੇ ਤੈਸੀ ਮਿਲਿਆ ਸੱਚ ਮੰਤਰ ਗੁਰ ਮਨ ਧਰੇ। ਸਲੋਕ ਮਹਲਾ ਪੰਜਵਾਂ। ਧਨ ਸੋ ਰੰਗ ਸੜੰਗੜੇ ਅਲਾਪਤ ਸਭ ਤਿੱਖ ਜਾਏ ਧਨ ਸੋ ਜੰਤ ਸਹਾਵੜੇ ਜੋ ਗੁਰਮੁਖ ਜਪਦੇ ਨਾਉ। ਜਿਨੀ ਇੱਕ ਮਨ ਇੱਕ ਅਰਾਧਿਆ ਤਿੰਨ ਸਦ ਬਲਹਾਰੇ ਜਾਓ। ਤਿੰਨ ਕੀ ਧੂੜ ਹਾਂ ਵਾਸਦੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਗੋਬਿੰਦ ਕੇ ਹੋ ਤਿੰਨ ਬਲਹਾਰੇ ਜਾਓ। ਆਖਾ ਬੈਥਾ ਜੀ ਕੀ ਹਰ ਸੱਜਣ ਮੇਲੋ ਰਾਏ ਗੁਰਪੂਰੇ ਮਿਲਾਇਆ ਜਨ ਮਨ ਦੁੱਖ ਜਾਏ। ਜਨ ਨਾਨਕ ਪਾਇਆ ਅਗਮ ਰੂਪ ਅੰਤ ਨਾ ਕਾਹੂ ਜਾਏ। ਮਹੱਲਾ ਪੰਜਵਾਂ। ਧਨ ਸੋ ਬੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਜਿਨ ਸ ਸੰਜੋਗੜਾ ਜਾਂ ਡਿੱਠਾ ਗੁਰਦਰਸਾਰ। ਮਨ ਕੀ ਐਸ਼ਾਂ ਪੂਰੀਆਂ ਹਰ ਪਾਇਆ ਅਗਮ ਅਪਾਰ ਹੋਮੇ ਤੁੱਟਾ ਮੋੜਾ ਇੱਕ ਸੱਚ ਨਾਮ ਆਧਾਰ। ਜਾਂ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ। ਸਵਿਫਤ ਸਲਾਣ ਭਗਤ ਬਿਰਲੇ ਦਿੱਤੀਆਂ ਸੌਂਪੇ ਜਿਸ ਭੰਡਾਰ ਫਿਰ ਪੁੱਛ ਨਾ ਦਿੱਤੀਆਂ। ਜਿਸ ਨੂੰ ਲੱਗਾ ਰੰਗ ਸੇ ਰੰਗ ਰੱਤਿਆ ਉਹਨਾਂ ਇੱਕੋ ਨਾਮ ਆਧਾਰ ਇੰਨਾ ਉਤਪੱਤਿਆ। ਉਹਨਾਂ ਪਿੱਛੇ ਜਗ ਪਹੁੰਚੇ ਭੋ ਗਈ ਉਹਨਾਂ ਪਿਆਰਾ ਰੱਬ ਨਾਹਾ ਜੋਗੀ। ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹੋ ਬਰਹਾਰੀ ਤਿੰਨ ਜੇ ਖਸਮੇ ਪਾਣਿਆ। ਸਲੋਕ ਮਹੱਲਾ ਪੰਜਵਾਂ। ਹਰ ਇਕਸੇ ਨਾਲ ਮੈਂ ਦੋਸਤੀ ਹਰ ਇਕਸੇ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇਕਸੇ ਨਾਲ ਮੈਂ ਸੰਗ ਹਰ ਇਕਸੇ ਨਾਲ ਮੈਂ ਗੋਸ਼ਟੇ ਮੂੰਹ ਮੈਲਾ ਕਰੇ ਨਾ ਭੰਗ। ਜਾਣੇ ਬਿਰਥਾ ਜੀ ਕੀ ਕਰੇ ਨਾ ਮੋੜੇ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ। ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ। ਹਰ ਇਕਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ। ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਨ ਤਾਰਿਆ ਸਗਲ ਜਗਤ। ਮਨ ਕੇ ਆਸ਼ਾਂ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ। ਮਹੱਲਾ ਪੰਜਵਾਂ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਬੰਧ। ਜਿਚਰ ਪਹਿਨਣ ਖਾਬਨੇ ਤਿਚਰ ਰੱਖਣ ਗੰਢ। ਜਿਤ ਦਿਨ ਕਛ ਨਾ ਹੋਵੇ ਤਿਤ ਦਿਨ ਬੋਲਣ ਗੰਧ। ਜੀ ਕੀ ਸਾਰ ਨਾ ਜਾਣਨੀ ਜੀ ਕੀ ਸਾਰ ਨਾ ਜਾਣਨੀ ਮਨ ਮੁੱਖ ਅਗਿਆਨੀ ਅੰਧ। ਮਨ ਮੁੱਖ ਅਗਿਆਨੀ ਅੰਧ ਕੂੜਾ ਗੰਢ ਨਾ ਚੱਲੇ ਚਿੱਕੜ ਪੱਥਰ ਬੰਧ। ਅੰਧੇ ਆਪ ਨਾ ਜਾਣ ਰਹੀ ਫੱਕੜ ਪਿੱਟਣ ਤੰਦ। ਝੂਠੇ ਮੋਹ ਲਪਟਾਇਆ ਹੋਂ ਹੋਂ ਕਿਰਤ ਬਿਹੰਦ। ਕਿਰਪਾ ਕਰੇ ਜੈਸ ਆਪਣੀ ਤੁਰ ਪੂਰਾ ਕਰਮ ਕਰੇ ਜਾਂ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਨ ਪਰੇ। ਪੌੜੀ ਜੋ ਰੱਤੇ ਦੀਦਾਰ ਸਹੀ ਸੱਚ ਹਾਕ ਜਿਨੀ ਜਾਤਾ ਖਸਮ ਕਿਉਂ ਲੱਭੇ ਤਿਨਾ ਖਾਕ। ਮਨ ਮੈਲਾ ਬੇਕਾਰ ਹੋਵੇ ਸੰਗ ਪਾਕ ਦਿਸੇ ਸੱਚਾ ਮਹਿਲ ਖੁੱਲੇ ਭਰਮ ਤਾਕ। ਜਿਸੇ ਦਿਖਾਲੇ ਮਹਿਲ ਤੈਸ ਨਾ ਮਿਲੇ ਤਾਕ। ਮਨ ਤਨ ਹੋਏ ਨਿਹਾਲ ਬੰਧਕ ਨਜ਼ਰ ਝਾਕ। ਨੌ ਨਿਦ ਨਾਮ ਨਿਦਾਨ ਗੁਰ ਕੇ ਸ਼ਬਦ ਲਾਗ ਤਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ। ਸਲੋਕ ਮਹੱਲਾ ਪੰਜਵਾਂ। ਹੁਣ ਆਖੀ ਕੁ ਸੱਚ ਬੈਣ ਸੁਣਾਈ ਜੋ ਤੋ ਕਰੇ ਸੁਧਾਰਨ। ਸੁੰਦਰ ਬਚਨ ਤੁਮ ਸੁਣੋ ਸਵੇਲੀ ਪੈਰ ਤੈਂਡਾ ਮਨ ਸੁਧਾਰਨ। ਦੁਰਜਨ ਛੇਤੀ ਨੇਰ ਚਾਇਓ ਦਸ ਵੇਖਾਂ ਮੈਂ ਕਾਰਨ। ਊਣੀ ਨਾਹੀ ਚੂਣੀ ਨਾਹੀ ਕਿਸੇ ਬਿਹੋਣੀ। ਪਰ ਸ਼ੈਲ ਸਵੀਲਾ ਛੱਡ ਗਵਾਇਓ ਦੁਰਮਤ ਕਰਮ ਬਿਹੋਣੀ। ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ। ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ। ਸਾਈ ਸੁਹਾਗਣ ਸਾਈ ਭਾਗਣ ਜੇ ਪਿਰ ਕਿਰਪਾ ਧਾਰੀ। ਪਿਰ ਔਗਣ ਤਿਸ ਕੀ ਸਭ ਗਵਾਏ ਗਲ ਛੇਤੀ ਲਾਏ ਸੁਵਾਰੀ। ਕਰਮਹੀਨ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮਰਾਰੀ। ਮਹੱਲਾ ਪੰਜਵਾਂ।
ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਤਿਆਏ ਤੂੰ ਸਭ ਦੁੱਖ ਵਿਸਾਰਨ ਹਾਰ, ਹਰ ਨਾਮਾ ਆਰਾਧ ਮਨ ਸਭ ਕਿਰ ਬਖ ਜਾਹੇ ਵਿਕਾਰ, ਜਿਨ ਕੋ ਪੂਰਵ ਲਿਖਿਆ ਤੈਨ ਰੰਗ ਲੱਗਾ ਨਿਰੰਕਾਰ, ਓਨੀ ਛੱਡਿਆ ਮਾਇਆ ਸੁਹਾਵੜਾ ਤਨ ਸਾਂਚਿਆ ਨਾਮ ਅਪਾਰ, ਅੱਠੇ ਪੈਰ ਤੇ ਲਵੇ ਮਨੇਨ ਹੁਕਮ ਅਪਾਰ, ਜਾਂ ਨਾਨਕ ਮੰਗੇ ਦਾਨ ਇੱਕ ਦੇ ਦਰਸ ਮਨ ਪਿਆਰ। ਪੌੜੀ ਜਿਸ ਨੂੰ ਆਵੇ ਚਿੱਤ ਤਿਸ ਨਾਂ ਸਦਾ ਸੁੱਖ, ਜਿਸ ਨੂੰ ਆਵੇ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਨੂੰ ਆਵੇ ਚਿੱਤ ਤਿਸ ਕੇ ਕਿਆ ਕਾੜਿਆ, ਜਿਸ ਕਾ ਕਰਤਾ ਮਿੱਤਰ ਸਭ ਕਾਲ ਸਵਾਰਿਆ, ਜਿਸ ਨੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਨੂੰ ਆਵੇ ਚਿੱਤ ਬਹੁਤਾ ਤਿਸ ਤਨ, ਜਿਸ ਨੂੰ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਨੂੰ ਆਵੇ ਚਿੱਤ ਦਿਨ ਤਿਨ ਕੁੱਲ ਉਧਾਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਵੇ, ਮਾਇਆ ਨੂੰ ਬਹੁਤ ਆਵੇ ਅੰਦਰੋਂ ਮੈਲ ਨਾ ਉਤਰੇ, ਹੋਮੇ ਫਿਰ ਫਿਰ ਆਵੇ ਜਾਵੇ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋਂ ਹਰ ਹਰ ਕਹਾਵੇ, ਵੈਸ਼ਨੋ ਨਾਮ ਕਰਮ ਹੋ ਜੋਗਤਾ ਤੋ ਕੌਂਠੇ ਕਿਆ ਫਲ ਪਾਵੇ, ਹੰਸਾ ਵਿੱਚ ਬੈਠਾ ਬੱਗ ਨਾ ਬਣੇ, ਨਿੱਤ ਬੈਠਾ ਮੱਛੀ ਨੂੰ ਤਾਰ ਲਾਵੇ, ਜਾਂ ਹੰਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ, ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ, ਉੱਡਦਿਆਂ ਵਿਚਾਰਾ ਬਗਲਾ ਮਤ ਹੋਵੇ, ਮੰਜ ਲਿਖਾਵੇ ਜਿੱਤ ਕੋ ਲਾਇਆ ਤੈਤੀ ਲਾਗਾ, ਕਿਸ ਦੋਸਤ ਦਿੱਚੇ ਜਾਂ ਹਰ ਏਵੇ ਪਾਵੇ, ਸਤਿਗੁਰ ਸਰਬਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੇ, ਸਿੱਖਾਂ ਸਰਬਰ ਇਕੱਠੇ ਹੋਏ ਹੁਕ ਸਤਿਗੁਰ ਕੇ ਹੁਕਮ ਆਵੇ, ਰਤਨ ਪਦਾਸ ਮਾਣਕ ਸਰਬਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਆਵੇ, ਸਰਬਰ ਹੰਸ ਦੂਰ ਨਾ ਹੋਈ ਕਰਤੇ ਏਵੇ ਭਾਵੇ, ਜਾਂ ਨਾਨਕ ਜਸ ਕੇ ਮਸਤਕ ਭਾਗ ਤੋਂ ਲਿਖਿਆ ਸੋ ਸਹਿ ਗੁਰੂ ਪੈ ਆਵੇ, ਆਪ ਤਰਿਆ ਕੁਟੰਬ ਸਭ ਤਾਰੇ ਸਭ ਸ੍ਰੇਸ਼ਟ ਛੁਡਾਵੇ। ਮਹੱਲਾ ਪੰਜਵਾਂ। ਪੰਡਿਤ ਖਾਏ ਬੋਰੀ ਬਹੁਤੀ ਰਾਹੀ, ਕੋਰਠ ਮੋਠ ਜਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ ਟਸ ਨਾਹੀ ਦੇਹਾ, ਕੂੜੀ ਆਵੇ ਕੂੜੀ ਜਾਵੇ, ਮਾਇਆ ਕੀ ਨਿਤ ਜੋਹਾ, ਸੱਚ ਕਹੇ ਤਾਂ ਸ਼ੋਹੇ ਆਵੇ, ਅੰਤਰ ਬਹੁਤਾ ਰੋਹਾ, ਵਿਆਪਿਆ ਦੁਰਮਤ ਕਬਦ ਕਮੂੜਾ, ਮਨ ਲਾਗਾ ਤਿਸ ਮੋਹਾ, ਠੱਗੇ ਸਤੀ ਠੱਗ ਰਾਹ ਲਾਇਆ, ਸਾਥ ਵੀ ਇੱਕੋ ਜਿਹਾ, ਸਤਿਗੁਰ ਸਰਾਫ ਨਦਰੀ ਵਿੱਚ ਤੋਂ ਕੱਢੇ ਤਾਂ ਉੱਗੜ ਆਇਆ ਲੋਹਾ, ਬਹੁ ਤੇਰੀ ਥਾਏ ਰਲਾਏ ਰਲਾਏ ਦਿੱਤਾ ਉੱਗੜਿਆ ਪਰਦਾ, ਅੱਗੇ ਆਏ ਖਲੋਹਾ, ਸਤਿਗੁਰ ਕੀ ਜੇ ਸਰਣੀ ਆਵੇ ਫਿਰ ਮਨ ਰਹੋ ਕਾਂਚਨ ਹੋਹਾ, ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ, ਔਗਣ ਕੱਟੇ ਕਰੇ ਸੁੱਧ ਦੇਹਾ, ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤਿਗੁਰ ਨਾਲ ਸੁਨੇਹਾ, ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਰਿਦੇ ਵਸੇਹਾ, ਆਵਣ ਜਾਣਾ ਤਿਨਕਾ ਕਟੀਏ ਸਦਾ ਸਦਾ ਸੁੱਖ ਹੋਆ। ਪੌੜੀ ਜੋ ਤੁਧ ਭਾਣਾ ਜੰਤ ਸੋ ਤੁਝ ਬੁੱਧ ਬੁੱਝਹੀ, ਜੋ ਤੁਧ ਭਾਣਾ ਜੰਤ ਸੋ ਦਰ ਗੈ ਸਿਜਹੀ, ਜਿਸ ਨੂੰ ਤੇਰੀ ਨਦਰ ਹੋਮੇ ਤਿਸ ਗਈ, ਜਿਸ ਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ, ਜਿਸ ਕੇ ਸਵਾਮੀ ਬਲ ਨਿਰਭਉ ਸੋ ਪਈ, ਜਿਸ ਨੂੰ ਤੂੰ ਕਿਰਪਾਲ ਸਦਾ ਸੱਚਾ ਸੋ ਧਿਆਈ, ਜਿਸ ਨੂੰ ਤੇਰੀ ਮਾਇਆ ਨਾ ਪੋਹੇ ਅਗਨੇ, ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ। ਸਲੋਕ ਮਹਲਾ ਪੰਜਵਾਂ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੇ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ, ਮਨ ਤਨ ਅੰਤਰ ਬਸ ਦੁਖਾ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੇ ਪਉ ਨਾ ਕੋਈ, ਗੁਣ ਗਾਵਾਂ ਦਿਨ ਰਹਿਣ ਇੱਤੇ ਕੰਮ ਲਾਏ, ਸੰਤ ਜਿਨ੍ਹਾਂ ਕੇ ਸੰਗ ਹੋਮੇ ਰੋਗ ਜਾਏ, ਸਰਬ ਨਿਰੰਤਰ ਖਸਮੇ ਕੋ ਰੱਬ ਰਹਿਆ, ਗੁਰਪ੍ਰਸਾਦੀ ਸਤ ਸੱਚੋ ਸੱਚ ਲਹਿਆ, ਦਇਆ ਕਰੋ ਦਿਆਲ ਆਪਣੀ ਸਿਫਤ ਦੇ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ। ਮਹੱਲਾ ਪੰਜਵਾਂ। ਇੱਕੋ ਜਪੀਏ ਮਨੇ ਮਾਹੇ, ਇੱਕ ਸਕੀ ਸਰਨਾਏ, ਇੱਕ ਸਿਉਂ ਕਰ ਪਰੜੀ ਦੂਜੀ ਨਾਹੀ ਜਾਏ, ਇੱਕੋ ਦਾਤਾ ਮੰਗੀਏ ਸਭ ਕੁਛ ਪੱਲੇ ਪਾਏ, ਮਨ ਧਨ ਸਾਸ ਗ੍ਰਾਸ ਪ੍ਰਭ ਇੱਕੋ ਇੱਕ ਧਿਆਏ, ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ, ਬੜਭਾਗੀ ਤੇ ਸੰਤ ਜਨ ਜਨ ਮਨ ਬੁੱਠਾ ਆਏ, ਜਲ ਤਲ ਮਈਅਰ ਰੱਬ ਰਹਿਆ ਦੂਜਾ ਕੋਈ ਨਾ ਹੈ, ਨਾਮ ਧਿਆਏ ਨਾਮ ਉਚਰਾ ਨਾਨਕ ਖਸਮ ਰਜ਼ਾਏ। ਪੌੜੀ
ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ, ਜਿਸਨੂੰ ਤੇਰਾ ਰੰਗ ਤਿਸ ਮੁੱਖ ਉਜਲਾ, ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ, ਜਿਸਨੂੰ ਤੇਰੀ ਨਜ਼ਰ ਨਾ ਲੇਖਾ ਪੁੱਛੀਏ, ਜਿਸਨੂੰ ਤੇਰੀ ਖੁਸ਼ੀ ਤਿੰਨ ਨੌ ਨਿੱਧ ਪਹੁੰਚੀਏ, ਜਿਸਨੂੰ ਤੂੰ

0: ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਕੋਲੀਏ। ਜਿਸ ਨੂੰ ਬਸੇ ਬਿਸਰੇ ਨਾਉ ਸੋ ਨਿਰਦਨ ਕਾਂਢੀਏ, ਜਿਸ ਨੂੰ ਬਿਸਰੇ ਨਾਉ ਸੋ ਜੋਨੀ ਹਾਂਡੀਏ। ਜਿਸ ਖਸਮ ਨਾ ਆਵੇ ਚਿਸ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ ਸੋ ਕਰੋ ਖਰੋ ਹੰਕਾਰੀਆ, ਸੋਈ ਸੇ ਲਿਆ ਜੱਗ ਜੈਨ ਨਾਉ ਵਸਾਰਿਆ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਜੈ ਮਿਲ ਕੰਤ ਪਛਾਣਾ। ਮਹੱਲਾ ਪੰਜਵਾਂ। ਭਾਵ ਸੁਹਾਵੇ ਜਾਂ ਤੋ ਧਿਰ ਚੱਲਦੇ, ਸ਼ੀਸ ਹਵਾ ਚਰਣੀ ਮੁਖ ਸਹਾਵਾ, ਜਾਂ ਤੋ ਜਸ ਗਾਵੇ ਜਿਉਂ ਪਿਆ ਤੋ ਸਰਣੀ ਪੌੜੀ। ਮਿਲ ਨਾਰੀ ਸਤਸੰਗ ਮੰਗਲ ਗਾਵੀਆ, ਘਰ ਕਾ ਹੋਆ ਵਿਧਾਨ ਬੋੜ ਨਾ ਧਾਵੀਆ। ਬਿਨਠੀ ਦੁਰਮ ਦੁਰਤ ਸੋਈ ਕੁੜਾਵੀਆ, ਸੀਲ ਬੰਤ ਪ੍ਰਧਾਨ ਰਿਦੇ ਸਚਾਵਿਆ। ਅੰਤਰ ਬਾਰ ਕਹਿ ਕਰੀ ਤਾਵਿਆ, ਮਨ ਦਰਸ਼ਨ ਕੀ ਪਿਆਸ ਚਰਨ ਦਸ ਆਵਿਆ। ਸੁਭਾ ਬਣੀ ਸ਼ਿਗਾਰ ਖਸਮ ਜਾਂ ਰਾਵਿਆ, ਮਿਲਿਆ ਏ ਸੰਯੋਗ ਜਾਂ ਤਿਸ ਭਾਵਿਆ। ਸਲੋਕ ਮਹੱਲਾ ਪੰਜਵਾਂ। ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੋ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ, ਤੋ ਜੇਵਰ ਦਾਤਾਰ ਨਾ ਕੋਈ ਜਾਚਕ ਸਦਾ ਜਾਚ ਹੋਵੇ। ਮਹੱਲਾ ਪੰਜਵਾਂ। ਦੇਸ਼ ਜੰਜੜੀ ਊਣ ਮਚੂਣਾ, ਗੁਰ ਸੱਜਣ ਜੀਓ ਧਰਾਇਆ, ਹੱਬੇ ਸੁੱਖ ਸਹੇਲੜਾ ਸੁੱਤਾ, ਜਿੱਤ ਜੱਗ ਸਵਾਇਆ ਪੌੜੀ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸ਼ਿਰ ਸ਼ਾਹ ਪਾਤਸ਼ਾਹ ਨਹਿ ਚਲ ਚੌਰ ਛੱਤ। ਜੋ ਭਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ, ਜੋ ਭਾਵੇ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਉ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਹਨੀ ਪਛਾਤਾ ਖਸਮ ਸੇ ਦਰ ਗਏ ਮੱਲ। ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀਏ, ਕਾਰਨ ਕਰਮ ਕਰੀਮ ਕੁਦਰਤ ਤੇਰੀਏ। ਸਲੋਕ ਮਹੱਲਾ ਪੰਜਵਾਂ। ਸੋਏ ਸੁਨੰਦੜੀ ਮੇਰਾ ਤਨ ਮਨ ਮੁੱਲ, ਨਾਮ ਜਪੰਦੜੀ ਲਾਲੀ ਪੰਧ ਜਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ। ਹੱਠ ਮੰਜਾਹੂ ਮੈਂ ਮਾਣਕ ਲੱਦਾ, ਮੂੜ ਨਾ ਗਿੱਧਾ ਮੈਂ ਕੋ ਸਤਿਗੁਰ ਦਿੱਤਾ। ਢੂੰਡ ਬਜਾ ਵਧਾਈ ਥੀ ਆਖ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ ਪੌੜੀ। ਜਿਸ ਕੇ ਮਸਤ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰ ਮੈਲ ਕਮਲ ਪ੍ਰਗਾਸਿਆ ਸੋ ਅੰਦਨ ਜਾਗਾ। ਲੱਗਾ ਰੰਗ ਚਰਨਾਰ ਬਿੰਦ ਸਭ ਭਰਮ ਪੋ ਭਾਗਾ, ਆਤਮ ਜਿੱਤਾ ਗੁਰਮਤੀ ਅਗੰਜਤ ਪਾਗਾ, ਜਿਸੇ ਧਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ। ਸਾਧੂ ਸੰਗ ਨਿਰਮਲਾ ਅੜਸਠ ਮੱਝ ਨਾਗਾ, ਜਿਸ ਭਰਾ ਮਿਲਿਆ ਆਪਣਾ ਸੋ ਪੁਰਖ ਸੁਭਾਗਾ। ਨਾਨਕ ਤਿਸ ਬਰਹਾਲਣੇ ਜਿਸ ਏ ਵੜ ਭਾਗਾ। ਸਲੋਕ ਮਹੱਲਾ ਪੰਜਵਾਂ। ਜਾਂ ਪੈਰ ਅੰਦਰ ਤਾਂ ਧਨ ਬਾਹਰ, ਜਾਂ ਪੈਰ ਬਾਹਰ ਤਾਂ ਧਨ ਮਾਹਰ, ਬਿਨ ਨਾਵੇਂ ਬਹੁ ਫੇਰ ਫਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਾਂ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜੱਗ ਉਧਰੇ ਬਿਰਰਾ ਬੂਝੇ ਕੋਏ ਪੌੜੀ। ਵੱਡੀ ਹੂੰ ਬੋਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀਆ ਅੰਦਰ ਜੀਓ ਸਭ ਕੋ ਜਾਣ ਲਾ, ਸਭ ਕੋ ਤੇਰੇ ਬਸ ਤੇਰਾ ਘਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮਹਿਤਾ ਤੇਜ ਆਪਣਾ ਆਪ ਯਾਰ, ਸਰਬ ਕਲਾ ਭਰਪੂਰ ਦਿੱਥੇ ਜਤ ਕਰਤਾ, ਨਾਨਕ ਦਾਸਨ ਦਾਸ ਤੁਧ ਅੱਗੇ ਬਿਨਬੱਤਾ। ਸਲੋਕ ਮਹੱਲਾ ਪੰਜਵਾਂ। ਛੱਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ, ਵੱਖਰ ਹੈ ਕਪਾਰ ਨਾਨਕ ਖੱਟੇ ਸੇ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾ ਹੈ, ਜਨੇ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ। ਸਫਲੋ ਬਿਰਖ ਸਵਾਵੜਾ ਹਰ ਸਫਲ ਅੰਮ੍ਰਿਤਾ, ਮਨ ਲੋਚੇ ਔਨ ਮਿਲਣ ਕੋ ਕਿਉਂ ਬੰਝੇ ਕਿੱਤਾ। ਵਰਨਾ ਚਿਹਨਾ ਪਹਰਾ ਉਹ ਅਗਮਾ ਜਿੱਤਾ, ਉਹ ਪਿਆਰਾ ਜੀ ਕਾ ਜੋ ਖੋਲੇ ਪਿੱਤਾ। ਸੇਵਾ ਕਰੀ ਤੁਸਾੜੀਆ ਮੈਂ ਦੱਸੋ ਮਿੱਤਾ, ਕੁਰਬਾਣੀ ਬੰਝਾਂ ਵਾਰ ਨੇ ਬਲ ਬਲ ਕੀਤਾ। ਦਰਸ਼ਨ ਸੰਤ ਪਿਆਰਿਆ ਸੁੱਤ ਹੋ, ਸੁਣ ਹੋ ਲਾਏ ਚਿੱਤਾ, ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਏ, ਧਰਤੀ ਭਾਰ ਨਾ ਵਿਆਪੇ ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੋਕੋ ਮੋਲੀ ਲਾਏ, ਸੰਕ ਸੰਗੀ ਬੈਸਤੇ ਤਾਂ ਪੁੱਛੇ ਧਰਮ ਰਾਏ ਪੌੜੀ। ਆਪੇ ਹੀ ਵੱਡ ਪਰਿਵਾਰ ਆਪ ਕਾਤੀਆ, ਆਪਣੀ ਕੀਮਤ ਆਪੇ ਹੀ ਜਾਤਿਆ, ਸਭ ਕੁਛ ਆਪੇ ਆਪ ਪੰਨਿਆ, ਆਪਣਾ ਕੀ ਆਪ ਬਰਾਨਿਆ। ਤਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ, ਤਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ, ਜਿਸ ਨੂੰ ਤੇਰੀ ਦਇਆ ਸਲਾਹੇ ਸੋਈ ਤੁਧ, ਜਸ ਗੁਰ ਭੇਟੇ ਨਾਨਕਾ ਨਿਰਮਲ ਸੋਈ ਸੁਧ। ਸਲੋਕ ਮਹਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਜ ਮਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿਨਾ ਆਂਚ ਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸਹਾਵੜੀ ਸੰਗ ਸਵੰਨੜੀ ਦੇ, ਵੇਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ ਪੌੜੀ। ਜਪ ਤਪ ਸੰਜਮ ਦਇਆ ਧਰਮ, ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਅੰਤਰ ਜਾਮੇ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕੇ ਆਸਰੇ ਪ੍ਰਭ ਸਿਉਂ ਰੰਗ ਲਾਏ। ਔਗਣ ਕੱਟ ਮੁੱਖ ਉਜਲਾ ਹਰਨਾਮ ਤਰਾਏ, ਜਨਮ ਮਰਨ ਪੋ ਕਾਟਿਅਨ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢਿਅਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਏ ਰੱਖੇ ਗੱਲ ਲਾਏ। ਸਲੋਕ ਮਹਲਾ ਪੰਜਵਾਂ। ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ, ਨਾਨਕ ਬਿਰਲੇ ਪਾਈਏ ਤਿਸ ਜਨ ਕੀਮ ਨਾ ਮੂਲ। ਮਹੱਲਾ ਪੰਜਵਾਂ। ਅੰਦਰ ਬਿਦਾ ਸੱਚ ਨਾਏ, ਬਾਹਰ ਵੀ ਸੱਚ ਡਿਠੋਮ, ਨਾਨਕ ਰਵਿਆ ਹੱਬ ਥਾਏ, ਬਣ ਤਰਣ ਤੈ ਬਣ ਰੋਮ ਪੌੜੀ। ਆਪੇ ਕੀਤੋ ਰਚਨ ਆਪੇ ਹੀ ਰੱਤਿਆ, ਆਪੇ ਹੋਇਓ ਇੱਕ ਆਪੇ ਬਹੁ ਪੱਤਿਆ, ਆਪੇ ਸਭਨਾ ਮੰਝ ਆਪੇ ਬਾਹਰਾ, ਆਪੇ ਜਾਣੇ ਦੂਰ ਆਪੇ ਹੀ ਜਾਹਰਾ। ਆਪੇ ਹੋਵੇ ਗੁਪਤ ਆਪੇ ਪ੍ਰਗਟੀਏ, ਕੀਮਤ ਕਿਸੇ ਨਾ ਪਾਏ ਤੇਰੀ ਥੱਟੀਏ, ਗੈਰ ਗੰਭੀਰ ਅਥਾ ਅਪਾਰ ਅਗਣਤ ਤੂੰ, ਗੈਰ ਗੰਭੀਰ ਅਥਾ ਅਪਾਰ ਅਗਣਤ ਤੂੰ, ਨਾਨਕ ਵਰਤੇ ਇੱਕ ਤੂੰ ਸਦ। ਰਾਮ ਕਲੀ ਕੀ ਵਾਰ ਰਾਏ ਬਲਵੰਡ, ਤਥਾ ਸਤੇ ਡੂਮ ਆਖੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜਖੀਮ ਦੇ ਗੁਣਾ ਸਤ ਭੈਣ ਪ੍ਰਾਭਾ, ਪ੍ਰਾਗੰਧ ਦੀਨ ਪੜੀਬ ਦੇ, ਨਾਨਕ ਰਾਜ ਚਲਾਇਆ ਸੱਚ ਕੋਟ ਸਦਾਉਣੀ ਨੀਬ ਦੇ, ਲੈਣੇ ਤਰਿਉਨ ਸ਼ਤ ਸਰ ਕਰ ਸਿਫਤੀ ਅੰਮ੍ਰਿਤ ਪੀਬ ਦੇ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਕਾਏ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਬ ਦੇ, ਸਹਿ ਟਿੱਕਾ ਦੀ ਦੋਸ ਜੀਬ ਦੇ, ਲੈਣੇ ਦੀ ਫਰਿਆਈਏ ਨਾਨਕ ਦੋਹੀ ਖੱਟੀਏ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਚੁੱਲ੍ਹੇ ਸੋ ਸਤ ਨਿਰੰਜਰੀ ਮਰ ਤਖ਼ਤ ਬੈਠਾ ਗੁਰ ਹੱਟੀਏ, ਕਰੇ ਜੇ ਗੁਰਖ ਫਰਮਾਏ ਸਰ ਜੋਗ ਅਲਾਉਣੀ ਚੱਟੀਏ, ਲੰਗਰ ਚੱਲੇ ਗੁਰ ਸ਼ਬਦ ਹਰ ਥੋਟ ਨਾ ਆਵੀ ਖੱਟੀਏ, ਖਰਚੇ ਦਿੱਤ ਕਸਮ ਦੀ ਆਪ ਖਹਿੰਦੀ ਖੈਰ ਡਬਟੀਏ, ਹੋਵੇ ਸਿਫਤ ਕਸਮ ਦੀ ਨੂਰ ਔਰਸੋਂ ਕੁਰਸੋਂ ਚੱਟੀਏ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਸੱਚ ਜੇ ਗੁਰ ਫਰਮਾਇਆ ਕਿਉਂ ਇੰਦੂ ਬੋਲੋ ਹਟੀਏ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਠਾਇ ਛੱਟੀਏ, ਜਿਨੀ ਆਖੀ ਸੋਈ ਕਰੇ ਜਿਨ ਕੀਤੀ ਤਿਨੇ ਥੱਟੀਏ, ਕੌਣ ਹਾਰੇ ਕਹਿ ਨੋਬਟੀਏ, ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ, ਧਰਮ ਰਾਏ ਹਾ ਦੇਵਤਾ ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੇ ਸੱਚ ਕਰੇ ਸਭ ਬਾਤ ਹੋਵੇ ਦਰਹਾਲੀ, ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਧ ਬਹਾਲੀ, ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸਹਿ ਡਾਲੀ, ਦਰ ਸੇਵੇ ਉਮਤ ਖੜੀ ਮੁਸ਼ਕਲ ਹੋਏ ਜੰਗਾਲੀ, ਦਰ ਦਰਵੇਸ਼ ਕਸਮ ਦੇ ਨਾ ਸੱਚੀ ਬਾਣੀ ਲਾਲੀ, ਬਲਵੰਡ ਕੀਮੀ ਨੇਕ ਜਨ ਜਿਸ ਬਹੁਤੀ ਸ਼ੋ ਪੁਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ, ਗੁਰਸਿੱਖਾਂ ਕੇ ਮੁੱਖ ਉਜਲੇ ਮਨ ਮੁਖਤੀਏ ਪੁਰਾਲੀ, ਪੈ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀ ਸੋ ਸੋਏ ਜਨ ਗੋਏ ਉਠਾਲੀ, ਹੋਰਿਓ ਰੰਗ ਬਹਾਇਓ ਦੁਨਿਆ ਆਖੇ ਕਿ ਕਿਉਂ, ਨਾਨਕ ਈਸ਼ਰ ਜਗਨਨਾਥ ਉਚਹਿੰਦੀ ਬਹਿਣ ਬੈਣ ਬਿਰਕਿਉਣ ਮਧਾਣਾ ਪਰਬਤ ਪਰਬਤ ਕਰ ਨੇਤਰ ਵਾਸਕ ਸ਼ਬਦ ਰਿੜ ਕਿਉਣ ਚੌਧੋ ਰਤਨ ਨਿਕਾਲਿਆਂ ਕਰ ਆਵਾ ਗੌਣ ਚਿਲ ਕਿਉਣ ਕੁਦਰਤ ਐ ਬਖਾਲਿਆਂ ਜਨ ਏਵੜ ਪਿੰਡ ਛਿਣ ਕਿਉਣ ਲੈਣੇ ਤਰਿਓਨ ਛਤਰ ਸਹਿਰ ਅਸਮਾਨ ਕਿਆੜਾ ਛਕਿਉਣ ਜੋ ਸਮਾਣੀ ਜੋਤ ਮਾਹੇ ਆਪ ਆਪੇ ਜੋ ਆਪ ਆਪੇ ਛੇਤੀ ਮਿਕਿਉਣ ਸਿੱਖਾਂ ਪੁੱਤਰਾਂ ਘੋਲ ਕੇ ਸਭ ਉਮਤ ਵੇਖੋ ਕੇ ਕਿਉਣ ਜਾ ਸਾ ਤੋਤ ਸਾ ਲਹਿਣਾ ਟਿਕਿਉਣ ਫੇਰ ਵਸਾਇਆ ਫੇਰ ਆਣ ਸਤਿਗੁਰੂ ਖਡੂਰ ਜਪ ਤਪ ਸੰਜਮ ਨਾਲ ਤਦ ਹੋਰ ਮੁੱਚ ਗਰੂਰ ਲੱਭ ਵਿਹਾਣੇ ਮਾਨਸਾ ਜਿਉਂ ਪਾਣੀ ਬੂਰ ਬਰੀਏ ਦੁਰ ਗਏ ਗੁਰੂ ਕੀ ਕੁਦਰਤੀ ਨੂਰ ਜੱਸੋ ਹੱਥ ਨਾ ਲੱਭੇ ਉਹ ਉਹ ਹੋ ਥਰੂਰ ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਬੰਝੇ ਚੂਰ ਨੇੜੇ ਦਿਸੇ ਮਾਤ ਲੋਕ ਤੋਂ ਸੁੱਝੇ ਦੂਰ ਫੇਰ ਵਸਾਇਆ ਫੇਰ ਫੇਰ ਵਸਾਇਆ ਫੇਰ ਵਸਾਇਆ ਫੇਰ ਆਣ ਸਤਿਗੁਰੂ ਕਟੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਹਵਾ ਪੋਤਾ ਪਰਵਾਨ ਜਿਨ ਵਾਸਕ ਨੇਤਰੇ ਘੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ ਚੌਦੋ ਰਤਨ ਨਿਕਾਲਿਆਂ ਕੀ ਤੂੰ ਚਨਾਣ ਕੋੜਾ ਕੀਤੋ ਸਹਿਜ ਦਾ ਜਤ ਕੀਤੋ ਪਲਾਣ ਤਣਖ ਚੜਾਇਓ ਸੱਤ ਦਾ ਜਸ ਹੰਦਾ ਬਾਣ ਕੱਲ ਮੈਂ ਤੂੰ ਉਦਾਰ ਸਾ ਚੜਿਆ ਪਰੈ ਭਾਣ ਸਤੋਂ ਖੇਤ ਜਮਾਇਓ ਛੱਤੋ ਸ਼ਵਾਨ ਨਿੱਤ ਰਸੋਈ ਤੇਰੀਆਂ ਘਿਓ ਮੈਦਾ ਖਾਣ ਚਾਰੇ ਕੁੰਡਾਂ ਸੋਜਿਅਸ ਮਨਵੇਂ ਸ਼ਬਦ ਪ੍ਰਵਾਨ ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਉਤਰਿਆ ਉਤਾਰ ਲੈ ਸੋ ਪੁਰਖ ਸਜਾਣ ਚੱਖੜ ਵਾਓ ਨਾ ਡੋਲਈ ਪਰਬਤ ਮਹਿਰਾਨ ਜਾਣੇ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਈ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸਜਾਣ ਦਾਨ ਚੇ ਦਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਹਵਾ ਪੋਤਰਾ ਪਰਵਾਨ ਤਨ ਤਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਪ੍ਰਮ ਕਰ ਨਮਸਕਾਰਿਆ ਅਟਲ ਥਾ ਥੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਹਨੂੰ ਤੂੰ ਸੇਵਿਆ ਜਿਹਨੀ ਤੂੰ ਸੇਵਿਆ ਭਉ ਕਰ ਸੇ ਤਦ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਦ ਸੁਪਰ ਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਗੁਰ ਟਿੱਠਾ ਤਾਂ ਮਨ ਸਧਾਰਿਆ ਚਾਰੇ ਜਾਗੇ ਚੋ ਚੋਗੀ ਪਹੁੰਚਾਣ ਆਪੇ ਹੋਇਆ ਆਪੀ ਨੇ ਆਪ ਸਾਜਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਅਮਤਾਵਣ ਜਾਵਣੀ ਆਪੇ ਹੀ ਨਵਾਂ ਨਰੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ ਅਵਗਣੋ ਤੇ ਅਥਾ ਬਣੋ ਚੋ ਚੱਕੀ ਕੀ ਅਨਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁੱਖ ਪਿਆ ਮੋਆ ਦੂਣੀ ਚੋਣੀ ਕਰਾਮਾ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚੌ ਚੁੱਗੀ ਪਚਾਇਣ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ
1: ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸਦੀਨ ਰੇ ਕੋਈ ਹਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਤਪ ਦਿਓ ਦਲਾ ਲੀਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇਖ ਲਾ ਲੀਰੇ ਰਹਾਓ ਭਾਵਨ ਚਤੁਰ ਦਸ ਪਾਠੀ ਕੀਨੀ ਬ੍ਰਹਮ ਅਗਣ ਤਨ ਜਾਰੀ ਰੇ ਮੁਦਰਾ ਮਦਕ ਸਹਿਜ ਤੁਨ ਲਾਗੀ ਸੁਖਮਣ ਪੋਚਣ ਹਾਰੀ ਰੇ ਤੀਰਥ ਬਰਤ ਨਿਮ ਸੁਜ ਸੰਜਮ ਰਵ ਸਸ ਗਹਿਣੈ ਦਿਓ ਰੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਉ ਮਹਾਰਸ ਪਿਓ ਰੇ ਨਿਚਾਰ ਧਾਰ ਚੋਇਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ ਗੁੜ ਕਰ ਗਿਆਨ ਤਿਆਨ ਕਰ ਮਹੁਆ ਪੋ ਪਾਠੀ ਮਨ ਧਾਰਾ ਸੁਖਮਣ ਨਾਰੀ ਸਹਿ ਸਮਾਨੀ ਪੀਵੈ ਪੀਵਣ ਹਾਰਾ ਔਦੂ ਮੇਰਾ ਮਨ ਮਤਵਾਰਾ ਉਨਮਦ ਚੜਾ ਮਦਨ ਰਸ ਚਾਖਿਆ ਤ੍ਰਿਪਵਨ ਭਿਆਉ ਜੀਆਰਾ ਰਹਾਉ ਦੁਇ ਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ ਕਾਮ ਕਰੋ ਦੁਇ ਕੀਏ ਜਲੇਤਾ ਛੁੜ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚ ਕੰਨਾ ਕਬਹੁ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਉੱਡ ਗਈ ਮੈਂ ਤੇਰੀ ਨਾਮ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰੁਹਾਉ ਤੋਰੇ ਪਰੋਸੇ ਮਘਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਘਰ ਪਾਇਓ ਫੁਨ ਕਾਸੀ ਬਸੇ ਆਈ ਜੈਸਾ ਮਘਰ ਤੈਸੀ ਕਾਸੀ ਹਮ ਏਕੈ ਕਰ ਜਾਨੀ ਹਮ ਨਿਰਤਨ ਜਿਉ ਇਉ ਤਨ ਪਾਇਆ ਮਰਤੇ ਫੁਟ ਗੁਮਾਨੀ ਕਰੈ ਗੁਮਾਨ ਚ ਬੈਤ ਸਸੂਲਾ ਕੋ ਕਾਢਣ ਕੋ ਨਾਹੀ ਅਜੈ ਸੋ ਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਹੋ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਇ ਚੜੇ ਸਿੰਘਾਸਨ ਮਿਲਿਆ ਸਾਰੰਗ ਪਾਣੀ ਰਾਮ ਕਬੀਰਾ ਇੱਕ ਭੇ ਹੈ ਕੋਈ ਨਾ ਸਕੈ ਪਛਾਨੀ ਸੰਤਾ ਮਾਨੋ ਦੂਟਾ ਡਾਨੋ ਇੱਕ ਟਵਾਰੀ ਮੇਰੀ ਦਿਨ ਸਰੈਣ ਤੇਰੇ ਪਾਓ ਪੱਲੋ ਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੋ ਕੇ ਆ ਗਏ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰ ਧੁਨ ਸਹਿਜ ਕੀ ਮਾਥੈ ਮੇਰਾ ਦਗਾਈ ਦਾਗੇ ਹੋਏ ਸੁਰਣ ਮੈਂ ਜੂਜੈ ਬਿਨ ਦਾਗੇ ਪਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੇ ਭਾਈ ਕੋਠਰੀ ਮੈਂ ਮਹਾ ਕੋਠਰੀ ਕੋਠਰੇ ਮੈਂ ਕੋਠਰੀ ਪਰਮ ਕੋਠੀ ਵੀ ਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ

ਪਾਜੇ ਕਰੈ। ਨਾਨਕ ਸੰਤ ਸੰਗ ਨਿਤ ਪਿਤਰ ਹੈ, ਸੰਤ ਕੈ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖ ਰਕਾ ਜੁ ਲਵੈ, ਸੰਤਨ ਕੈ ਦੁਖਨ ਸਰਬ ਜੁਣ ਪਾਇ, ਸੰਤ ਕੈ ਦੁਖਨ ਤਿਲ ਜੁਣ ਕਰਮਾਇ, ਸੰਤਨ ਕੈ ਦੁਖਨ ਤਿਸਨਾ ਮੈਂ ਜਲੈ।

ਟੇਕੇਲਾ ਜਿਉਂ ਬੁਆੜ ਤਿੜਕੇ ਤਮੈ ਦੁਹੇਲਾ ਸੰਤਕਾ ਦੁਖੀ ਧਰਮ ਤੇ ਰਹਿਤ ਸੰਤਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਂਕ ਤੂੰ ਤਿਸ ਪਾਇ ਸੋਈ ਥਿਆ ਸੰਤਕਾ ਦੁਖੀ ਫਿਰ ਰੂਪੋ ਜਾਇ ਸੰਤਕੇ ਦੁਖੀ ਕੋ ਦਰਖੇ ਮਿਰਸ ਜਾਇ ਸੰਤਕਾ ਦੁਖੀ ਸਤਾ ਸਹਿਕਾਇ ਸੰਤਕਾ ਦੁਖੀ ਨਾ ਮਰੇ ਨਾ ਜਿਪਾਇ ਸੰਤਕੇ ਦੁਖੀ ਕੀ ਪੁਜੈ ਨਿਆਸਾ ਸੰਤਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੈ ਦੁਖ ਨਾ ਤਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਰ ਤਿਸਕੇ ਕਰਨੇ ਹਾਰ ਸਦਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤੁਸੇ ਤਿਆਓ ਸਾਥ ਖਿਰਾ ਸਭ ਕੁਛ ਵਰਤੇ ਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਰਾਵ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤੁਸੇ ਆਪਣ ਨਾਮ ਦੇਵ ਭਾਕੀ ਨਾਨਕ ਚੰਨ ਸੇ ਸਲੋਕ ਹੈ।

ਬ੍ਰੰਥ ਕੀ ਚਮਨ ਪੂਖ ਹੈ। ਨਾਨਕ ਤਿਸੈ ਨਾ ਡਾਕੇ ਦੁਖ ਹੈ, ਜਿਸ ਕੋ ਹਰ ਪਰਮਨ ਤਿੱਤੇ ਆਵੇ, ਸੋ ਸੰਸਿਰਾ ਨਹੀਂ ਡਰਾਏ। ਜਿਸ ਪ੍ਰਭੀ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਤ ਤਰਟਾ ਆਪਣੇ ਕਾਜ ਮੈਂ ਆਸਮਾ, ਸੋ ਦਤ ਸੋ ਦਤ ਸੋ ਦਸੀ ਜਾ ਗੁਰ ਪ੍ਰਸਾਦ ਤਾ ਸਭੁਜਿਆ। ਜਪ ਦੇਖੋ ਤਬ ਸਭ ਸਬੂ ਨਾਨ, ਸੋ ਸੁਖਮ ਸੋਇਸ ਤੂ ਨੈ ਕਿਸਮ ਨੈ ਕਿਸ ਜਨਮੈ ਨੈ ਕਿਸ ਮਰੈ। ਆਪਣ ਜਲ ਤੇ ਆਪ ਹੀ ਕਰੇ ਆਪਣ ਜਾਮ, ਦ੍ਰਿਸ਼ਟਾਂ ਦ੍ਰਿਸ਼ਟਿਆ ਕਿਆ ਕਾਰੀ ਧਾਰੀ ਸਭ ਸਰਟ। ਆਪੇ ਆਪ ਸਗਲ ਮੇ ਆਪ ਅਨਖ ਜੋਤ, ਰਜ ਥਾਪ ਥਾਪ ਬਨਾਸੀ ਨਾਇਕ ਰਕਣ ਤਾਨ ਤਾਰਿਓ ਬ੍ਰਹਮੰਡ।

ਨਿਹਾਲ ਵਨ ਕਿਸੇ ਵਸ ਹੋਈ ਲਾਕੇ ਜਿਸਨੂੰ ਕਿਰਪਾ ਕਰੇ ਵੱਡ ਭਾਕੇ ਨਾਮ ਜਪ ਪਾਏ ਵਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਕੇ ਰੰਗ ਸਦਾ ਸਦਾ ਵਸੇ ਅਰਸਾ ਸਹਿ ਸਪਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦਿਸ਼ਟਾ ਨਾ ਜਿਸਤੇ ਉਪਜੈ ਤਸਮਾਏ ਸਮਾਏ ਓਏ ਸੁਖ ਨਿਦਾਨ ਉਨਹੂੰ ਬਣੇ ਆਏ ਆਪ ਸਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਰੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸੁਣ ਉਦਰੀਐ ਨਾਨਕ ਪ੍ਰਹਾਟ ਪਦੇ ਟੂਟੀ ਗਾਨਣ ਹਰ ਗੋਪਾਲ ਸਭ ਜੀਆਂ ਆਪੇ ਪ੍ਰਿਤ ਪਾ ਸਭ ਕੀ ਚਿੰਤਾ ਜਿਸ ਪਨ ਮਾਇਆ ਤਸਤੇ ਬਿਰਥਾ ਕੋਈ ਨਾ ਰੇ ਮਨ ਵਿੱਚ ਸਦਾ ਹਰ ਜਾਪ ਅਵਨਾਸੀ ਪ੍ਰਜਾਪਿਆ ਆਪਨ ਕਿਰਿਆ ਕਸ਼ਨ ਹੋਏ ਜਿਸ ਪ੍ਰਾਣੀ ਰੁਚੈ ਕੋਏ ਤਿਸ ਪਰ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੇ ਕਰਨਾ ਰੂਪ ਬੰਤ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਰ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰ ਪੈ ਜਾਂ ਸਭ ਕੇ ਤਿਸਕਾ ਦੀਆ ਦਰ ਪੈ ਸੂਡਾ ਜੇ ਕੋ ਕਹਾਏ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਤਾਰ ਤਿਸ ਤੇਨ ਹਰ ਜਾਣੇ ਕਪਾ ਜਿਸ ਕੋ ਪ੍ਰਸਾਦ ਟੁੱਟੇ ਹੋ ਰੋਗ ਨਾਨ ਸੋ ਜਰਸਦਾ ਰੋਗ ਜਿਉ ਮੰਦਰ ਕੋਤਾ ਮਿਥ ਮਨ ਤਿਉ ਗੁਰ ਕਾ ਸ਼ਰ ਮਨੇ ਅਸਤਮ ਮਨ ਜੋ ਪਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਖਤ ਨਸਤਰੈ ਜੋ ਅੰਕਾਰ ਦੀਪ ਪ੍ਰਗਾ ਗੁਰਦਾ ਸੰਦੇਖ ਮਨ ਹੋਏ ਬਿਗਾਦ ਜੋ ਮਹਾ ਉਦਿਆਨ ਮੈਂ ਮਾਰ ਪਾਗਤ ਸਾਧੂ ਸਾਹਿਬ ਮਿਰ ਜੋਤ ਪਟਾਵੈ ਤਿਨ ਸਾਧਨ ਕੀ ਬਾਛੋ ਤੋ ਨਾਨਕੀ ਹਲੋਚਾ ਪੂਰ ਮਨ ਮੂਰਖ ਕਾਹੇ ਪ੍ਰਲੈ ਪੁਰਬ ਲਿਖੇ ਕਾ ਲਿਖਿਆ ਪਾਏ ਦੂ ਸੁਪਰਾ ਦੇਵਨ ਹਾਰ ਅਵਰ ਤਿਆਗ ਤੁਤ ਸਚਤਾ ਜੋ ਕਿਛ ਜੋ ਕਛ ਕਰੇ ਸੋਈ ਸੁਖਮਾਰ ਭੂਲਾ ਕਾਏ ਫਿਰਿਆ ਜਾਨ ਕੌਣ ਬਾਸਤ ਆਈ ਤੇਰੇ ਸੰਗ ਲਾਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪਿਰ ਦੇ ਮਾਏ ਨਾਨਕ ਪਾਸੇ ਤੀਕਰ ਜਾਏ ਜੈਸਵ

ਸੁਰ ਹੋਆ ਨ ਹੋਕ ਜਪ ਜਾਨ ਸਦਾ ਸਦਾ ਦਰਾਣੇ ਸਭ ਤੇ ਉੱਚ ਨੰਬਰ ਕਰਨੀ ਕਰ ਕਿਰਪਾ ਕੋ ਨਾਮ ਦੀ ਆਨੰਦ ਸੋ ਜਨ ਨਿਰਮਤੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਸਨਿਆਵੇ ਹਰ ਪ੍ਰਤੀਤ ਭਗਤ ਪਾ ਸੁਨੇ ਤਹਿ ਰੋਏ ਜਾ ਕੈ ਹਿਰਦੇ ਕੋਇ ਸਤ ਕਰਨੀ ਸਤਾਂ ਕੇ ਰਹਿ ਸੱਚ ਹਿਰਦੇ ਸਤਮੁਖ ਕੈ

ਜਾਣੇ ਹੋਰ ਅਨੰਤ ਰੂਪ ਮੰਗਲ ਸਜਾ ਕੇ ਸਰਬ ਥੋਕਾ ਸੁਨੇਹ ਕਰਤਾ ਕੈ ਰਾਜ ਮੈਂ ਰਾਜ ਜੋਖ ਮੈਂ ਜੋਖੀ ਤਪ ਮੈਂ ਤਪੀ ਸਗ੍ਰਥ ਮੈਂ ਭੋਗੀ ਧਿਆਏ ਧਿਆਏ ਭਗਤ ਸੋ ਪਾਇ ਅਨੰਤ ਪੁਰਖ ਆਖਰੀ ਅੰਤਰ ਪਾਇ ਜਾ ਕੀ ਦੀਦਾ ਕੀਮਤ ਨਾਇ ਸਗਲ ਦੇਵ ਹਾਰੇ ਕਾਇ ਪਿਤਾ ਖਜਨ ਖਜਾਨੇ ਪੂ ਸਰ ਪਰੋਈ ਆਪਣੇ ਸੂਤ ਹੈ

ਜਾਏ ਤਿਸ ਸਫਰਿ ਸਤਿਨਾਮ ਪ੍ਰੋਖਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਭਜਨ ਸਾਧੁ ਉਪਦੇ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਇ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੇ ਆਪਣੀ ਮਿਤ ਕਤ ਜਿਸਕੇ ਸਿਰ ਸੋ ਕਰਨੇ ਹਾਰ ਅਵਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਜਾਣੇ ਕੀਆ ਨਾ ਚੁਥ ਪਾ ਸੋ ਪ੍ਰਤੀਆ ਬਿਸਮ ਮਨ ਬਿਸਮ ਭੈ ਸਮਾਜਨ ਪੂਜਤ ਸਾ ਸਵਾਦ ਪ੍ਰਭ ਕੇ ਰੰਗ ਰਾਜ ਨਏ ਖੁਰਕੇ ਬਚਨ ਪਦਾਰਥ ਲਏ ਹੋਏ ਦਾਤੇ ਦੁਖਾਟਨ ਹਾ ਜਾ ਕੇ ਸੰਗਤਰੇ ਸੰਸਾਰ ਜਨ ਕਾ ਸੇਵ ਸੋਟ ਭਾਗੀ ਜਨ ਕੈ ਸੰਗ ਏਕਲਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਪ੍ਰਪਾ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੈ ਸੱਚ ਨਾਨਕ ਹੋਸੇ ਭੈ ਸੱਚ ਅਟ ਪਰੇ ਚਰਨ ਸਤ ਸਤਪਸਨਹਾਰ ਪੂਜਾ ਸਤ ਸਤ ਸੇਵਦਾ ਦਸਨ ਸਤ ਸਤਿਖਨਹਾਰ ਨਾਮ ਸਤ ਸਤਿਆਵਨਹਾਰ ਆਪ ਸਤ ਸਤ ਸਤਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੰਤਾ ਬੁਜਨ ਹਰ ਕੋ ਸਤ ਸਹ ਹੋਏ ਨਾਨਕ ਸਤ ਸਤ ਪ੍ਰਸੋਏ

ਨਿੰਦਕ ਨਾਲ ਪ੍ਰਭ ਰੱਖ ਬਣਾਣੀ ਬਾਰੰਗ ਬਾਰ ਬਾਰ ਪ੍ਰਭ ਜੋ ਪੀਆ ਪੀ ਅੰਮ੍ਰਿਤ ਇਹੋ ਮਨ ਤਾ ਤ੍ਰਪਿਯ ਨਾਮ ਰਤਨ ਜਿਨ ਗੁਣ ਪਾਇਆ ਤੈ ਸਕੇ ਸ਼ਬ ਨਾਇ ਤਟਾ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਕਰ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮੰਤਰ ਨਾਮੇ ਨਾਮ ਸਮਾਨੇ ਊਠਤ ਬੈਠ ਸੁਖਤ ਨਾਮ ਕੋ ਨਾ ਜਨ ਕੇ ਸਦਕਾ ਬੋਲੋ ਜਸ ਜੇ ਪਾਦ ਨਰਾ ਪ੍ਰਭ ਆਪਣੇ ਜਨ ਕੀ ਨੀਦਾ ਕਰੇ ਭਗਤ ਆਤਮ ਖੇਚਾ ਪ੍ਰਭ ਆਪਣੇ ਸੋ ਰਹਿ ਸਮਾਇ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਸਕੀ ਮਹਿਮਾ ਕੌਣ ਬਖਾਨੋ ਤਸਕਾ ਗੁਣ ਕਹਿ ਅਖਰਨ ਜਾਣੋ ਆਠ ਪੈ ਪ੍ਰਭ ਸਹਿ ਦੂਰੇ ਕੋ ਨਾਮ ਸਹੀ ਜਨ ਪੂਰੇ ਮਨ ਮੇਰੇ ਤਿਨਕੇ ਉੱਠ ਰਹੇ ਮਨ ਤਨੇ ਆਪਣਾ ਤਨ ਜਨ ਦੇ ਜਨ ਜਨੇ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੇ ਸਨ ਸਸ ਉਪਾਏ ਤਿਸਕੇ ਦਰਸਨ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤੇ ਚਨ ਕੀ ਤੂੰ ਸੇਵਾ ਲਾਗ

ਕਦੇ। ਸਤਿਗੁਰ ਸਿੱਖੀ ਕਰੈ ਪ੍ਰਪਾ ਸੇਵਕ ਉਗਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਨ ਹਰੈ ਗੁਰਬਤਨੀ ਨਾਮ ਚੜੈ ਸਤਿਗੁਰ ਸਿੱਖੇ ਬੰਧਨ ਘਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਉਪਾਗੀ ਹੈ ਸਤਿਗੁਰ ਸਿੱਖਾ ਹਰਤ ਭਰਤ ਸਵਾਰੇ ਨਾਲ ਸਤਿਗੁਰ ਸਿੱਖ ਕੋ ਜੀ ਅਨਾਦ ਸਮਾਰੈ ਗੁਰ ਕੈ ਗ੍ਰਹਿ ਸਿਵ ਤੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਾਰ ਕਾਸ਼ਨਾ ਜਨਾਬੇ ਹਰਾ ਨਾਮ ਰਿਦੈ ਸਤਿਆਵੈ ਮਨ ਵਿਚੈ ਸਤਿਗੁਰ ਕੇ ਪਾਸ ਤੇ ਸਿਵ ਕੇ ਕਾਜਰਾ ਸੇਵਾ ਕਰ ਤੋ ਨੈ ਕਾਮੀ ਤੁਕੋ ਹੋ ਪ੍ਰਾ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ।

ਸਾਲ ਐਸਾ ਫਲ ਜਪਣੈ ਇਹੋ ਹਰਸ਼ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਫਰਡੇ ਗੁਣ ਤਾਲ ਆਠ ਪੈਰ ਹਰਕਾ ਨਾਮ ਦੇ ਸਚ ਉਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਦੀਪ ਮਨ ਮੇ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਕਾਸ਼ੇ ਨਾਨ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਤ ਪਾਣ ਠਾਣ ਪ੍ਰਤਾਈ ਅੰਧ ਪਿਆ ਦੁੱਖ ਨਾ ਠੇ ਪਾਏ ਜਨਮ ਮਿਰਣ ਕੈ ਮਿਟਿਆ ਦੇਸ ਸਾਧੂ ਕੈ ਪੂਰਨ ਉਪਦੇਸੈ ਪਹੁ ਚੁਪਾ ਨਿਰਭਉ ਸੁਪਤੈ ਸਗਲ ਸਗਲ ਬਿਆਲ ਮੰਤੇ ਖੈ ਨਸੈ ਜੁਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਪ ਨਾ ਮਰਾਰੇ ਥੈਤ ਪਾਏ ਚੁਕੇ ਪ੍ਰਮਖ ਅਪਨ ਸੁਨਨ ਕਹਾਰ ਹਰ ਜਸ ਸ੍ਰਵਣ ਨਿਰਗੁਣੇ ਆਪ ਸਰਗੁਣ ਪਿਓ ਕਰਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਯਾ ਆਪਣਾਏ ਆਪਣੀ ਕਿਉਂ ਤਿਆਪੇ ਪਾਏ ਹਰਪਿਨ ਦੂਜਾ ਨਾਹੀ ਕੋਏ ਸਾਰ ਪੰਦਰਾਂ ਤਰੇ ਗੁਸੋਏ

ਤੂੰ ਕਟਾ ਆਵਾ ਗਣਪਤੀ ਪ੍ਰਸੇਵ ਆਪ ਤਿਆਗ ਸਨ ਗੁਰਦੇਵ ਇਉਂ ਰਤਨ ਜਨਕਾ ਹੋਏ ਉਦਾਰ ਹਰ ਸਿਮਰ ਪੁਰਾਣੇ ਦਾਲ ਅਨਕ ਪਾਨ ਛੁੱਟਣ ਹਾਰ ਸਿਮਰ ਸਾਧ ਪੇ ਵਿਚਾਰ ਹਰ ਕੀ ਪਾਤ ਕਰੋ ਮਨ ਲਾਏ ਮਨ ਵੰਚਤ ਨਾਨਕ ਫਲ ਪਾਏ ਸੰਗਨ ਚਾਰ ਤੇਰੇ ਤਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸਵਤ ਮੀਤ ਕੁਟੰਬ ਬੰਤਾ ਇਨ ਤੇ ਕਹੋ ਤੁਮ ਕੁਨ ਸੁਨਾਥਾ ਰਾਜ ਰਾਮਾ ਵਿਸਤਾਰ ਇਨ ਤੇ ਕਹੋ ਕਮ ਛੁਟਕਾਰ ਅਸਹਾ ਤੇਰਾ ਸਸਵਾਰ ਝੂਠਾ ਡਾਂਚ ਝੂਠ ਪਸਾਰੇ ਜਿਨ ਦੀ ਹੈ

ਪੈਰ ਹੋਹੇ ਅਚਿੰਤ ਵਸੇ ਸੁਖ ਨਾ ਸਾਸਕਰਾ ਸਨਾ ਸਮਾ ਛਾੜ ਸਨ ਸਰੀ ਮਨਾ ਸਾ ਸੰਪਾਇ ਸਤਨਾ ਹਰ ਪੂੰਜੀ ਸੰਚ ਕਰਹੁ ਬਿਹਾਰ ਇਹਾਂ ਸੁਖ ਦਰਗ ਜੈਕਾਰ।

ਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਏ ਸਗੋ ਤਿੰਨ ਮਨ ਮਤ ਲਏ ਜਨ ਕੋ ਪ੍ਰਭ ਦਿਆ ਸੇਵਕੀ ਨੂੰ ਸਤਨਹਾਰ ਬੰਧਨ ਕਾਟ ਮੋਚਨ ਪਿਆ ਜਨਮ ਮਾਰਨ ਦੁਖ ਭ੍ਰਮ ਗਿਆ ਐਸ਼ਪੁਨੀ ਸਤਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਤ ਨਿਆ ਮਿਲਾਇ ਨਾਨ ਭਗਤੀ ਨਾਮ ਸੁਮਾਇ ਸੁਖ ਵਿਸਰੈ ਜੇ ਕਾਲ ਪਾਨ ਸੁਖ ਵਿਸਰੈ ਜੇ ਕੀਆ ਜਾਣੈ ਸੁਖ ਵਿਸਰੈ ਜਨ ਸਭ ਕੋ ਦਿਆ ਸੁਖ ਵਿਸਰੈ ਜੇ ਜੀਵਨ ਜੀਆ ਸੁਖ ਵਿਸਰੈ ਜੇ ਅਗਰ ਮੈਂ ਰਾਖੇ ਗੁਰਪ੍ਰਸਾਖ ਬਿਰਲਾ ਲਾਖੈ

ਜੈ ਅਸ਼ਾਲੇ ਸ਼ਹੀਦ ਭੇਸ ਮੈਂ ਉਹਾਂ ਕਿਸੇ ਵਿਆਪਤ ਮੈਂ ਆਪਸ ਕੋ ਆਪੇ ਆਦੇਸ ਤੇ ਖੁਣਕਾ ਨਾ ਹੀ ਪ੍ਰਵੇਸ ਜੈ ਏਕ ਏਕ ਏਕ ਭਗਵੰਤਾ ਤੇ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਪਤਿਆਰਾ ਤੇ ਕੌਣ ਕਥੇ ਕੌਣ ਸੁਣਿਹਾਰ ਨਾਨਕ ਆਪਸ ਕੋ ਕੌਣ ਸੁਣਿਹਾਰ ਬਹੁ ਪਿਆੰਤੂ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚੋ ਪ੍ਰਪੰਚ ਕਾ ਤੇ ਕੌਣ ਮੈਂ ਕਿਨੋ ਵਿਸਤਾਰ ਪਾਪ ਪੁਨ ਤੇ ਪਈ ਕਹਾਵਤ ਕੋ ਨਰਕ ਕੋ ਸਰਪੰਚਾਵ ਤਿਆਰ ਜਨਮ ਚੰਜਾਲ ਹੋਮੇ ਬਹੁ ਪਰਮ ਪੈ ਪਾ ਦੂ ਸੁਖ ਮਾਨ ਪਮਾਨ ਅਨ ਪ੍ਰਕਾਰ ਕੀ ਉਹ ਬਖੇ ਆਨ ਆਪਣ ਖੇਡ ਆਪ ਕਰ ਦੇਖਿਆ ਖੇਡ ਸੰਕੁਚੈ ਤੋ ਨਾਨਕ ਕਹਿ ਜੈ ਅਵਗਤ ਭਗਤ।

ਜਿਸ ਭਾਵਿਤ ਸਿਆ ਪੰਨਾ ਲਾਇ ਜਿਸ ਭਾਵਿਤ ਖੇਲ ਖਿਲਾਵੇ ਬੇਸ ਮਾਰ ਅਥਾ ਅਗੰਤ ਤੋ ਲੈ ਜੋ ਪਲਾਵੂ ਤੋ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦੁਸ਼ਟਾਰ ਅਰਪ ਦੇ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜੰਤ ਪਾਏ ਤੋਂ ਸਿੱਠ ਪਾਏ ਆਪਣੇ ਭਾਣੇ ਲੈ ਸਮਾਏ ਤੋਂ ਤੇ ਪਿ ਨਹੀਂ ਕਿਛ ਹੋਏ ਆਪਣ ਸੂਤ ਸਭ ਜਲ ਪ੍ਰੋਏ ਜਾਖੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਾਸੀ ਤਤ ਕਵੇਤਾ ਨਾਨ ਸਗ ਸਿੱਠ ਕਾ ਜੇਤਾ ਜੀ ਜੰਤਰ ਸਭਤਾ ਕਿਹਾ ਦੀਨ ਤਿਆਲ ਅਨਾਥ ਕੋ ਨਾ ਜਿਸ ਰਾਖੇ ਕੋਇਨ ਮਾਰੇ ਸੋ ਮੂਆ ਜਿਸ ਮਨੋ ਵਸਾਰੇ

ਜਾਤ ਉਦਰ ਸੇਟ ਚਰਨ ਕਮਲ ਜਾਕੇ ਅਨੂਪ ਸਫਰ ਦਾਸ ਸੁੰਦਰ ਹਰੂਪ ਧਨ ਸੇਵਾ ਸੇਵ ਪ੍ਰਵਾਨ ਅੰਤ ਜਾਮੀ ਪੁਰ ਪ੍ਰਦਾਨ ਜਿਸ ਮਨ ਵਸੈ ਸੋਹਤ ਨਿਹਾਤਾ ਕੇ ਨਿਟ ਨਿਆਵਤ ਕਾਲ ਅਮਰ ਭੇ ਮਰਾ ਪ੍ਰਪਾ ਸਾਧ ਸੰਗ ਨਾਨਕ ਤਿਆ ਸਲੋਕ ਗਿਆਨ ਅੰਜਨ ਗੁਰਤੀਆ ਅਗਿਆਨ ਅੰਦੇਪਨਾਸੁ ਹਰ ਕਿਰਪਾ ਤੇ ਸੰਤ ਭੇਟਿਆ ਨਾ

ਨਾਮ ਸੁਖ ਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਸਤਿਗੁਰੂ ਮੈਂ ਪਾਇਆ, ਸਤਿਗੁਰ ਤੈ ਪਾਇਆ, ਸਹਿ ਸੇਤੇ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਤਾਂ ਗਾਵੋ ਹਰੇ ਕੇਰਾ ਮੰਦ ਨੀ ਵਸਾਇਆ। ਕਹੇ ਨਾਨਕ ਰੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਕਰ ਤੇਰਾ ਕਾਰ ਸਾ ਸੁਆਰਣਾ, ਸੁਪਨਾ ਕਲਾ ਸਮਰਾ ਸੁਆਮੀ ਸੋ ਕਿਉਂ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੁਪਾਏ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉਚੇ ਤੇ ਉਚਾ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨਉ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਵਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ, ਪਾਤਸ਼ਾਹ ਜੀਓ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰਹੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਤੇ ਮਹਾਂਵਾਕਾ ਅਨੁਸਾਰ ਚੱਲ ਰਹੇ ਲੜੀਵਾਰ ਦੀਵਾਨਾ ਅੰਦਰ, ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਦਰ ਹੈ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀ ਉਪਰੰਤ ਸੇਵਕ ਪਰਿਵਾਰ, ਭਾਈ ਸਤਵੰਤ ਸਿੰਘ, ਬੀਬੀ ਰਜਿੰਦਰ ਕੌਰ ਭੰਗੂ ਪਰਿਵਾਰ ਵੱਲੋਂ ਆਪਣੀ ਪੋਤੀ

ਭਾਈ ਰਮਨਦੀਪ ਸਿੰਘ, ਬੀਬੀ ਰਮਨਦੀਪ ਕੌਰ ਭੰਗੂ ਪਰਿਵਾਰ ਵੱਲੋਂ ਆਪਣੀ ਬੇਟੀ ਬੱਚੀ ਮਾਹੀ ਕੌਰ ਭੰਗੂ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦੇ ਹਾਂ ਅਤੇ ਸੇਵਕ ਪਰਿਵਾਰ ਭਾਈ ਹਰਪਿੰਦਰ ਸਿੰਘ, ਬੀਬੀ ਰਾਜਵਿੰਦਰ ਕੌਰ ਢਿੱਲੋਂ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ, ਦੇਹ ਰੋਗਤਾ, ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਪਾਤਸ਼ਾਹ ਜੀਓ, ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੇ, ਸੇਵਕ ਪਰਿਵਾਰ, ਭੰਗੂ ਪਰਿਵਾਰ ਤੇ ਢਿੱਲੋਂ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਨੇ ਪਵਿੱਤਰ ਹਜ਼ੂਰੀ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉਂ ਚਿਤ ਲਾਵੇ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ, ਲੁਧਿਆਣੇ ਵਾਲਿਆਂ ਦੇ ਕੀਰਤਨੀ ਇੱਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੀ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮਾਗਮਾਂ ਦੀ ਸੇਵਾ ਢਿੱਲੋਂ ਪਰਿਵਾਰ ਅਤੇ ਭੰਗੂ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਪਰਿਵਾਰ ਵੱਲੋਂ ਬੇਨਤੀ, ਆਪ ਜੀ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਦੁਸਾਂਝ ਖੁਰਦ ਠੀਕਰੀਵਾਲ ਅਤੇ ਭਾਈ ਇਕਬਾਲ ਸਿੰਘ ਸੰਧੂ ਪਰਿਵਾਰ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵੱਲੋਂ ਗੁਰਬਾਣੀ ਸੰਥਿਆ ਦੀ ਕਲਾਸ 1 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ। ਜਿਨ੍ਹਾਂ ਵੀ ਸੰਗਤਾਂ ਨੇ ਗੁਰਬਾਣੀ ਸੰਥਿਆ ਕਰਨੀ ਹੋਵੇ, ਉਹ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ 'ਤੇ ਲਿਖਾਉਣ ਦੀ ਕਿਰਪਾਲਤਾ ਕਰਨੀ, ਤਾਂ ਕਿ ਸੰਗਤਾਂ ਵਾਸਤੇ ਪੋਥੀਆਂ ਦਾ ਪ੍ਰਬੰਧ ਜਿਹੜਾ ਹੈ ਉਹ ਮੈਨੇਜਮੈਂਟ ਵੱਲੋਂ ਕੀਤਾ ਜਾ ਸਕੇ। 1 ਸਤੰਬਰ ਤੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਥਿਆ ਦੀ ਕਲਾਸ ਆਰੰਭ ਹੋਣ ਜਾ ਰਹੀ ਹੈ। ਜਿਨ੍ਹਾਂ ਵੀਰਾਂ ਭੈਣਾਂ ਨੇ ਗੁਰਬਾਣੀ ਸੰਥਿਆ ਕਰਨੀ ਹੋਵੇ, ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਰ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲ ਚੁੱਕ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

दंडौत बंदनयन कबारू।

ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਫਰੀਦਾ ਕੋ ਕਹਿੰਦਿਆਂ ਚਾਂ ਗਿੰਦਿਆਂ

ਜੇ ਸਾਈ ਲੋੜੈ ਸਭ

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते दसां पातशाहियां दी जोत, साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुबारक हजूरी विच शामा वेले दे सज्जे दीवाना दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है, आप सब गुरदेव की पावन हजूरी विच जुड़ बैठ के मालक जी दी अमृतमई बाणी दे कीर्तन मेरे तो पहला गुरु घर के रागी सिंघा पासों श्रवण कर रहे सी। तो आओ साध संगत, समा है लड़ीवार चल रही गुरु ग्रंथ साहब दी पावन बाणी विचों भगत साहबान दी बाणी दी विचार दा। विचारां नूं आरंभण तों पहला मनोबिरतियां नूं एकागर करदे आं। आओ फतेह दी सांझ पाईए जी। वाहिगुरु जी का खालसा, वाहिगुरु जी की फतेह। भगत बाणी दी विचार तहत शेख फरीद साहब दे श्लोकां विचों दो श्लोक जिन्हां दा पाठ मैं आप जी दे नाल सांझा कीता है। फरीद साहब ने इस श्लोक दे विच एक शैतान का जिक्र किया है। आम तौर उत्ते इस्लाम दे विच जिथे एक खुदा की गल हुंदी है उथे शैतान ते फरिश्तियां का तसवर भी किया जाता है। तो उन्हां दी थ्यूरी यह है कि एक शैतान हन जिहड़े बंदे नूं भड़काउंदे ने, एक फरिश्ते हन खुदा दे जिन्हां ने बंदे नूं रब दे अल्लाह दे राह उत्ते तोरना है। जिवें हिंदुइज्म दे विच चार जुगां दा जिक्र आउंदा है, आपां कलयुग सतयुग द्वापर ते त्रेता कहिंदे आ। तो उन्हां दी भी ये थ्यूरी है कि समां कलयुग दा चल रहा है, बड़ा माड़ा समां है। तो जो मनुख अपराध कमा रहे ने, पाप कमा रहे ने, उहदा रीजन ये है कि दुनिया कलयुग दे अधीन है। पर जे तुसी सतगुरु गुरु ग्रंथ साहिब दी पावन बाणी नूं पढ़ोगे ना साध संगत, ते बाबे ने बड़ा स्पष्ट कीता है कि कलयुग द्वापर त्रेता सतयुग ये कोई बाहरला समां नहीं है, ना ही कोई ये युगां दे नां ने, बल्कि खेड ऐसी है कि बंदे दी बिरती कलयुगी हुंदी है ते बंदे दे सुभा ने ही सतयुगी होना है। धन गुरु नानक साहब महाराज की बाणी आसा की वार नूं जदों रागी सिंह पढ़ते ने तो उत्थे एक बोल पढ़िया जांदा है, कलयुग रथ अगन का कूड़ अगै रथवा। रथवा कहिंदे ने जिहड़ा रथ नूं चलाउण वाला होवे। मन नूं गड्डी है ते गड्डी नूं ड्राइव करन वाला ड्राइवर है। तो धन गुरु नानक साहब महाराज कहिंदे ने जिस दिन बंदे दी जिंदगी विच कूड़ उन्हूं ड्राइव करदा है ते समझो वह समा कलयुग दा समा है। इनू बदलिया भी जा सकदा जे असी साध संगत करिए, गुरु दी विचार दे नाल नित प्रति सांझ बनाईए, ते कलयुगी सुभा जिहड़ा है बदल के सतयुगी भी हो सकदा। तो यह कोई बाहर दे समें नूं बाणी ने इदां निश्चित नहीं किया कि कोई समा ही कलयुग है, समा ही सतयुग है, समा ही द्वापर है जां समा त्रेता है, बल्कि सारी खेड बंदे दे अंदर दी बिरती दी है। हुण इस्लामी मत विच जिथे एक खुदा दी गल कीती जांदी है उथे शैतान ते फरिश्तियां दा जिक्र आउंदा है। तुसीं आम वेखो जदों मुसलमान कोई गल करेगा ते जे गुनाह वाली गल होवेगी उह आखेगा साडे मोढे उत्ते एक शैतान बैठा है, एक फरिश्ता बैठा है, मैनू शैतान ने भड़का दिता। पर गुरमत विच सिखी विच एक ओंकार है, एक तो बिना होर कोई भी नहीं है, ना शैतान है ना फरिश्ते है। मैं अक्सर ही बेनती करता हूं ना तुसी बाकी जिन्ने मत मजहब पढ़ोगे ना सिखी पता क्यों विलखण है। मैं एक सज्जन नूं सुन रहा सी, उह कहिंदा 80% गल्लां सिखां दीआं इस्लाम नाल मिलदीआं ने पर इह झूठ है।
ਇਹ ਗੱਲ ਵਾਜਬ ਨਹੀਂ ਹੈ। ਸਿੱਖੀ ਆਪਣੇ ਆਪ ਵਿੱਚ ਇੱਕ ਨਵੇਕਲੀ ਵਿਚਾਰਧਾਰਾ ਹੈ, ਇੱਕ ਨਵੇਕਲੀ ਆਈਡੋਲੋਜੀ ਹੈ ਜਿਹੜੀ ਗੁਰੂ ਸਾਹਿਬ ਨੇ ਸਾਡੀ ਝੋਲੀ ਵਿੱਚ ਪਾਈ ਹੈ। ਹੁਣ ਉੱਥੇ ਜਿਹੜਾ ਤਸੱਵਰ ਕੀਤਾ ਜਾਂਦਾ, ਬੇਸ਼ੱਕ ਇਹ ਕਿਹਾ ਜਾਂਦਾ ਹੈ ਵੀ ਖੁਦਾ ਇੱਕੋ ਹੈ, ਪਰ ਉਹ ਕਹਿੰਦੇ ਨੇ ਨਹੀਂ, ਤਿੰਨ ਚੀਜ਼ਾਂ ਉਹਨਾਂ ਨੇ ਬਣਾ ਲਈਆਂ, ਇੱਕ ਸ਼ੈਤਾਨ ਬਣਾ ਲਿਆ, ਦੂਜਾ ਖੁਦਾ ਦੇ ਫਰਿਸ਼ਤੇ ਬਣਾ ਲਏ, ਫਿਰ ਮੌਤ ਦਾ ਫਰਿਸ਼ਤਾ ਵੱਖਰਾ ਹੈ। ਤੁਸੀਂ ਜਦੋਂ ਜਦੋਂ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਨੂੰ ਵਿਚਾਰੋਗੇ ਗੱਲਾਂ ਸਪਸ਼ਟ ਹੋਣਗੀਆਂ। ਸ਼ੇਖ ਫਰੀਦ ਸਾਹਿਬ ਕਿਉਂਕਿ ਇਸਲਾਮੀ ਬੈਕਗ੍ਰਾਉਂਡ ਵਿੱਚੋਂ ਸਨ, ਇਸ ਕਰਕੇ ਉਹਨਾਂ ਨੇ ਆਪਣੇ ਸਲੋਕ ਵਿੱਚ ਇੱਕ ਫਰਿਸ਼ਤੇ ਦੀ ਗੱਲ ਕੀਤੀ ਹੈ ਜਿਹਨੂੰ ਮਲਕਲ ਕਹਿੰਦੇ ਸੀ। ਮਲਕਲ ਉਹ ਸਲੋਕ ਹੈ ਸ਼ੇਖ ਫਰੀਦ ਸਾਹਿਬ ਦਾ, ਉਹ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਉੱਥੇ ਕੀ ਹੈ, ਉਹ ਹੈ ਵੀ ਇੱਕ ਫਰਿਸ਼ਤਾ ਮੌਤ ਦਾ ਆਉਂਦਾ ਹੈ ਜਿਹਦਾ ਨਾਮ ਮਲਕਲ ਹੈ, ਤੇ ਜਿਸ ਦਿਨ ਉਹ ਫਰਿਸ਼ਤਾ ਆਉਂਦਾ ਹੈ ਸਾਰੇ ਦਰਵਾਜ਼ੇ ਭੰਨ ਦਿੰਦਾ। ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋਗੇ ਤੇ ਇੱਥੇ ਬੜਾ ਸਪਸ਼ਟ ਹੈ ਵੀ ਮਾਰੈ ਰਾਖੈ ਏਕੋ, ਆਪ ਇੱਕ ਹੀ ਹੈ, ਹੋਰ ਕੋਈ ਹੈ ਹੀ ਨਹੀਂ। ਇੱਦਾਂ ਹੀ ਹਿੰਦੂਇਜ਼ਮ ਦੇ ਵਿੱਚ ਜਿਹੜਾ ਹੈ ਉਹ ਇੱਕ ਸੁਪਰੀਮ ਰੱਬ ਨੂੰ ਮੰਨਿਆ ਗਿਆ, ਫਿਰ ਅੱਗੇ ਦੇਵਤਿਆਂ ਨੂੰ ਤੇ ਰਾਕਸ਼ਾਂ ਨੂੰ ਮੰਨਿਆ ਗਿਆ, ਦੋ ਪਾਵਰਸ ਉਹਨਾਂ ਵੀ ਕ੍ਰੀਏਟ ਕੀਤੀਆਂ ਵੀ ਇੱਕ ਰਾਕਸ਼ ਹੈ ਜਿਹਨੂੰ ਦੈਂਤ ਕਿਹਾ ਜਾਂਦਾ, ਇੱਕ ਦੇਵਤੇ ਨੇ। ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਨਹੀਂ ਇੱਕੋ ਹੀ ਹੈ, ਇੱਕ ਤੋਂ ਬਿਨਾਂ ਬਾਬੇ ਨੇ ਕਿਸੇ ਦੂਜੇ ਦੀ ਗੱਲ ਹੀ ਨਹੀਂ ਕੀਤੀ, ਉਹ ਭਾਵੇਂ ਕੋਈ ਸ਼ੈਤਾਨ ਹੋਵੇ ਭਾਵੇਂ ਫਰਿਸ਼ਤਾ ਹੋਵੇ। ਸਤਿਗੁਰੂ ਕਹਿੰਦੇ ਨਹੀਂ ਇੱਕ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋਏ, ਸਪਸ਼ਟ ਹੈ ਨਾ। ਤੋ ਮਹਾਰਾਜ ਨੇ ਆਖਿਆ ਮਾਰਨ ਵਾਲਾ, ਰੱਖਣ ਵਾਲਾ, ਜਨਮ ਦੇਣ ਵਾਲਾ, ਜਿਹਦੇ ਹੁਕਮ ਵਿੱਚ ਸਾਰਾ ਕੁਝ ਪੈਦਾ ਹੋ ਰਿਹਾ ਹੈ ਉਹ ਵੀ ਇੱਕ ਹੀ ਹੈ, ਤੇ ਜਿਹਦੇ ਹੁਕਮ ਵਿੱਚ ਸਾਰਾ ਕੁਝ ਨਾਸ਼ ਹੋ ਰਿਹਾ ਹੈ ਉਹ ਵੀ ਇੱਕੋ ਹੀ ਹੈ, ਉਹ ਕੋਈ ਦੂਜਾ ਨਹੀਂ ਹੈ। ਰੱਬ ਨੇ ਕੋਈ ਐਸਾ ਮਹਿਕਮਾ ਨਹੀਂ ਵੰਡਿਆ ਹੋਇਆ ਵੀ ਕਿਸੇ ਨੂੰ ਉਹਨੇ ਫਰਿਸ਼ਤਾ ਲਾ ਦਿੱਤਾ ਵੀ ਤੇਰਾ ਕੰਮ ਹੈ ਤੂੰ ਲੋਕਾਂ ਨੂੰ ਕੋਈ ਸਜ਼ਾ ਦੇਣੀ ਹੈ, ਜਿਵੇਂ ਜਮ ਹਿੰਦੂਇਜ਼ਮ ਦੇ ਵਿੱਚ ਜਮਾਂ ਦੀ ਗੱਲ ਚੱਲਦੀ ਹੈ ਵੀ ਉੱਥੇ ਜਮ ਨੇ। ਤੋ ਸਿੱਖੀ ਦੀ ਵਿਲੱਖਣਤਾ ਇਹ ਹੈ, ਇੱਥੇ ਬਾਬੇ ਨੇ ਇੱਕ ਓਅੰਕਾਰ ਕਹਿ ਕੇ ਸਾਰੀਆਂ ਬਾਕੀ ਚੀਜ਼ਾਂ ਦਾ ਭੋਗ ਹੀ ਪਾ ਦਿੱਤਾ, ਸਮਾਪਤੀ ਕਰ ਦਿੱਤੀਆਂ। ਤੋ ਫਿਰ ਸਵਾਲ ਇਹ ਹੈ ਫਿਰ ਸ਼ੈਤਾਨ ਹੈ ਕਿ ਸਿੱਖੀ ਵਿੱਚ, ਸਮਝਣਾ ਇਹ ਹੈ। ਮਹਾਰਾਜ ਦੀ ਬਾਣੀ ਕਹਿੰਦੀ ਸ਼ੈਤਾਨ ਬੰਦੇ ਦਾ ਮਨ ਹੁੰਦਾ ਹੈ, ਮਨ ਹੀ ਸ਼ੈਤਾਨ ਹੈ, ਮਨ ਨੇ ਹੀ ਦੇਵਤਾ ਬਣਨਾ, ਮਨ ਹੀ ਅਰਨਾਕਸ਼ ਹੈ ਤੇ ਮਨ ਨੇ ਹੀ ਪ੍ਰਹਲਾਦ ਬਣਨਾ, ਮਨ ਹੀ ਰਾਵਣ ਹੈ ਤੇ ਮਨ ਨੇ ਹੀ ਰਾਮ ਬਣਨਾ। ਸਾਰੀ ਖੇਡ ਬੰਦੇ ਦੇ ਕਿਹਦੀ ਹੈ, ਮਨ ਦੀ ਹੈ, ਉਹਦੇ ਖਿਆਲਾਂ ਦੀ ਹੈ। ਜਿਸ ਦਿਨ ਬੰਦੇ ਨੇ ਆਪਣੇ ਖਿਆਲਾਂ ਨੂੰ ਤਬਦੀਲ ਕਰ ਲਿਆ, ਸਮਝੋ ਉਹੋ ਹੀ ਬੰਦਾ ਰੱਬ ਦਾ ਰੂਪ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੜੀਵਾਰ ਵਿਚਾਰ ਕਰਦੇ ਆ ਨਾ, ਕਬੀਰ ਸਾਹਿਬ ਦੇ ਬਚਨਾਂ ਦੀ ਵਿਚਾਰ ਚੱਲ ਰਹੀ ਹੈ ਜਿਹੜੀ ਦੁਪਹਿਰ ਵੇਲੇ ਕਥਾ ਹੁੰਦੀ ਹੈ। ਤੋ ਉਹਦਾ ਅੱਜ ਇੱਕ ਬਚਨ ਸੀ ਵੀ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧ ਹੈ ਸਿੱਧ ਹੋਏ। ਬਾਬਾ ਜੀ ਨੇ, ਬਾਬਾ ਕਬੀਰ ਸਾਹਿਬ ਨੇ ਕਿਹਾ, ਮੰਮੇ ਅੱਖਰ ਤੋਂ ਉਹਨਾਂ ਨੇ ਉਪਦੇਸ਼ ਦਿੱਤਾ ਵੀ ਮੰਮਾ ਮਨ ਸਿਉਂ ਕਾਜ ਹੈ, ਆਖਿਆ ਮਨ ਦੇ ਨਾਲ ਇੱਕ ਕਾਰਜ ਹੈ, ਮਨ ਸਾਧੇ। ਜਿਸ ਬੰਦੇ ਨੇ ਆਪਣੇ ਮਨ ਨੂੰ ਸਾਧ ਲਿਆ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਉਹਨੇ ਮਨ ਨੂੰ ਸਿੱਧੀ ਪ੍ਰਾਪਤ ਕਰ ਲਈ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਮਨ ਹੀ ਮਨ ਨਾਲ ਗੱਲਾਂ ਕਰਦਾ ਏ, ਮਨ ਨਾਲ ਦਾ ਬੰਦੇ ਦਾ ਦੁਸ਼ਮਣ ਵੀ ਕੋਈ ਨਹੀਂ ਤੇ ਮਨ ਨਾਲ ਦਾ ਬੰਦੇ ਦਾ ਮਿੱਤਰ ਵੀ ਕੋਈ ਨਹੀਂ, ਦੋਵੇਂ ਚੀਜ਼ਾਂ ਨੇ। ਮਨ ਹੀ ਸ਼ੈਤਾਨ ਹੈ ਤੇ ਮਨ ਨਹੀਂ ਦੇਵਤਾ ਬਣਨਾ, ਜਿਨ ਮਾਨਸ ਤੇ ਦੇਵਤੇ ਕੀ ਹੈ, ਗੁਰੂ ਕੀ ਕਰਦਾ ਏ। ਗੁਰੂ ਮਨੁੱਖਾਂ ਤੋਂ ਬੰਦੇ ਨੂੰ ਦੇਵਤੇ ਵਾਲੀ ਕੈਟਾਗਰੀ ਵਿੱਚ ਲੈ ਜਾਂਦਾ ਹੈ, ਦੈਵੀ ਗੁਣਾਂ ਵਾਲਾ ਬਣਾ ਦਿੰਦਾ। ਤੋ ਸ਼ੈਤਾਨ ਬੰਦੇ ਦਾ ਮਨ ਹੈ। ਸਤਿਗੁਰ ਦੀ ਬਾਣੀ ਪੜ੍ਹਾਂ, ਮਹਾਰਾਜ ਨੇ ਇੱਕ ਬਚਨ ਬੜਾ ਪਿਆਰਾ ਰੱਖਿਆ, ਉਹਨਾਂ ਆਖਿਆ ਦਿਲ ਖਲਹਲ। ਖਲਹਲ ਦਾ ਅਰਥ ਹੁੰਦਾ ਜਿਹਨੂੰ ਆਪਾਂ ਖਲਬਲੀ ਕਹਿੰਦੇ, ਘਬਰਾਹਟ। ਦਿਲ ਖਲਹਲ, ਦਿਲ ਵਿੱਚ ਘਬਰਾਹਟ, ਦਿਲ ਵਿੱਚ ਖਲਬਲੀ। ਜਾ ਕੈ ਜਿਸ ਦੇ ਦਿਲ ਵਿੱਚ ਘਬਰਾਹਟ ਹੈ, ਬਾਬੇ ਨੇ ਆਖਿਆ ਜ਼ਰਦ ਰੂਹ ਬਾਨੀ। ਜ਼ਰਦ ਦਾ ਅਰਥ ਹੁੰਦਾ ਜੀ ਪੀਲਾ ਰੰਗ, ਪੀਲਾ, ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਜ਼ਰਦਾ, ਆ ਜਿਹੜੇ ਪੀਲੇ ਰੰਗ ਦੇ ਚੌਲ ਹੁੰਦੇ ਨੇ ਉਹਦੇ ਲਈ ਸ਼ਬਦ ਵਰਤਣ ਦਾ, ਜ਼ਰਦਾ ਬਣਿਆ ਅੱਜ, ਜਾਣੀ ਕਿ ਪੀਲੇ ਰੰਗ ਦਾ। ਤੋ ਸਤਿਗੁਰ ਨੇ ਬਾਣੀ ਵਿੱਚ ਪਤਾ ਕੀ ਆਖਿਆ, ਆਖਿਆ ਜੇ ਬੰਦੇ ਦੇ ਦਿਲ ਵਿੱਚ ਵਿਕਾਰਾਂ ਨੇ ਗੜਬੜ ਪੈਦਾ ਕੀਤੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬੰਦੇ ਦੇ ਕਿੱਥੇ ਅੰਦਰ ਗੜਬੜ ਪੈਦਾ ਕਰਦੇ ਨੇ, ਅੰਦਰ। ਦਿਲ ਖਲਹਲ, ਜਾਕੈ ਜਿਸ ਦੇ ਜਰਦਰੂ ਬਾਨੀ, ਮਹਾਰਾਜ ਨੇ ਆਖਿਆ ਉਹਦੇ ਚਿਹਰੇ ਦੀ ਰੰਗਤ ਪੀਲੀ ਪੈ ਜਾਂਦੀ ਆ,
ਸਮਝੇ ਬੇਨਤੀ ਨੂੰ, ਜਿਹਦੇ ਦਿਲ ਵਿੱਚ ਹੁਣ ਦਿਲ ਵਿੱਚ ਜੇ ਬੰਦੇ ਦੇ ਕਪਟ ਹੋਵੇ, ਬੰਦੇ ਨੇ ਧੋਖਾ ਕੀਤਾ ਹੋਵੇ, ਆਪਣੇ ਆਪ ਹੀ ਚਿਹਰਾ ਕੀ ਪੈ ਜਾਂਦਾ, ਪੀਲਾ ਪੈ ਜਾਂਦਾ ਚਿਹਰੇ, ਆਪਾਂ ਆਮ ਨਹੀਂ ਕਹਿੰਦੇ, ਇਹਦੇ ਚਿਹਰੇ ਦਾ ਰੰਗ ਉੱਡ ਗਿਆ, ਪੀਲਾ ਪੈ ਗਿਆ ਚਿਹਰਾ। ਤੋ ਮਹਾਰਾਜ ਨੇ ਕਿਹਾ ਜਿਹਦੇ ਮਨ ਦੇ ਵਿੱਚ ਵਿਕਾਰ ਨੇ, ਉਹਦੇ ਅੰਦਰ ਘਬਰਾਹਟ ਹੈ ਤੇ ਉਹਦਾ ਚਿਹਰਾ ਪੀਲਾ ਪਿਆ ਰਹਿੰਦਾ। ਹੁਣ ਸਤਿਗੁਰ ਨੇ ਅਗਲੀ ਪੰਕਤੀ ਵਿੱਚ ਪਤਾ ਕਿਹਨੂੰ ਸ਼ੈਤਾਨ ਆਖਿਆ, ਆਖਿਆ ਛੋੜ ਕਤੇਬ। ਕਤੇਬ ਦਾ ਅਰਥ ਹੈ ਧਾਰਮਿਕ ਗ੍ਰੰਥ ਦੀ ਵਿਚਾਰ, ਵੈਸੇ ਕਤੇਬ ਮੁਸਲਮਾਨੀ ਗ੍ਰੰਥਾਂ ਨੂੰ ਕਹਿੰਦੇ ਨੇ। ਛੋੜ ਕਤੇਬ, ਤੂੰ ਕਤੇਬ ਨੂੰ ਛੱਡ ਦਿੱਤਾ, ਗੁਰੂ ਦੀ ਮਤ ਦਾ ਤਿਆਗ ਕਰ ਦਿੱਤਾ। ਛੋੜ ਕਤੇਬ ਕਰੇ ਸ਼ੈਤਾਨੀ, ਹੇ ਬੰਦਿਆ ਤੂੰ ਆਪ ਹੀ ਸ਼ੈਤਾਨ ਬਣ ਗਿਆ, ਤੂੰ ਸ਼ੈਤਾਨੀਆਂ ਕਰਦਾ ਫਿਰਦਾ। ਤੂੰ ਸਤਿਗੁਰ

ਪਰਦਾ ਵੀ ਅੱਗੇ ਪਾ ਸਕਦਾ ਤਾਂ ਕਿ ਵੇਖਣ ਨੂੰ ਕੋਈ ਇਹਨੂੰ ਕਵੇ ਵੀ ਇਹ ਬੰਦਾ ਬੜਾ ਧਾਰਮਿਕ ਹੈ। ਮਨ ਕਈ ਤਰ੍ਹਾਂ ਦੇ ਭੇਖ ਕਰ ਸਕਦਾ, ਕਈ ਤਰ੍ਹਾਂ ਦੇ ਵਿਖਾਵੇ ਕਰ ਸਕਦਾ। ਮਨ ਬੜੀ ਸ਼ੈਤਾਨ ਚੀਜ਼ ਹੈ, ਜਿਵੇਂ ਆਪਾਂ ਇੱਕ ਸ਼ਬਦ ਕਹਿੰਦੇ ਮਨ ਬੜੀ ਕੁੱਤੀ ਸ਼ੈ ਹੈ, ਤੋ ਇਹ ਕਈ ਤਰ੍ਹਾਂ ਦੇ ਭੇਖ ਕਰ ਸਕਦਾ। ਸਤਿਗੁਰ ਦੀ ਬਾਣੀ ਪੜ੍ਹੋ, ਮਹਾਰਾਜ ਦਾ ਨਾ ਇੱਕ ਬਚਨ ਆਉਂਦਾ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ, ਉਹਨਾਂ ਨੇ ਆਖਿਆ ਵੀ ਬੰਦੇ ਨੇ ਕੀ ਕੀਤਾ ਵੀ 30 ਰੋਜ਼ੇ ਰੱਖ ਲਏ, ਜਿਵੇਂ ਇਸਲਾਮ ਜਿਹੜਾ ਹੈ ਉਹ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਦੇ ਨੇ, ਉਹ ਇਸਲਾਮ ਵਾਲੇ 30 ਕਰ ਰੱਖੇ, 30 ਉਹਨੇ ਕੀ ਰੱਖੇ, ਰੋਜ਼ੇ ਰੱਖ ਲਏ, ਕਾਹਨੂੰ ਖੁਸ਼ ਕਰਨ ਲਈ, ਖੁਦਾ ਨੂੰ ਖੁਸ਼ ਕਰਨ ਲਈ, ਰੱਬ ਨੂੰ ਖੁਸ਼ ਕਰਨ ਲਈ। 30 ਦਿਨ ਉਹ ਭੁੱਖਾ ਰਿਹਾ, ਕੋਈ ਇੱਕ ਖਾਸ ਸਮੇਂ ਉਹਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਤੇ ਜਦੋਂ ਫਿਰ ਪਿਆ ਪ੍ਰਸ਼ਾਦੇ ਨੂੰ ਉਦੋਂ ਟੁੱਟ ਕੇ ਹੀ ਪਿਆ। 30 ਕਰ ਰੱਖੇ, ਰਮਜ਼ਾਨ ਦੇ ਮਹੀਨੇ ਵਿੱਚ ਤੂੰ 30 ਰੋਜ਼ੇ ਰੱਖੇ, ਨਾਲ ਉਹਨੇ 5 ਨਮਾਜ਼ਾਂ ਪੜ੍ਹ ਲਈਆਂ ਜੀ। ਮਨ ਨੇ ਸ਼ੈਤਾਨੀ ਖੇਡੀ, ਮਨ ਆਪਣੇ ਅੰਦਰ ਦੇ ਸ਼ੈਤਾਨੀਅਤ ਪੁਣੇ ਨੂੰ ਨਹੀਂ ਮਾਰਦਾ, ਧਾਰਮਿਕ ਚੀਜ਼ ਦਾ ਓਟ ਆਸਰਾ ਲੈ ਲੈਂਦਾ ਵੀ ਇਹਦੇ ਨਾਲ ਸ਼ਾਇਦ ਭਲਾ ਹੋ ਜਾਵੇ। ਸਮਝੇ ਬੇਨਤੀ ਨੂੰ? ਬੰਦਾ ਆਪਣੀਆਂ ਆਦਤਾਂ ਨੂੰ ਕਦੀ ਵੀ ਸੁਧਾਰਦਾ ਨਹੀਂ, ਉਹਨੂੰ ਏਦਾਂ ਲੱਗਦਾ ਹੈ ਵੀ ਮੈਂ ਤੇ ਪਾਠ ਪੜ੍ਹ ਛੱਡਿਆ, ਇੱਕ 5 ਬਾਣੀਆਂ ਦਾ ਨਿਤਨੇਮ ਕਰ ਲਿਆ, ਮੈਂ ਗੱਲ ਨਿਬੜ ਗਈ। ਗੱਲ ਤੇ ਹੈ ਵੀ ਅੰਦਰ ਦੀ ਸ਼ੈਤਾਨੀ ਨੂੰ ਮਾਰ। ਹੁਣ ਮਨ ਨੇ ਧਾਰਨ ਕਿਹੜਾ ਲਿਬਾਸ ਕਰ ਲਿਆ? ਧਰਮ ਦਾ ਮਖੌਟਾ ਪਾਲਿਆ ਮਨ ਨੇ। ਤੋ ਸਤਿਗੁਰ ਨੇ ਆਖਿਆ 30 ਕਰ ਰੱਖੇ, 30 ਰੋਜ਼ੇ ਰੱਖ ਲਏ, 5 ਕਰ ਸਾਥੀ, 5 ਨਾਲ ਨਮਾਜ਼ਾਂ ਪੜ੍ਹ ਲਈਆਂ, ਇਹ ਸਾਥੀ ਬਣ ਗਈਆਂ ਨਮਾਜ਼ਾਂ। ਨਾ ਉਹ ਸ਼ੈਤਾਨ ਤੇ ਨਾ ਕੀ ਹੈ, ਸ਼ੈਤਾਨ ਹੈ, ਸ਼ੈਤਾਨ ਦਾ ਸ਼ੈਤਾਨ ਹੀ ਆ। 30 ਕਰ ਰੱਖੇ, 5 ਕਰ ਸਾਥੀ, ਨਾ ਉਹ ਸ਼ੈਤਾਨ ਮਤ ਘਟ ਜਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ਼੍ਰੀ ਰਾਗ ਦੇ ਸ਼ਬਦ ਵਿੱਚ ਕਹਿਣ ਲੱਗੇ, ਇਹਦੇ ਨਾਲ 30 ਰੋਜ਼ੇ ਰੱਖਣ ਨਾਲ ਤੇ 5 ਨਮਾਜ਼ਾਂ ਪੜ੍ਹਨ ਦੇ ਨਾਲ ਤੇਰੇ ਨਾਮ ਨਾਲੋਂ ਸ਼ੈਤਾਨ ਨਹੀਂ ਕੱਟਿਆ ਜਾਣਾ, ਤੂੰ ਫਿਰ ਵੀ ਸ਼ੈਤਾਨ ਦਾ ਸ਼ੈਤਾਨ ਹੀ ਰਹਿਣਾ। ਨਾ ਉਹ ਸ਼ੈਤਾਨ ਮਤ ਕੱਟ ਜਾਈ। ਮਹਾਰਾਜ ਜੇ ਇਹ ਸ਼ੈਤਾਨੀਅਤ ਨੂੰ ਠੀਕ ਕਰਨਾ ਹੋਵੇ ਤੇ ਕੀ ਕਰਨਾ ਪਵੇਗਾ? ਸਤਿਗੁਰ ਨੇ ਆਖਿਆ ਨਾਨਕ ਆਖੇ ਰਾਹ ਪੈ ਚੱਲਣਾ। ਹੇ ਭਾਈ, ਨਾਨਕ ਕਹਿੰਦਾ ਏ ਵੀ ਜਿਹੜਾ ਤੈਨੂੰ ਰਾਹ ਦੱਸਿਆ ਹੈ ਨਾ, ਜੋ ਗੁਰ ਦੱਸਿਆ ਵਾਟ ਮਰੀਦਾਂ ਜੁਲ ਗਿਆ, ਉਸ ਰਾਹ ਉੱਤੇ ਚੱਲਣਾ ਪੈਣਾ, ਤਾਂ ਜਾ ਕੇ ਅੰਦਰ ਦੀ ਸ਼ੈਤਾਨੀ ਮਰ ਸਕਦੀ ਹੈ। ਤੋ ਗੁਰਮਤ ਵਿੱਚ ਸ਼ੈਤਾਨ ਕੀ ਹੈ? ਬੰਦੇ ਦਾ ਮਨ, ਹੋਰ ਕੋਈ ਬਾਹਰੀ ਸ਼ੈਤਾਨ ਨਹੀਂ ਹੁੰਦੇ, ਬਾਹਰੀ ਕੋਈ ਫਰਿਸ਼ਤੇ ਨਹੀਂ ਹੈ। ਤੇ ਬੰਦਾ ਬੜੇ ਤਰ੍ਹਾਂ ਦੇ, ਜਦੋਂ ਨਾ ਆ ਜੇ ਤੁਹਾਡੇ ਵਿੱਚੋਂ ਕੋਈ ਮਾਘੀ ਤੇ ਮੁਕਤਸਰ ਗਿਆ ਹੋਵੇ, ਮੈਨੂੰ ਤਕਰੀਬਨ ਅੱਜ ਤੋਂ 10-12 ਸਾਲ ਪਹਿਲਾਂ ਜਾਣ ਦਾ ਮੌਕਾ ਮਿਲਿਆ, ਇੱਕ ਵਾਰ ਗਿਆ ਮੈਂ ਉੱਥੇ। ਉਹ ਕੀ ਕਰਦੇ ਨੇ ਜੀ, ਜਦੋਂ ਜਿਹੜੀ ਮੁਕਤਸਰ ਦੀ ਮਾਘੀ ਆਉਂਦੀ ਹੈ ਨਾ, ਜਦੋਂ ਉੱਥੇ ਉਹਨਾਂ ਇੱਕ ਕਬਰ ਬਣਾਉਂਦੇ ਨੇ। ਕਬਰ ਏਦਾਂ ਹੁੰਦੀ ਹੈ ਵੀ ਇੱਟਾਂ ਜੀਆਂ ਰੱਖ ਕੇ ਤੇ ਉੱਤੋਂ ਉਹਨੂੰ ਮਾੜਾ ਮੋਟਾ ਲਿਪਣ ਪੋਚਣ ਕਰ ਲੈਂਦੇ ਨੇ। ਤੇ ਜਦੋਂ ਤੁਸੀਂ ਸ਼ਾਮ ਨੂੰ ਉੱਥੇ ਜਾਓਗੇ ਤੇ ਸ਼ਾਮ ਨੂੰ ਤੁਹਾਨੂੰ ਉੱਥੇ ਕਬਰ ਲੱਭਦੀ ਨਹੀਂ। ਉਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ ਇਹਦੇ ਪਿੱਛੇ? ਕਾਰਨ ਇਹ ਹੈ ਵੀ ਜਿਹੜਾ ਬੰਦਾ ਮਾਘੀ ਦੇ ਮੇਲੇ ਉੱਤੇ ਮੁਕਤਸਰ ਸਾਹਿਬ ਮੱਥਾ ਟੇਕਣ ਆਉਂਦਾ ਨਾ, ਉਹ ਕਬਰ ਨੂੰ ਛਿੱਤਰ ਮਾਰਦਾ। ਸਮਝੇ ਬੇਨਤੀ ਨੂੰ? ਉਹ ਕਬਰ ਨੂੰ ਕੀ ਮਾਰਦਾ? ਛਿੱਤਰ ਮਾਰ, ਬੜੇ ਜੋਸ਼ ਵਿੱਚ ਆਣ ਕੇ ਮਾਰਦਾ। ਕੋਈ ਉਹਨੂੰ ਸੋਟਾ ਮਾਰ ਰਿਹਾ, ਕੋਈ ਛਿੱਤਰ ਮਾਰ ਰਿਹਾ, ਮਤਲਬ ਸ਼ਾਮਾਂ ਤਾਈਂ ਉਹ ਕਬਰ ਪੂਰੀ ਡਿਸਟਰੋਏ ਕਰ ਦਿੰਦੇ, ਪੂਰੀ ਤਬਾਹ ਕਰ ਦਿੰਦੇ। ਕੱਲੀ ਕੱਲੀ ਇੱਟ ਜਿਹੜੀ ਹੈ ਉਹ ਫਿਰ ਖਿਲਰੀ ਪਈ ਹੁੰਦੀ, ਤੇ ਖਿਲਰੀਆਂ ਇੱਟਾਂ ਨੂੰ ਵੀ ਮਾਰੀ ਜਾਂਦੇ ਨੇ, ਖਿਲਰੀਆਂ ਇੱਟਾਂ ਨੂੰ ਵੀ। ਅੱਛਾ ਜੀ, ਮੈਨੂੰ ਪਤਾ ਨਹੀਂ ਸੀ, ਮੈਂ ਜਦੋਂ ਉੱਥੇ ਗਿਆ ਤੇ ਮੈਂ ਬਾਅਦ ਵਿੱਚ ਪਤਾ ਕੀਤਾ ਵੀ ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਵੀ ਇਹਦੇ ਪਿੱਛੇ ਕੋਈ ਲੌਜਿਕ ਹੈ। ਉਹ ਕਹਿੰਦੇ ਅਸਲ ਵਿੱਚ ਕਾਰਨ ਇਹਦੇ ਪਿੱਛੇ ਇਹ ਹੈ ਵੀ ਇਹ ਅਸੀਂ ਉਸ ਮੁਸਲਮਾਨ ਦੀ ਕਬਰ ਬਣਾਉਣੇ ਆ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਧੋਖਾ ਕੀਤਾ। ਸਮਝੇ ਬੇਨਤੀ ਨੂੰ? ਵੀ ਇਹ ਉਹ ਸ਼ੈਤਾਨ ਹੈ, ਤੇ ਅਸੀਂ ਜਦੋਂ ਆਉਂਦੇ ਹਾਂ ਤੇ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਮਾਘੀ ਦਾ ਇਸ਼ਨਾਨ ਕੀਤਾ ਸਫਲ ਤਾਂ ਹੈ ਵੀ ਜੇ ਇਹਦੇ ਉੱਤੇ ਛਿੱਤਰ ਮਾਰਿਆ ਜਾਵੇ। ਅੱਛਾ, ਹੁਣ ਇਹ ਹੋ ਗਈ ਸਿੱਖਾਂ ਦੀ ਗੱਲ। ਆ ਜਦੋਂ ਦੀਵਾਲੀ ਆਉਂਦੀ ਹੈ, ਦੀਵਾਲੀ ਤੋਂ 20-25 ਦਿਨ ਪਹਿਲਾਂ ਇੱਕ ਫੈਸਟੀਵਲ ਆਉਂਦਾ ਹੈ ਜਿਹਨੂੰ ਦੁਸ਼ਹਿਰਾ ਕਹਿੰਦੇ ਨੇ। ਤੋ ਦੁਸ਼ਹਿਰੇ ਦੇ ਵਿੱਚ ਕੀ ਹੁੰਦਾ ਵੀ ਇੱਕ ਰਾਵਣ ਦਾ ਬੁੱਤ ਬਣਾਇਆ ਜਾਂਦਾ, ਤੇ ਰਾਵਣ ਜਿਹਦੇ ਬਾਰੇ ਇਹ ਗੱਲ ਆਖੀ ਜਾਂਦੀ ਹੈ ਵੀ ਉਹਨੇ ਸੀਤਾ ਨੂੰ, ਉਹਦੇ ਨਾਲ ਕੋਈ ਗਲਤ ਹਰਕਤ ਕੀਤੀ, ਉਹਨੂੰ ਚੋਕੇ ਲੈ ਗਿਆ। ਪਤਾ ਨਹੀਂ ਕਿੰਨੇ 100 ਸਾਲ ਪਹਿਲਾਂ ਉਹ ਘਟਨਾ ਹੋਈ, ਤੇ ਅੱਜ ਵੀ ਉਹਦਾ ਬੁੱਤ ਬਣਾ ਕੇ ਤੇ ਉਹਨੂੰ ਸਾੜਿਆ ਜਾਂਦਾ, ਜਾਣੀ ਰਾਕਸ਼ ਹੈ ਨਾ ਉਹ। ਅੱਛਾ, ਇਸੇ ਤਰੀਕੇ ਨਾਲ ਤੁਸੀਂ ਕਿਤੇ ਮੁਸਲਮਾਨ ਨੂੰ ਹੱਜ ਕਰਦੇ ਵੇਖੋ ਕਾਬੇ ਦੇ ਵਿੱਚ, ਜੇ ਤੁਸੀਂ ਗੌਰ ਕੀਤਾ ਹੋਵੇ ਨਾ, ਉਹ ਜਦੋਂ ਮੱਕੇ ਮਦੀਨੇ ਜਾਂਦੇ ਨੇ ਤੇ ਇੱਕ ਉੱਥੇ ਪੱਥਰ ਹੈ ਕਾਲੇ ਰੰਗ ਦਾ ਵੱਡਾ, ਉਹਨੂੰ ਉਹ ਪੱਥਰ ਮਾਰਦੇ ਨੇ, ਰੋੜੇ ਮਾਰਦੇ ਨੇ। ਮਤਲਬ ਤਿੰਨਾਂ ਹੀ ਮਜ਼ਹਬਾਂ ਦੇ ਵਿੱਚ ਇੱਕ ਗੱਲ ਬੜੀ

ਕਾਮਨ ਜੀ ਆ ਗਈ ਵੀ ਮੁਸਲਮਾਨ ਹੱਜ ਕਾਬੇ ਕਰਨ ਗਿਆ ਤੇ ਉੱਥੇ ਜਾ ਕੇ ਇੱਕ ਵੱਡੇ ਸਾਰੀ ਇੱਕ ਬਿਲਡਿੰਗ ਜੀ ਟਾਈਪ ਬਣੀ ਹੋਈ ਹੈ, ਉਹਨੂੰ ਉਹ ਪੱਥਰ ਮਾਰਦਾ ਜਾ ਕੇ ਤੇ ਉਹਨੂੰ ਪੁੱਛੋ ਵੀ ਕਿਉਂ ਮਾਰਦਾ, ਕਹਿੰਦਾ ਸ਼ੈਤਾਨ ਨੂੰ ਮਾਰਦਾ। ਉਹਦਾ ਜਵਾਬ ਕੀ ਹੈ? ਕਹਿੰਦਾ ਮੈਂ ਕਿਹਨੂੰ ਮਾਰਦਾ? ਸ਼ੈਤਾਨ ਨੂੰ ਮਾਰਦਾ। ਹਾਲਾਂਕਿ ਹੈ ਪੱਥਰ ਹੀ ਹੈ, ਪੱਥਰਾਂ ਨਾਲ ਪੱਥਰ ਟਕਰਾ ਰਿਹਾ। ਅੱਛਾ ਹਿੰਦੂ ਨੂੰ ਪੁੱਛੋ, ਉਹ ਕਹਿੰਦਾ ਰਾਵਣ ਨੇ ਆਹ ਕੰਮ ਕੀਤਾ, ਇਸ ਕਰਕੇ ਅਸੀਂ ਰਹਿੰਦੀ ਦੁਨੀਆਂ ਤੱਕ ਰਾਵਣ ਦਾ ਪੁਤਲਾ ਫੂਕਾਂਗੇ, ਕਿਉਂਕਿ ਉਹਨੇ ਸੀਤਾ ਮਾਤਾ ਵੱਲ ਮਾੜੀ ਨਿਗਾਹ ਦੇ ਨਾਲ ਵੇਖਿਆ। ਚਲੋ ਜੀ ਉਹ ਵੀ ਮਾਰਦੇ ਨੇ, ਸਿੱਖਾਂ ਨੂੰ ਪੁੱਛ ਲਓ। ਸਿੱਖ ਕਹਿੰਦੇ ਨੇ ਵੀ ਇਸ ਕਬਰ ਉੱਤੇ ਅਸੀਂ ਇਸ ਕਰਕੇ ਮਾਰਦੇ ਹਾਂ ਵੀ ਇਹਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਕੀ ਕੀਤਾ, ਧੋਖਾ ਕੀਤਾ। ਹੁਣ ਵੇਖੋ ਇਹ ਕੰਮ ਬੜਾ ਸੌਖਾ, ਸਭ ਤੋਂ ਔਖੀ ਖੇਡ ਪਤਾ ਕੀ ਹੁੰਦੀ ਹੈ? ਉਹ ਹਿੰਦੂ ਵਾਸਤੇ ਵੀ ਔਖੀ ਹੈ, ਉਹ ਮੁਸਲਮਾਨ ਵਾਸਤੇ ਵੀ ਔਖੀ ਹੈ, ਤੇ ਉਹ ਸਿੱਖ ਵਾਸਤੇ ਵੀ ਔਖੀ ਹੈ। ਪਤਾ ਕਿਹੜੀ? ਜਿਹੜੀ ਕਬਰ ਸਾਡੇ ਅੰਦਰ ਬਣੀ ਹੋਈ ਹੈ, ਜਿਹੜਾ ਰਾਵਣ ਮੇਰੇ ਅੰਦਰ ਬੈਠਾ ਹੋਇਆ, ਜਿਹੜਾ ਸ਼ੈਤਾਨ ਮੇਰੇ ਅੰਦਰ ਬੈਠਾ ਹੋਇਆ, ਮੈਂ ਕਦੀ ਵੀ ਉਹਦਾ ਸਾਹਮਣਾ ਜ਼ਿੰਦਗੀ ਵਿੱਚ ਨਹੀਂ ਕਰਦਾ। ਮੇਰਾ ਮਨ ਹੀ ਸ਼ੈਤਾਨ ਬਣ ਜਾਂਦਾ, ਮੇਰਾ ਮਨ ਹੀ ਉਹ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਧੋਖਾ ਕੀਤਾ, ਮੇਰਾ ਮਨ ਹੀ ਉਹ ਰਾਵਣ ਹੈ। ਮੈਂ ਉਹਦਾ ਸਾਹਮਣਾ ਤਾਂ ਨਹੀਂ ਕਰ ਸਕਦਾ, ਪਰ ਮੈਂ ਉਹਦਾ ਅਲਟਰਨੇਟ ਇਹ ਲੱਭਿਆ ਵੀ ਬਾਹਰ ਦੀ ਕਬਰ ਉੱਤੇ ਦੋ ਰੋੜੇ ਮਾਰ ਕੇ ਚਲਾ ਲਓ, ਕੰਮ ਇੱਥੇ ਚੱਲ ਜਾਣਾ। ਇਹ ਤੇ ਨਾ ਇਨਸਾਫੀ ਹੈ ਨਾ, ਇਹ ਤੇ ਧੋਖਾ ਹੈ। ਤੋ ਰਾਵਣ ਨੂੰ ਫੁਕਦੇ ਨੂੰ ਤਮਾਸ਼ਾ ਵੇਖਣ ਵਾਲੇ ਵੀ ਉਹ ਲੋਕ ਹੁੰਦੇ ਨੇ ਸ਼ਾਇਦ, ਜਿਹੜੇ ਕਿਤੇ ਨਾ ਕਿਤੇ ਉਸ ਕ੍ਰਾਈਮ ਵਿੱਚ ਰਹੇ ਹੋਣ ਜਿਹੜਾ ਰਾਵਣ ਨੇ ਕੀਤਾ ਹੋਵੇ। ਤੋ ਮਨ ਸ਼ੈਤਾਨ ਹੈ। ਬਾਬੇ ਨੇ, ਬਾਬਾ ਸ਼ੇਖ ਫਰੀਦ ਸਾਹਿਬ ਨੇ ਪਤਾ ਕੀ ਆਖਿਆ? ਫਰੀਦਾ ਕੋ ਕਹਿੰਦੇ ਆ ਜਾਂ ਗਹਿੰਦੇ ਆ, ਕੋ ਕਹਿੰਦਿਆਂ ਦਾ ਅਰਥ ਹੁੰਦਾ ਮੁੜ ਮੁੜ ਕੇ ਕੂਕਣਾ, ਮੁੜ ਮੁੜ ਕੇ ਕੋਈ ਪੁਕਾਰ ਕਰਨੀ। ਚੰਗੇਂਦਿਆਂ ਦਾ ਅਰਥ ਵੀ ਇਹੋ ਹੈ, ਜਿਵੇਂ ਪੁਕਾਰ ਕਰਨੀ, ਇੱਕ ਸ਼ਬਦ ਹੈ ਚਾਂਗਰ ਮਾਰਨੀ। ਚੰਗੇਂਦਿਆਂ ਮਤੀ ਦੇਂਦਿਆਂ ਨਿਤ, ਆਖਿਆ ਨਿਤ ਇਸ ਮਨ ਨੂੰ ਮੈਂ ਮਤ ਦਿੰਦਾ, ਜੋ ਸ਼ੈਤਾਨ ਮਝਾਇਆ, ਜਿਹੜਾ ਮੇਰਾ ਮਨ ਹੈ ਉਹ ਸ਼ੈਤਾਨ ਨੇ ਆਪਣੀ ਗ੍ਰਿਫਤ 'ਚ ਕੀਤਾ ਹੋਇਆ, ਇਹਨੂੰ ਕਾਬੂ ਕੀਤਾ ਹੋਇਆ। ਜੋ ਸ਼ੈਤਾਨ ਮਝਾਇਆ ਸੇ ਕਿਤ ਫੇਰੈ ਚਿੱਤ, ਕਮਾਲ ਹੈ, ਮੇਰਾ ਮਨ ਸ਼ੈਤਾਨ ਨੇ ਇੰਨਾ ਕਾਬੂ ਵਿੱਚ ਕੀਤਾ ਹੋਇਆ ਵੀ ਦੁਨੀਆਂ ਦੇ ਪਦਾਰਥਾਂ ਵੱਲੋਂ, ਦੁਨੀਆਂ ਦੇ ਐਬਾਂ ਵੱਲੋਂ ਕਦੀ ਇਹ ਚੇਤੇ ਨਹੀਂ ਫੇਰਦਾ। ਤੋ ਗੁਰੂ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਵਾਲਿਆਂ ਦੇ ਢਾਡੀ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

والله.

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਹੈ ਜੋ ਤੁਸੀਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੋ। ਗੁਰਮੁਖ ਪਰਿਵਾਰਾਂ ਵੱਲੋਂ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਤਿਗੁਰੂ ਸਾਹਿਬ ਦੇ ਜਾਪ ਹੋਏ ਹੈ, ਦੀਵਾਨਾਂ ਦੀ ਸੇਵਾ ਹੋ ਰਹੀ ਹੈ, ਕਥਾ ਕੀਰਤਨ ਹੋ ਰਹੇ ਹੈ। ਬਸ ਇੱਕੋ ਹੀ ਕਾਵ ਰਚਨਾ ਤੁਹਾਡੇ ਮੁਬਾਰਕ ਚਰਨਾਂ 'ਚ ਪੇਸ਼ ਕਰਨੀ ਕਿਉਂਕਿ ਸਮਾਂ ਸੀਮਤ ਹੈ। ਵੀ ਇਹਨਾਂ ਨੇ ਕਾਵ ਰਚਨਾ ਬੋਲੀ ਹੈ ਵੀ ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਫਿਰ ਐਵੇਂ ਜਟਾਂ ਵਧਾਉਣ ਦਾ ਕੀ ਫਾਇਦਾ। ਸੋ ਪਿਆਰੇ ਖਾਲਸਾ ਜੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਭੇਜੇ ਹੋਏ ਮਨੁੱਖ ਹੈ, ਇਨਸਾਨ ਹੈ, ਪੁਰਸ਼ ਹੈ, ਉਹ ਰੱਬ ਦੇ ਪਿਆਰੇ ਭਜਨੀਕ ਪੁਰਸ਼ ਬਣ ਸਕਦੇ ਆ ਜੇ ਉਹਨਾਂ ਦੇ ਹਿਰਦਿਆਂ 'ਚ ਕੋਈ ਦੂਈ ਦਵੈਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬੋ ਨਾ ਹੋਵੇ, ਉਹ ਨਿਰਵੈਰ ਹੋਣ। ਜਿਹੜੇ ਸੰਤ ਹੁੰਦੇ ਆ, ਸੰਤ ਸਨ ਜੋ ਜਨ ਪਰੈ ਸੋ ਜਨ ਉਧਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ। ਸੋ ਪਿਆਰੇ ਖਾਲਸਾ ਜੀ, ਭਗਤ ਕਬੀਰ ਸਾਹਿਬ ਵੀ ਕਹਿੰਦੇ ਆ ਸੰਤ ਮਿਲੇ ਕੁਛ ਸੁਣੀਏ ਕਹੀਏ, ਮਿਲੇ ਅਸੰਤ ਮਸਟ ਕਰ ਰਹੀਏ। ਭਗਤ ਕਬੀਰ ਸਾਹਿਬ ਕਹਿੰਦੇ ਸੰਤ ਜੋ ਰੱਬ ਦੇ ਪਿਆਰੇ ਭਜਨੀਕ ਪੁਰਸ਼ ਹੈ, ਜੋ ਆਪ ਜਪੈ ਆਪਣਾ ਨਾਮ ਜਪਾਵੈ, ਬਾਣੀ ਬਾਣੀ ਦੇ ਧਾਰਨੀ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਹੈ, ਸਰਬ ਸਾਂਝਾ ਉਪਦੇਸ਼ ਦਿੰਦੇ ਹੈ, ਕਿਸੇ ਨੇ ਹੀਨ ਭਾਵਨਾ ਨਹੀਂ ਹੈ, ਕੋਈ ਦੂਈ ਦਵੈਸ਼ ਨਹੀਂ ਹੈ ਵੀ ਉਹਨੂੰ ਮਿਲਣਾ ਉਹਨੂੰ ਨਹੀਂ ਮਿਲਣਾ। ਸੋ ਉਹ ਤਾਂ ਇੱਕ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਪਿਆਰੇ ਭਜਨੀਕ ਪੁਰਸ਼ਾਂ ਨੂੰ ਭੇਜਦਾ ਹੈ। ਗੁਰਬਾਣੀ ਕਹਿੰਦੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ। ਸੰਤਾਂ ਦਾ ਮਾਰਗ, ਰੱਬ ਦੇ ਪਿਆਰਿਆਂ ਦਾ ਮਾਰਗ, ਸਾਡੇ ਸਤਿਗੁਰਾਂ ਨੇ ਜੋ ਮਾਰਗ ਸਾਨੂੰ ਦੱਸਿਆ ਸੱਚ ਦਾ ਮਾਰਗ ਦੱਸਿਆ, ਸੱਚੇ ਮਾਰਗ ਚੱਲਦਿਆਂ ਵਸਤ ਕਰੇ ਜਹਾਨ। ਸੱਚ ਦੇ ਮਾਰਗ ਦੀ ਖਾਸੀਅਤ ਇਹ ਹੈ ਕਿ ਇੱਥੇ ਭੀੜ ਘੱਟ ਹੁੰਦੀ ਹੈ, ਜੋ ਸੱਚ ਦਾ ਰਾਹ ਹੋਵੇ, ਗੁਰੂ ਵਾਲਾ ਹੋਵੇ, ਸਤਸੰਗ ਹੋਵੇ, ਉੱਥੇ ਭੀੜ ਘੱਟ ਹੁੰਦੀ ਹੈ, ਹੋਰ ਪਾਸੇ ਮੇਲਾ ਲੱਗਿਆ ਰਹਿੰਦਾ ਹੈ। ਸੋ ਉਹ ਭਜਨੀਕ ਪੁਰਸ਼ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਗੁਰੂ ਦੇ ਸਨਮੁੱਖ ਹੋ ਕੇ ਸਤਸੰਗ ਸਰਵਣ ਕਰਦੇ ਆ। ਸੋ ਪਿਆਰੇ ਖਾਲਸਾ ਜੀ, ਮੈਂ ਕਈ ਵਾਰੀ ਅਰਜ਼ ਕਰਦਾ ਹੁੰਦਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਵੀ ਸਾਰੀ ਦੁਨੀਆ ਸਾਰਾ ਸੰਸਾਰ ਸੁੱਤਾ ਪਿਆ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜਗਾਉਂਦਾ ਉਹੀ ਜਾਗਦਾ ਹੈ, ਨਹੀਂ ਤਾਂ ਅਵੇਸਲੇ ਹੋਏ ਪਏ ਹੈ, ਆਰਾਮ ਫਰਮਾ ਰਹੇ ਹੈ, ਐਸ਼ ਕਰ ਰਹੇ, ਕੁਛ ਕਰ ਰਹੇ। ਅਗਲੇ ਕਹਿੰਦੇ ਵੀ ਇਹ ਜੱਗ ਮਿੱਠਾ ਅਤੇ ਅਗਲਾ ਕੀ ਨੇ ਡਿੱਠਾ, ਵੀ ਕੁਛ ਮਰਜ਼ੀ ਕਰੋ, ਕਿਹੜਾ ਕੋਈ ਦੇਖਦਾ ਹੈ। ਪਰ ਦੇਖੋ, ਗੁਰੂ ਤੋਂ ਬਿਨਾਂ ਗਤ ਨਹੀਂ, ਜਿਵੇਂ ਕਹਿੰਦੇ ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ ਹੈ, ਗੁਰੂ ਨੇ ਕਿਰਪਾ ਕਰਨੀ ਹੈ। ਜਿਵੇਂ ਕਬੀਰ ਸਾਹਿਬ ਕਹਿੰਦੇ ਕਬੀਰ ਨੁਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨੁਗਰੇ ਦੇ ਸੀਸ 'ਤੇ ਲੱਖ ਪਾਪੀ ਦਾ ਭਾਰ। ਕਬੀਰ ਸਾਹਿਬ ਕਹਿੰਦੇ ਹੋਵੇ ਗੁਰੂ ਵਾਲਾ, ਚਾਹੇ ਕਰੋੜਾਂ ਪਾਪ ਕੀਤੇ ਹੋਣ ਸਭ ਬਖਸ਼ੇ ਜਾਣਗੇ। ਜਿਹਦਾ ਕੋਈ ਗੁਰੂ ਨਹੀਂ ਹੈ ਉਹ ਨਹੀਂ ਬਖਸ਼ਿਆ ਜਾ ਸਕਦਾ, ਕਿਉਂਕਿ ਨੁਗਰੇ ਕਾ ਹੈ ਨੌ ਬੁਰਾ। ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਅਮਰਦਾਸ ਜੀ, ਜਿਹਨਾਂ ਨੇ ਹਜੇ ਗੁਰੂ ਬਣਨਾ ਗੁਰੂ ਬਣੇ ਨਹੀਂ ਹਨ, ਬਾਬਾ ਅਮਰਦਾਸ ਜੀ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ ਹੁੰਦੇ ਸਿੱਖ ਸੰਗਤਾਂ ਦੇ ਨਾਲ, ਕਈ ਵਾਰੀ ਇਸ਼ਨਾਨ ਕਰਨ ਵਾਸਤੇ ਗਏ ਆ ਉੱਥੇ, ਉੱਥੇ ਜਾ ਕੇ ਸੇਵਾ ਵੀ ਕਰਦੇ ਆ। ਅਖੀਰਲੀ ਵਾਰੀ ਹੁਣ ਗਏ ਆ, ਉਹ ਕਦੋਂ ਗਏ ਆ, ਆਪਣੇ ਪਿਤਾ ਬਾਪੂ ਤੇਜ ਭਾਨ ਦੇ ਅਸਤ ਲੈ ਕੇ ਫੁੱਲ ਪਾਉਣ ਵਾਸਤੇ ਗਏ ਆ ਉੱਥੇ। ਸੋ ਪਿਆਰੇ ਖਾਲਸਾ ਜੀ, ਜਦੋਂ ਵਾਪਸ ਆ ਰਹੇ ਆ, ਵਾਪਸ ਆ ਮਹੇੜੂ ਨਗਰ ਆ, ਮਹੇੜੂ ਨਗਰ ਆ, ਉੱਥੇ ਦੁਰਗਾਦਾਸ ਬ੍ਰਾਹਮਣ ਪੰਡਿਤ ਵਿਪਰੋ ਦੀ ਕੁਟੀਆ, ਉਹਦੇ ਵਿੱਚ ਵਿਸ਼ਰਾਮ ਕਰਦੀਆਂ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ, ਉੱਥੇ ਲੰਗਰ ਚੱਲਦਾ। ਉੱਥੇ ਬਾਬਾ ਅਮਰਦਾਸ ਵੀ, ਜੋ ਹਰਿਦੁਆਰ ਗਏ ਸੀ ਗੰਗਾ 'ਤੇ ਆਪਣੇ ਪਿਤਾ ਦੇ ਅਸਤ ਪਾ ਕੇ ਆਏ, ਉੱਥੇ ਰੁਕੇ ਹੈ। ਉੱਥੇ ਜਦੋਂ ਰੁਕੇ ਹੈ ਅਤੇ ਸੇਵਾ ਕੀਤੀ ਆ ਉੱਥੇ ਸਿੱਖ ਸੰਗਤਾਂ ਦੀ, ਜੇ ਲੰਗਰ ਵਰਤਾ ਰਹੇ ਹੈ, ਲੰਗਰ ਵਰਤਾ ਰਹੇ, ਜਦੋਂ ਆਰਾਮ ਕਰ ਰਹੇ ਨਾ ਆਰਾਮ, ਬਾਬਾ ਅਮਰਦਾਸ ਜੀਆਂ ਨੇ ਆਪਣਾ ਚਰਨ ਗੋਡੇ ਉੱਪਰ ਰੱਖ ਕੇ, ਇੱਕ ਉੱਪਰ ਹੋ ਗਿਆ, ਗੋਡਾ ਤਾਂ ਕਰਕੇ ਇੱਕ ਲੱਤ ਇਕੱਠੀ ਕੀਤੀ, ਇੱਕ ਉੱਪਰ ਹੋ ਗਿਆ। ਉਹ ਚਰਨਾਂ ਦੇ ਵਿੱਚ ਪਦਮ ਹੈ, ਇੱਕ ਉੱਥੇ ਬ੍ਰਹਮ ਰਿਸ਼ੀ ਬੈਠਾ ਹੈ ਵੇਦ ਵਗਤਾ, ਉਹਨੇ ਬਾਬਾ ਅਮਰਦਾਸ ਜੀਆਂ ਦੇ ਚਰਨਾਂ 'ਚ ਪਦਮ ਦੇਖਿਆ ਅਤੇ ਉਹਨਾਂ ਦਾ ਚਰਨ ਆਪਣੇ ਮੱਥੇ ਨੂੰ ਲਾ ਰਿਹਾ, ਸਪਰਸ਼ ਕਰ ਰਿਹਾ ਹੈ। ਬਾਬਾ ਅਮਰਦਾਸ ਜੀ ਬੈਠੇ ਹੋ ਗਏ ਚੌਂਕੜਾ ਮਾਰ ਕੇ, ਉਹ ਕਹਿੰਦੇ ਬ੍ਰਹਮ ਰਿਸ਼ੀ ਜੀ ਇਹ ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ ਪੁਰਖਾ, ਆਹ ਜਿਹੜਾ ਪਦਮ ਹੈ ਨਾ ਤੇਰੇ ਚਰਨਾਂ 'ਚ ਪਦਮ ਹੈ, ਜਾਂ ਤਾਂ ਇਹ ਜਿਹਨੂੰ ਤਖ਼ਤ ਮਿਲਣਾ ਹੋਵੇ ਗੁਰਾਂ ਦੇ ਚਰਨਾਂ 'ਚ ਹੁੰਦਾ ਹੈ, ਜਾਂ ਭਜਨੀਕ ਪੁਰਸ਼ਾਂ ਦੇ ਜਾਂ ਰਾਜਾ ਮਹਾਰਾਜਿਆਂ ਦੇ ਚਰਨਾਂ 'ਚ ਪਦਮ ਹੁੰਦਾ ਹੈ, ਤਾਂ ਹੀ ਗੱਦੀਆਂ ਮਿਲਦੀਆਂ ਹਨ, ਇਹ ਤੇਰੇ ਚਰਨਾਂ 'ਚ ਪਦਮ ਹੈ।
ਮੈਂ ਤਾਂ ਸਪਰਸ਼ ਕਰਨੇ ਹੈ ਆਪਦੇ ਮੱਥੇ ਨੂੰ ਲਾ ਰਿਹਾ ਹੈ। ਬ੍ਰਾਹਮਣ ਦੁਰਗਾ ਦਾਸ ਵੀ ਕਹਿੰਦਾ ਹਾਂਜੀ ਠੀਕ ਹੈ, ਇਹ ਰਿਸ਼ੀ ਠੀਕ ਕਹਿੰਦਾ ਹੈ, ਤੁਹਾਡੇ ਉੱਪਰ ਕਿਰਪਾ ਹੋਣੀ ਹੈ, ਕਿਰਪਾ ਹੋਣੀ ਹੈ, ਪਰ ਜਦੋਂ ਕਿਰਪਾ ਹੋਊਗੀ ਗੁਰੂ ਦੇ ਤਖ਼ਤ ਤੇ ਬੈਠੋਗੇ ਉਦੋਂ ਤੁਹਾਡੇ ਤੋਂ ਦੱਖਣਾ ਲਾਵਾਂਗੇ। ਬਾਬਾ ਅਮਰਦਾਸ ਨੂੰ ਉਹ ਬ੍ਰਾਹਮਣ ਦੁਰਗਾ ਦਾਸ ਵੀ ਕਹਿੰਦਾ। ਜਦੋਂ ਬਾਬਾ ਅਮਰਦਾਸ ਜੀ ਆਪਣੇ ਨਗਰ ਜਾਣ ਲੱਗੇ ਹੈ, ਜਦੋਂ ਜਾਣ ਲੱਗੇ ਹੈ ਨਾ, ਤੇ ਜਿਹੜਾ ਸੀਗਾ ਬਰਮ ਰਿਸ਼ੀ ਜਿਹਨੇ ਕਿਹਾ ਵੀ ਚਰਨਾਂ 'ਚ ਪਦਮ ਹੈ, ਉਹ ਕਹਿੰਦਾ ਪੁਰਖਾ ਤੇਰਾ ਜਿਹੜਾ ਜਤ ਸਤ ਹੈ ਤੂੰ ਬੜਾ ਵਧੀਆ ਭਜਨੀਕ ਪੁਰਸ਼ ਲੱਗਦਾ ਹੈ, ਤੇਰੇ ਅੰਦਰ ਸੇਵਾ ਸਿਮਰਨ ਦੀ ਭਾਵਨਾ ਹੈ। ਕਹਿੰਦਾ ਮੈਂ ਜਪ ਤਪ ਕਰਨਾ ਏ 40 ਦਿਨ, ਕੋਈ ਤੇਰੇ ਵਰਗਾ ਹੋਵੇ ਸਿੱਖ ਮੈਨੂੰ ਆਪਦੇ ਘਰੇ ਲੈ ਕੇ ਜਾਵੇ ਤਾਂ ਮੈਂ 40 ਦਿਨ ਜਪ ਤਪ ਕਰੂੰਗਾ, ਮੈਨੂੰ ਆਪਦੇ ਹੱਥੀਂ ਭੋਜਨ ਬਣਾ ਕੇ ਛਕਾਵੇ, ਫਿਰ 40ਵੇਂ ਦਿਨ ਮੈਂ ਅਰਦਾਸ ਕਰੂੰਗਾ ਉਹਨੂੰ ਵੀ ਫਲ ਮਿਲੂਗਾ। ਤੇ ਤੂੰ ਉਹ ਕਹਿੰਦਾ ਬਾਬਾ ਅਮਰਦਾਸ ਜੀ ਕਹਿੰਦੇ ਜੀ ਤੁਸੀਂ ਆ ਜਾਓ ਤੇ ਮੇਰੇ ਤੇ ਕਿਰਪਾ ਹੈ, ਤੁਸੀਂ ਆ ਜਾਓ ਮੇਰੇ ਗ੍ਰਹਿ ਵਿਖੇ ਆ ਜਾਓ। ਬਾਬਾ ਅਮਰਦਾਸ ਜੀ ਆਪਣੇ ਪਿੰਡ ਲਿਆਇਆ, ਉਹਨਾਂ ਨੂੰ ਗ੍ਰਹਿ ਵਿਖੇ ਲੈ ਕੇ ਆਇਆ ਏ। ਜਦੋਂ ਗ੍ਰਹਿ ਵਿਖੇ ਲੈ ਕੇ ਆਏ ਆ ਤੇ ਬਾਬਾ ਅਮਰਦਾਸ ਜੀ ਚੁਆਰੇ 'ਚ ਉੱਪਰ ਰਹਿੰਦੇ ਹੁੰਦੇ, ਉਹਨਾਂ ਨੂੰ ਉੱਪਰ ਬਿਠਾਤਾ ਏ ਤੇ ਬਾਬਾ ਅਮਰਦਾਸ ਜੀ ਆਪ ਆਪਣੇ ਹੱਥੀਂ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਉਸ ਵੇਦ ਪਾਠੀ ਭਜਨੀਕ ਪੁਰਸ਼ ਜੋ 4 ਵੇਦਾਂ ਦਾ ਵਕਤਾ ਹੈ ਉਹਨੂੰ ਪ੍ਰਸ਼ਾਦਾ ਛਕਾ ਰਹੇ ਆ, ਉਹਨੂੰ ਸੇਵਾ ਕਰ ਰਹੇ ਆ। ਜਦੋਂ ਉਹ ਪ੍ਰਸ਼ਾਦਾ ਛਕਦਾ ਏ ਉਹਦੀ ਬਿਰਤੀ ਹੋਰ ਹੋ ਗਈ, ਅੱਜ ਹੋਰ ਕੱਲ੍ਹ ਹੋਰ, ਹਫ਼ਤਾ ਲੰਘਿਆ ਹੈ, 10 ਦਿਨ ਲੰਘੇ ਆ, 20 ਦਿਨ ਲੰਘੇ ਆ। ਸੋ ਇੱਕ ਦਿਨ ਉਹ ਪੁੱਛਦਾ ਹੈ, ਉਹ ਵੇਦ ਪਾਠੀ ਉਹ ਬ੍ਰਹਮ ਵਕਤਾ ਪੁੱਛਦਾ ਹੈ ਬਾਬਾ ਅਮਰਦਾਸ ਜੀਆਂ ਨੂੰ, ਕਹਿੰਦਾ ਅਮਰਦਾਸ ਤੂੰ ਬੜਾ ਵਧੀਆ ਢੰਗ ਦੇ ਨਾਲ ਸਾਨੂੰ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕਾ ਰਿਹਾ ਹੈ, ਤੇਰੇ ਅੰਦਰ ਇਹ ਭਾਵਨਾ ਤੇਰੇ ਗੁਰਾਂ ਨੇ ਪ੍ਰਗਟ ਕੀਤੀ ਹੈ, ਤੇਰੇ ਗੁਰੂ ਦਾ ਕੀ ਨਾਉ ਹੈ? ਉਹ ਬਾਬਾ ਅਮਰਦਾਸ ਜੀ ਚੁੱਪ ਹੋ ਗਏ ਹੈ, ਜੇ ਹੁਣ ਕੋਈ ਗੁਰੂ ਹੁੰਦਾ ਤਾਂ ਦੱਸ ਦੇ ਵੀ ਮੇਰਾ ਗੁਰੂ ਹੈ। ਉਹ ਬ੍ਰਹਮ ਰਿਸ਼ੀ ਕਹਿੰਦਾ ਅਮਰਦਾਸ ਮੈਂ ਤੈਨੂੰ ਇੱਕ ਪ੍ਰਸ਼ਨ ਕੀਤਾ ਵੀ ਤੇਰੇ ਗੁਰੂ ਦਾ ਕੀ ਨਾਉਂ ਹੈ, ਕੀ ਜੋ ਤੂੰ ਗੁਰ ਸ਼ਬਦ ਲਿਆ ਏ, ਕਿਹਨੇ ਤੈਨੂੰ ਇਹੋ ਜਿਹੀ ਸੋਝੀ ਬਖਸ਼ੀ ਹੈ, ਇਹੋ ਜਿਹੀ ਮਤ ਬਖਸ਼ਿਸ਼ ਕਰੀ ਹੈ? ਹੁਣ ਦੇਖੋ ਜੋ ਬੱਚੇ ਹੁੰਦੇ ਹੈ, ਅਸੀਂ ਬੱਚਿਆਂ ਵਾਲੇ ਸਾਰੇ ਬੈਠੇ ਹੈ, ਮਾਪੇ ਬੱਚਿਆਂ ਦੇ ਵਿੱਚ ਸੰਸਕਾਰੀ ਗੁਣ ਭਰਦੇ ਆ, ਸਿਖਾਉਂਦੇ ਆ ਸਾਰਾ ਕੁਝ, ਮਾਪੇ ਦੱਸਦੇ ਆ। ਜਦੋਂ ਬੱਚਾ ਜਨਮ ਲੈਂਦਾ ਐਂ ਨਿਰਮਲ ਆਤਮਾ, ਤੇ ਜਦੋਂ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਫਿਰ ਮਾਪੇ ਦੱਸਦੇ ਆ। ਜਦੋਂ ਬੱਚਾ ਜਨਮ ਲੈਂਦਾ ਕੋਈ ਸ਼ਬਦ ਪਹਿਲਾਂ ਕਹਿੰਦਾ ਹੈ, ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਮਾਂ ਕਹਿੰਦਾ, ਫਿਰ ਪਿਤਾ ਕਹਿੰਦਾ, ਮਾਤਾ ਪਿਤਾ ਬੱਚੇ ਨੂੰ ਸੰਸਕਾਰੀ ਗੁਣ ਦੱਸਦੇ ਆ ਵੀ ਆਪਣੀ ਰਿਸ਼ਤੇਦਾਰੀ ਆਪਾਂ ਇੱਥੇ ਜਾਂਦੇ ਹਾਂ ਜਾਂ ਗੁਰੂ ਘਰ ਆਉਂਦੇ ਹਾਂ, ਆਪਾਂ ਫਤਿਹ ਬੁਲਾਉਣੀ ਹੱਥ ਜੋੜ ਕੇ ਜਾਂ ਚਰਨਾਂ ਨੂੰ ਸਪਰਸ਼ ਕਰਨਾ ਹੈ, ਅਸੀਸਾਂ ਲੈਣੀਆਂ ਹਨ, ਚੰਗੇ ਸੰਸਕਾਰ ਚੰਗੇ ਗੁਣ ਹਰੇਕ ਮਾਤਾ ਪਿਤਾ ਆਪਣੇ ਬੱਚਿਆਂ ਦੇ ਅੰਦਰ ਭਰਦੇ ਹਨ ਵੀ ਪਤਾ ਲੱਗੇ ਵੀ ਸੰਸਕਾਰ। ਆਪਾਂ ਵੀ ਜਦੋਂ ਬੱਚਾ ਮਿਲਦਾ ਏ ਬੜਾ, ਜਦੋਂ ਬੋਲਦਾ ਹੈ ਬੋਲੀ ਤੋਂ ਪਤਾ ਲੱਗਦਾ ਵੀ ਕਿੰਨਾ ਦਾ ਬੱਚਾ ਹੈ, ਕਿਵੇਂ ਆ, ਵੀ ਕਿਹੋ ਜਿਹੇ ਸੰਸਕਾਰ ਕਿਹੋ ਜਿਹੇ ਗੁਣ ਦਿੱਤੇ ਹੈ। ਜਿਹਦਾ ਵਧੀਆ ਬੋਲੂਗਾ ਆਪਾਂ ਕਹਾਂਗੇ ਵੀ ਮਾਪਿਆਂ ਨੇ ਜਾਂ ਦਾਦਾ ਦਾਦੀ ਨੇ ਚੰਗੇ ਸੰਸਕਾਰ ਚੰਗੇ ਗੁਣ ਭਰੇ ਇਸ ਬੱਚੇ ਦੇ ਵਿੱਚ, ਫੁੱਲ ਕਰਦੇ ਜਦੋਂ ਬੋਲਦਾ ਹੈ। ਸੋ ਉਹ ਕਹਿੰਦੇ ਜੀ ਗੁਰੂ ਤੇਰੇ ਕੌਣ ਹੈ? ਬਾਬਾ ਅਮਰਦਾਸ ਜੀ ਕਹਿੰਦੇ ਮੇਰੇ ਤਾਂ ਗੁਰੂ ਗੰਗਾ ਹੈ, ਮੈਂ ਤਾਂ ਗੰਗਾ ਤੇ ਜਾਂਦਾ ਹੁੰਦਾ। ਉਹ ਕਹਿੰਦੇ ਨਹੀਂ, ਉਹ ਤਾਂ ਗੰਗਾ ਤਾਂ ਇੱਕ ਤੀਰਥ ਇਸ਼ਨਾਨ ਹੈ। ਗੁਰਬਾਣੀ 'ਚ ਵੀ ਫਰਮਾਨ ਆਉਂਦਾ ਵੀ ਜਿਤਨੇ ਤੀਰਥ ਦੇਵੀ ਥਾਪੈ ਤਿਤਨੇ ਲੋਚੇ ਸਭ ਧੂਰ ਸਾਧੂ ਕੀ ਤਾਈ, ਵੀ ਜਿੰਨੇ ਵੀ ਤੀਰਥ ਬਣਾਏ ਹਨ ਉਹ ਮੁਬਾਰਕ ਰੱਬ ਦੇ ਪਿਆਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਲੋਚਦੇ ਆ। ਬਾਬਾ ਅਮਰਦਾਸ ਜੀ ਨੂੰ ਉਹ ਵੇਦ ਵਕਤਾ ਰਿਸ਼ੀ ਕਹਿੰਦਾ ਉਹ ਤਾਂ ਇੱਕ ਤੀਰਥ ਇਸ਼ਨਾਨ ਹੈ, ਲੋਕ ਉੱਥੇ ਜਾਂਦੀ ਹੈ, ਗੰਗਾ ਤੇਰੀ ਗੁਰੂ ਕਿਵੇਂ ਹੋ ਸਕਦੀ ਹੈ? ਉਹ ਕਹਿੰਦਾ ਜੀ ਫਿਰ ਮੈਂ ਤਾਂ ਉੱਥੇ ਹੀ ਜਾਂਦਾ, ਮੈਂ ਤਾਂ ਹੋਰ ਕੋਈ ਗੁਰੂ ਬਣਾਇਆ ਹੀ ਨਹੀਂ ਹੈ। ਉਹ ਜਿਹੜਾ ਵੇਦ ਪਾਠੀ ਸੀਗਾ ਬ੍ਰਹਮ ਰਿਸ਼ੀ ਸੀਗਾ ਮੱਥੇ ਤੇ ਹੱਥ ਮਾਰਦਾ ਘਰੋਂ ਭੱਜ ਗਿਆ, ਕਹਿੰਦਾ ਮੈਂ ਇੰਨੇ ਦਿਨ ਨਗੋਰੇ ਦੇ ਘਰੇ ਰਿਹਾ ਏ, ਇਹਦੇ ਹੱਥੋਂ ਮੈਂ ਪ੍ਰਸ਼ਾਦਾ ਛਕਿਆ ਮੇਰੀ ਬਿਰਤੀ ਹੋਰ ਹੋ ਗਈ ਹੈ, ਮੇਰਾ ਮਨ ਲੱਗਣੋਂ ਹਟ ਗਿਆ ਸੀਗਾ, ਮੇਰੀ ਸੁਰਤੀ ਹੋਰ ਪਾਸੇ ਤੁਰੀ ਫਿਰਦੀ ਹੈ, ਤਾਂ ਹੀ ਮੈਂ ਇੱਥੋਂ ਭੱਜ ਗਿਆ ਏ। ਕਹਿੰਦਾ ਨਗੋਰਾ ਕਹਿ ਕੇ ਠੋਕਰ ਮਾਰ ਗਿਆ, ਬੋਲੀ ਮਾਰ ਗਿਆ, ਕਹਿੰਦੇ ਅਮਰਦਾਸ ਸਾਹਿਬ ਇੰਨੀ ਤੇਰੀ ਉਮਰ ਹੋ ਗਈ, ਹਜੇ ਤੱਕ ਤੂੰ ਗੁਰੂ ਨਹੀਂ ਧਾਰਨ ਕਰਿਆ ਹੋਇਆ ਹੈ? ਉਹਨਾਂ ਨੂੰ ਵਿਯੋਗ ਲੱਗ ਗਿਆ ਵੀ ਮੈਂ ਤਾਂ ਸੇਵਾ ਕਰਦਾ ਸੀ, ਉੱਥੇ ਵੀ ਸੇਵਾ ਕੀਤੀ, ਹੇੜੂ ਨਗਰ ਜੇ ਮੈਂ ਗੰਗਾ ਤੇ ਜਾਂਦਾ ਏ, ਹਰਿਦੁਆਰ ਜਾਂਦਾ, ਉੱਥੇ ਵੀ ਮੈਂ ਸੇਵਾ ਕਰਦਾ ਲੰਗਰਾਂ ਦੇ ਵਿੱਚ, ਔਰ ਮੇਰੇ ਤਾਂ ਸੇਵਾ ਹੀ ਹੈ ਤੇ ਸਾਰਾ ਕੁਝ ਸੇਵਾ ਦੇ ਵਿੱਚੋਂ ਹੀ ਪ੍ਰਾਪਤ ਹੋਇਆ ਏ, ਤੇ ਇਹ ਮੈਨੂੰ ਬੋਲੀ ਮਾਰ ਕੇ ਚਲਿਆ ਗਿਆ। ਨਿਰਾਸ਼ਾ ਦੇ ਆਲਮ ਵਿੱਚ ਬੈਠੇ ਹੈ ਬਾਬਾ ਅਮਰਦਾਸ ਜੀ, ਰਾਤ ਮਸਾਂ ਲੰਘੀ ਹੈ,
ਸੋਚਾਂ ਦੇ ਗਹਿਰੇ ਸਮੁੰਦਰਾਂ ਵਿੱਚ ਡੁੱਬ ਗਏ ਹੈ ਵੀ ਹੁਣ ਤਾਂ ਇਕੱਲੇ ਇਹਨੇ ਠੋਕਰ ਮਾਰੀ ਹੈ ਵੀ ਗੁਰੂ ਧਾਰਨਾ ਜ਼ਰੂਰੀ ਹੈ ਵੀ ਗੁਰੂ ਉਪਦੇਸ਼ ਦਿੰਦੇ ਹੁੰਦੇ ਹੈ ਵੀ ਤੀਰਥਾਂ 'ਤੇ ਜਾ ਕੇ ਕੋਈ ਉਪਦੇਸ਼ ਨਹੀਂ ਮਿਲਦਾ ਹੁੰਦਾ ਐਂ ਗਿਆਨ ਨਹੀਂ ਆਉਂਦਾ ਹੈ ਐਂ ਬਾਬਾ ਜੀ ਮਸਾਂ ਉਹਨਾਂ ਨੂੰ ਰਾਤ ਲੰਘੀ ਹੈ ਅੰਮ੍ਰਿਤ ਵੇਲਾ ਹੋਇਆ ਹੈ ਬਾਬਾ ਅਮਰਦਾਸ ਜੀਆਂ ਦੀ ਭਤੀਜ ਨੂੰ ਜੋ ਭਾਈ ਜੱਸੂ ਆ ਭਤੀਜਾ ਇਹਨਾਂ ਦਾ ਉਹਦੀ ਧਰਮ ਪਤਨੀ ਹੈ ਬੀਬੀ ਅਮਰੋ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸਪੁੱਤਰੀ ਬਾਬਾ ਅਮਰਦਾਸ ਜੀਆਂ ਦੇ ਭਰਾ ਦੇ ਲੜਕੇ ਨੂੰ ਵਿਆਹੀ ਹੈ ਜਾਣੀ ਕਿ ਭਤੀਜੇ ਨੂੰ ਵਿਆਹੀ ਹੈ ਬਾਬਾ ਅਮਰਦਾਸ ਜੀਆਂ ਦੇ ਜਦੋਂ ਅੰਮ੍ਰਿਤ ਵੇਲਾ ਹੋਇਆ ਹੈ ਉਸ ਬੀਬੀ ਨੇ ਸੁੱਚੇ ਮੂੰਹ ਚਾਟੀ ਦੇ ਵਿੱਚ ਮਧਾਣੀ ਪਾਈ ਹੈ ਦੁੱਧ ਰੜਕ ਰਹੀ ਹੈ ਜਿਹਨੂੰ ਜਾਗ ਲਾਇਆ ਹੋਇਆ ਹੈ ਔਰ ਜਦੋਂ ਐਂ ਦੁੱਧ ਰੜਕ ਰਹੀ ਹੈ ਮੁੱਖ ਦੇ ਵਿੱਚੋਂ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਸਿਮਰਨ ਕਰ ਰਹੀ ਸਿਮਰਨ ਬੋਲ ਰਹੀ ਹੈ ਤੇ ਠੰਡੀ ਵਾਹ ਦਾ ਬੁੱਲਾ ਆਉਂਦਾ ਹੈ ਬਾਬਾ ਅਮਰਦਾਸ ਜੀ ਇਹੋ ਜਿਹੇ ਸ਼ਬਦ ਸੁਣ ਕੇ ਬੈਠੇ ਹੋ ਜਾਂਦੇ ਹੈ ਜਦੋਂ ਬੈਠੇ ਹੁੰਦੇ ਆ ਕਹਿੰਦੇ ਕਿੱਧਰੋਂ ਆਵਾਜ਼ਾਂ ਆਉਂਦਾ ਹੈ ਚਾਹੇ ਅੱਗੇ ਸੁਣੇ ਹੋਣ ਚਾਹੇ ਨਾ ਸੁਣੇ ਹੋਣ ਪਰ ਅੱਜ ਬੜੇ ਧਿਆਨ ਦੇ ਨਾਲ ਉਹ ਸ਼ਬਦ ਸੁਣ ਰਹੇ ਹੈ ਜੋ ਉਹਨਾਂ ਦੀ ਭਤੀਜ ਨੂੰ ਬੀਬੀ ਅਮਰੋ ਦੁੱਧ ਰੜਕਦੀ ਹੋਈ ਤੇ ਲਿਵ ਲੱਗੀ ਹੈ ਉਹਦੀ ਭਗਵਾਨ ਦੇ ਨਾਲ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰ ਰਹੀ ਹੈ ਬਾਬਾ ਅਮਰਦਾਸ ਜੀ ਚੁਬਾਰੇ 'ਚ ਪਏ ਆ ਬੈਠੇ ਹੋ ਗਏ ਮੰਜੀ ਤੇ ਫਿਰ ਖੜੇ ਹੁੰਦੇ ਹੈ ਤੇ ਲੱਕੜ ਦੀ ਪੌੜੀ ਹੁੰਦੀ ਹੈ ਇੱਕ ਇੱਕ ਟੰਬਾ ਪੌੜੀ ਦਾ ਥੱਲੇ ਉਤਰ ਰਹੇ ਹੈ ਤੇ ਬੀਬੀ ਅਮਰੋ ਗੁਰੂ ਨਾਨਕ ਦੀ ਬਾਣੀ ਦੀਆਂ ਪੌੜੀਆਂ ਦੇ ਸ਼ਬਦ ਉਹਦਾ ਗਾਇਨ ਕਰ ਰਹੀ ਹੈ ਬਾਬਾ ਅਮਰਦਾਸ ਜੀ ਥੱਲੇ ਆ ਜਾਂਦੇ ਹੈ ਤੇ ਪਿੱਛੇ ਖੜ ਜਾਂਦੇ ਆ ਬੀਬੀ ਅਮਰੋ ਦੇ ਜਦੋਂ ਮਾੜਾ ਜਿਹਾ ਖੜਾਕ ਹੁੰਦਾ ਹੈ ਤੇ ਬੀਬੀ ਅਮਰੋ ਪਿੱਛੇ ਪਿੱਠ ਭਮਾ ਕੇ ਦੇਖਦੀ ਹੈ ਖੜੀ ਹੋ ਜਾਂਦੀ ਹੈ ਕਹਿੰਦੀ ਪਿਤਾ ਜੀ ਤੁਸੀਂ ਮੇਰੇ ਪਿੱਛੇ ਆ ਕੇ ਖੜੇ ਹੋ ਕੁਝ ਚਾਹੀਦਾ ਤੁਹਾਨੂੰ ਉਹ ਕਹਿੰਦੇ ਬੇਟੀ ਮੈਨੂੰ ਕੁਝ ਨਹੀਂ ਚਾਹੀਦਾ ਕਿ ਜਦੋਂ ਤੂੰ ਗੀਤ ਗਾ ਰਹੀ ਹੈ ਇਹ ਗਾਈ ਜਲ ਮੇਰੇ ਹਿਰਦੇ ਨੂੰ ਆਨੰਦਕ ਸਕੂਨ ਮਿਲ ਰਿਹਾ ਹੈ ਕੱਲ੍ਹ ਦਾ ਮੈਂ ਨਿਰਾਸ਼ਾ ਦੇ ਆਲਮ ਵਿੱਚ ਬੈਠਾ ਹੈ ਮੈਨੂੰ ਵਿਯੋਗ ਲੱਗ ਗਿਆ ਪਰ ਤੇਰੇ ਮੂੰਹਾਂ ਗੀਤ ਸੁਣ ਕੇ ਮੇਰੇ ਹਿਰਦੇ ਨੂੰ ਆਨੰਦ ਆ ਰਿਹਾ ਹੈ ਬੀਬੀ ਅਮਰੋ ਕਹਿੰਦੀ ਪਿਤਾ ਜੀ ਇਹ ਗੀਤ ਨਹੀਂ ਹੈ ਇਹ ਕੋਈ ਕਵਿਤਾ ਨਹੀਂ ਹੈ ਇਹ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੀ ਬਾਣੀ ਦੇ ਅਨਮੋਲ ਸ਼ਬਦ ਆ ਅਨਮੋਲ ਰਤਨ ਹੈ ਇਹ ਬੇਟੀ ਕਿੰਨਾ ਦੀ ਬਾਣੀ ਹੈ ਇਹ ਗੁਰੂ ਨਾਨਕ ਦੀ ਬਾਣੀ ਹੈ ਉਹ ਧੁਰ ਦਰਗਾਹ ਚੋਂ ਬਾਣੀ ਸਾਡੇ ਕਲਯੁਗੀ ਜੀਵਨ ਦਾ ਆਧਾਰ ਕਰਨ ਵਾਸਤੇ ਲੈ ਕੇ ਆਏ ਆ ਲੋ ਸੁਣੋ ਬੀਬੀ ਅਮਰੋ ਬਾਬਾ ਅਮਰਦਾਸ ਜੀਆਂ ਨੂੰ ਜਿਵੇਂ ਗੁਰੂ ਨਾਨਕ ਮਹਾਰਾਜ ਦੇ ਉਹ ਅਨਮੋਲ ਰਤਨ ਅਨਮੋਲ ਮੋਤੀ ਅਨਮੋਲ ਖਜ਼ਾਨਾ ਬਾਣੀ ਬਾਰੇ ਦੱਸ ਰਹੀ ਹੈ ਬਾਬਾ ਜੀ ਇਹ ਗੁਰੂ ਨਾਨਕ ਦੀ ਬਾਣੀ ਆ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ ਦੇ ਸਾਥੀ ਓਂਕਾਰ ਸਿੰਘ ਕੰਗ ਬਿਆਨ ਇਉਂ ਕਰਦੇ ਹੈ।

0: ਅੱਗੇ ਬਾਬਾ ਅਮਰਦਾਸ ਜੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਜਾਂਦੇ ਆ, ਬੀਬੀ ਅਮਰੋਂ ਲੈ ਕੇ ਜਾਂਦੀ ਆ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰੋ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਟੁਟਾ ਕਰ ਤਮ ਪਹਿ ਅਰਦਾਸ, ਜੀਓ ਪਿੰਡ ਸਭ ਤੁਮ ਬਾਤ ਪਿਤਾ ਹਮ।

ਬੁਰਨਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰੰਗਤ ਕੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਕਰਨਾਉਣ ਤੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਮਾਤ ਪਿਆ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਪਾਹੀ ਦੇਖ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੁਰਨਾ ਜੀ ਜਿਨ੍ਹਾਂ ਸਿੰਘਾਂ ਸਿੰਘ ਨੇ ਧਾਰ ਮਹੇ ਸਿਰ ਤੇ ਬੰਦ ਬੰਦ ਕੁਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸਰਦਾਰ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗਤ ਪਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਮਹਾਨ ਸਿੰਘ ਸਿੰਘਣੀਆਂ ਭਚੰਗਿਆਂ ਦੀ ਪਵਿੱਤਰ ਕਮਾਈ ਦਾ

ਦਾਨ ਭਰੋਸਾ ਦਾਨ ਦਾਨਾ ਸਿਰਤਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਦੁਖੋ ਦੁਖ ਅਟਲ

ਗੁਰੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੇ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਰਹਿਮਤਾਂ ਦੇ ਭੰਡਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਸ਼ਾਮਾਂ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਜੀ ਢਾਡੀ ਵਾਰਾਂ ਗਾਈਆਂ ਗਈਆਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲਾਹੀ ਪਾਣੀ ਦੇ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਸੱਚੇ ਪਾਤਸ਼ਾਹ ਢਾਡੀ ਸਿੰਘਾਂ ਕੋਲੋਂ ਗੁਰ ਇਤਿਹਾਸ ਰਾਹੀਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੀ ਬਲ ਬੂਤਾ ਸਮਤ ਬਖਸ਼ ਕਰਨੀ ਪੜ੍ਹੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਹਨ ਸਮੂਹ ਸਾਧ ਸੰਗ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਸ਼ੁਭ ਮਨੋਕਾਮਨਾ ਸੰਪੂਰਨ ਕਰਨੀ ਆ

ਸੱਚੇ ਪਾਤਸ਼ਾਹ ਸਭ ਮਨੋਕਾਮਨਾ ਸੰਪੂਰਨ ਕਰਨੀ ਆ। ਆਪ ਜੀ ਦੇ ਭਾਣੇ ਅੰਦਰ ਚਾਰ ਪੈਦਿਆਂ ਚੜਿਆ ਸੀ, ਆਪ ਜੀ ਦੇ ਭਾਣੇ ਅੰਦਰ ਸੁੱਖਾਂ ਭਰਿਆ ਬਤੀਤ ਹੋਇਆ ਹੈ। ਚਾਰ ਪੈ ਰਹਿਣਾ ਹੀ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਨੀ, ਸੁੱਖਾਂ ਦੀ ਸਵੇਰ ਲਿਆਉਣੀ। ਦਇਆ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ

ਫੁੱਲ ਸਬਾਇਆ। ਵਾਹਿਗੁਰੂ ਜੀ ਕਾ ਖਾਲਸਾ, ਅਤੇ ਆਪ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਪਾਤਸ਼ਾਹ ਦੀ ਰਹਿਮ ਸਦਕਾ ਆਪ ਜੀ ਨੇ ਲੰਮੇ ਸਮੇਂ ਤੋਂ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਗੋਦ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਪਾਠ ਕੀਰਤਨ ਢਾਡੀ ਸਿੰਘਾਂ ਕੋਲ ਢਾਡੀ ਵਾਰਾਂ ਗੁਰਤਿਆਸ ਲਈ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ ਆਪ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ, ਸਭ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨ। ਸੋਣ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਵਿਖੇ ਪਹੁੰਚੀਆਂ ਨੇ, ਗੁਰੂ ਘਰ ਲੰਗਰ ਬਿਲਕੁਲ ਤਿਆਰ ਆ, ਸਭ ਨੇ ਸਾਕੇ ਜਾਣਾ ਅਤੇ ਗੁਰੂ ਦੀਆਂ ਖੁਸ਼ੀਆਂ ਰਹਿਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰੋ ਨਹੀਂ ਜਮ ਕਾਣ ਹੈ, ਹੋਏਗਾ ਕੌਣ ਹਮਾਲਾ। ਕਬੀਰਾ ਜੋਰ ਕੀਆ ਸੋ ਜ਼ੁਲਮ ਹੈ, ਲਹਿ ਜਵਾਬ ਖੁਦਾਏ। ਦਫ਼ਤਰ ਲੇਖਾ ਨੀਕ ਸੈ, ਮਾਰ ਮੋਹੈ ਮੋਹੈ ਖਾਏ। ਕਬੀਰ ਲੇਖਾ ਦੇਣਾ ਸੁਹੇਲਾ, ਜੋਂਦਲ ਸੋਚੀ ਹੋਏ। ਉਸ ਸਾਚੇ ਦੀਵਾਨ ਮੈਂ, ਪਲਾ ਨਪ ਕਰੈ ਕੋਏ। ਕਬੀਰਾ ਧਰਤੀ ਔਰ ਆਕਾਸ ਮੈਂ, ਦੁਇਥੋਂ ਬਰੀ ਆਵਾਦਾ। ਖਾਟੋ ਦਰਸ਼ਨ ਸੰਸੇ ਪਰੇ, ਔਰ ਚਰਾਸੀ ਸੈਤਾ।

ਕਬੀਰਾਂ ਐਸਾ ਬੀਜ ਬੋਏ ਬਾਰਾਂ ਮਾਸ ਫਲੰਦੋ

ਮਗਤ ਪਦਾਰਥ ਪਾਈਐ ਠਾਕਨ ਅਵਕਟ ਘਾਟ ਕਮੀਨ ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਵਾ

ਜਿਤ ਦਿਹਾੜੇ ਤਨ ਵਰੀ ਸਾਈ ਲਈ ਲਖਾਏ ਮਲਕ ਜੇ ਕੰਨੀ ਸੁਣੀ ਦੋ ਮੋਹ ਦਿਖਾਲੇ ਆਏ ਜੰਦਨ ਮਾਣੀ ਕੱਢੀਏ ਹੱਡਾਂ ਕੂ ਗੜਕਾਏ ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਏ

रब मगेशिया तू आयो किरे कम फरीदा

ਫਰੀਦਾ ਮਨ ਮੈਦਾਨ ਕਰੋ ਟੋਏ ਟਿੱਬੇ ਲਾਹੀ ਅੱਗੇ ਮੂਲ ਨ ਆਵਸੀ ਦੋਜ ਕਸਮ ਦੀ ਭਾਹੀ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ

सत सत हर सत सत सत्ते सत भणियै दूसरे आनन अवर पुरख पौरा तन सुनिए।

ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਜੀ ਸਤਿਗੁਰ ਤਿਲਕ ਸਰਬ ਕਿਛੁ ਤਿਨ ਪਾਇਓ ਚਰਨ ਤਾਂ ਪਰਸਕਿ ਹੱਥ ਚਰਨ ਗੁਰੂ ਅਮਰ ਪਵਲ ਰਹੇ ਹੱਥ ਤਾਂ ਪਰਸਕਿ ਹੱਥ ਹੱਥ ਲੱਗੇ ਗੁਰੂ ਅਮਰ ਪੈ ਜੀ ਤਾਂ ਪਰਸਕਿ ਹੱਥ ਜੀ ਗੁਰੂ ਅਮਰ ਪਣਿਜੈ ਨੈਣ ਤਾਂ ਪਰਸਕਿ ਹੱਥ ਨੈਣ ਗੁਰੂ ਅਮਰ ਪਖਿਜੈ ਸ਼੍ਰਵਣ ਤਾਂ ਪਰਸਕਿ ਹੱਥ ਸ਼੍ਰਵਣ ਗੁਰੂ ਅਮਰ ਸੁਣਿਜੈ ਸਕਿ ਹੱਥ ਸੂਹੀ ਯੋਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿ ਹੱਥ ਸੋ ਸਿਰ ਜਲ ਪਣੈ ਜੋ ਸਿਰ ਨਵੈ ਗੁਰ ਅਮਰ ਨਿਤ ਤੇ ਨਰ ਦੁੱਖ ਨਹ ਭੁੱਖ ਤੇ ਨਰ ਨਿਧਨ ਨਹ ਕਹੀਐ ਤੇ ਨਰ ਸ਼ੋਕ ਨਹ ਹੋਇ ਤੀ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨਾ ਕਰੈ ਤੇ ਨਰ ਸੇ ਸਹਿਸ ਸਮਪੈ ਤੇ ਨਰ ਦੁਲੀ ਚੈ ਬਹੈ ਤੇ ਨਰ ਉਥਪ ਬਿਥਪੈ ਹੈ ਸੁਖ ਲਹੈ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕਿ ਹੱਥ ਤੇ ਨਰ ਜਲ ਪਣੈ ਗੁਰ ਅਮਰਦਾਸ ਪ੍ਰਸੰਨ ਜੀ ਤੈਂ ਪੜਿਓ ਇੱਕ ਮਨ ਧਰਿਓ ਇੱਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਤੋਂ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਖੀਣੋ ਇੱਕ ਹੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਪਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇ ਜੇ ਮਤ ਨਾ ਮੈਂ ਸਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਗੰਭੀਰ ਹੈ ਜਾਣੀ ਰੁਕਮਾਂਗਦ ਕਰਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ ਇੱਕ ਬਿਨ ਦੁੱਗਣ ਜੋ ਤਉ ਰਹੈ ਜਾਂ ਸਮੰਤਰ ਮਨ ਵੈ ਲਹੈ ਜਲ ਪਾ ਪਦਾਰਥ ਇਤੜੀ ਗੁਰ ਅਮਰਦਾਸ ਡਿੱਠੈ ਮਿਲੈ

ਧਿਆਨ ਹਰਿਉ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਪਣ ਦਾਸ ਆਸ ਜਗਤ੍ਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਪਾਠ ਕੀ ਲਾਜ ਜੈ ਸੀਰਾ ਕੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਰੇ ਕਰ ਆਜ ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਿਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਝੂਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਾਮ ਨਿਧ ਜਪੈ ਰਸਨੀ ਹੈ ਨਿਸ ਰਸੈ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰ ਮੁਖੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਧ ਤਰੋ ਪੰਚ ਪੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜਉ ਤਾ ਸਭ ਸੁਖ ਇਤ ਉਤ ਤੁਮ ਬੰਚਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣਿਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਨ ਦਨ ਹਰ ਮਨ ਧਰੂ ਧਿਆਨ ਹਨ ਸਿਕਰੋ ਬਚਨ ਗੁਰ ਹਿਰਦੈ ਧਰ ਫੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਾਰੂ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜੋ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਧਰ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪਰਵਾਹ ਛੁਟ ਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਬਾਣ ਨਿਧਾਨ ਹਰ ਉਰ ਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕੀ ਸੇਵ ਸ਼ਿਵ ਸਿੱਧ ਸਾਧਕ ਸੁਰ ਅਸੁਰ ਗਣ ਤਰੈ ਤਿਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਉ ਪ੍ਰਹਿਲਾਦ ਮਿਲਤ ਜਨਮ ਨ ਜਾਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਉ ਪ੍ਰਹਿਲਾਦ ਗੁਰ ਮਿਲਤ ਮੁਨ ਜਾਨ ਰੇ ਤਰੈ ਨਾਰਦਾਦ ਸਨ ਕਾਦ ਹਰ ਗੁਰ ਮੁਖ ਤਰੈ ਇਕ ਨਾਮ ਲਗ ਤਜੋ ਰਸ ਆਨ ਰੇ ਦਾਸ ਬੇਨਤ ਕਹਿ ਨਾਮ ਗੁਰ ਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ਼੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤ ਯੁਗ ਜਿਨ ਧਰੂ ਪਰ ਸ਼੍ਰੀ ਪ੍ਰਹਿਲਾਦ ਭਗਤੀ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸ਼ਰਨ ਆਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਧਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਹੁ ਦੀਆ ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧਿਆ ਪਿਓ
ਅਪਿਓ ਹਰ ਨਾਮ ਅਖੈ ਨਿਦ ਚਉ ਜੋ ਗੁਰ ਸੇਵਾ ਕਰ ਫਲ ਲਹੀਅੰ ਬੰਦੈ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪਰਤਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰ ਸੇਵੇ ਅਲਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਣੰ।

ਦਿਓ ਕੰਵਲ ਨੈਣ ਮਧੁਰ ਬਹਿਨ ਕੋਟ ਸੈਨ ਸੰਗ ਸ਼ੋਭ ਕੈ ਤਮਾ ਜਸੋਦ ਜਿਸੈ ਦਹੀ ਪਾਤ ਖਾਹ ਜੀਉ ਦੇਖ ਰੂਪ ਅਤ ਨੂਪ ਮੋਹ ਮਾਹ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ਼ ਬਮ ਗਿਆਨ ਧਿਆਨ ਧਰਤ ਹੀ ਯ ਚਾਹਿ ਜੀਉ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕੋ ਕਾਹਿ ਜੀਉ ਸੁਥਰ ਚਿੱਤ ਭਗਤ ਹਿਤ ਭੇਗ ਧਰਿਉ ਹਰਨਾਕਸ਼ ਹਰਿਉ ਨਕ ਬਦਾਰ ਜੀਉ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪ੍ਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹਿ ਜੀਓ ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਬਾਲ ਮੁਕਟ ਸੀਸ ਮੋਰ ਪੰਖ ਚਾਹਿ ਜੀਓ ਬੇਵ ਜੀਰ ਬੜੇ ਧੀਰ ਧਰਮ ਅੰਗ ਅਲਖ ਅਗੰਮ ਖੇਲ ਕੀ ਆਪਣੇ ਉਸ਼ਾਹਿ ਜੀਓ ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁੱਤੈ ਸਿੱਧ ਰੂਪ ਤਰਿਉ ਸ਼ਾਹਨ ਕੈ ਸ਼ਾਹਿ ਜੀਉ ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੋਰ ਨਿਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਮਨ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ ਉਬਰਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਾਜ ਬਕਾਰ ਮਨ ਗੈਂਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ

ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਉ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾੜ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਉ। ਦੇ ਗੇ ਤ੍ਰੇ ਸਮੇ ਚਿਤ ਬਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ। ਨਾਮ ਸਾਰ ਹੀ ਧਾਰ ਤਾਜ ਬਿਕਾਰ ਮਨ ਗਿਆਨ ਦਾ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਉ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੈ ਕੋ ਤੂੰ ਕਦ ਕਾ। ਬ੍ਰਹਮਾ ਬਿਸ਼ਨ ਸਿਰੇ ਤੈ ਅਗਣਤ ਤਿਨ ਕਉ ਮੋਹ ਪਇਆ ਮਨ ਮਦ ਕਾ। 84 ਲੱਖ ਜੋਨ ਉਪਾਈ ਰਿਜ਼ਕ ਦੀਆ ਸਭ ਹੂੰ ਕਉ ਤਦ ਕਾ। ਸੇਵਕ ਭਰਪੂਰ ਚੁਗ ਚੁਗ ਵਾਹਿਗੁਰੂ ਤੇਰਾ ਸਭ ਸਦਕਾ। ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸ਼ਾ ਆਪੇ ਜਲ ਆਪ

ਕਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੂ ਵਾਹ ਵਾਹ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾ ਦਿਕ ਰੁਦਰਾ ਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇ ਤੀ ਮਨ ਖਚਨਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨਾ ਜਾਣੈ ਸ਼ਿਵ ਬਿਰੰਚ ਤਰ ਧਿਆਨ ਤੈ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮਥ ਤਰਨ ਧਾਰਨ ਪ੍ਰਭ ਸੋਈ।

ਦਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਧਰ ਸਿੱਧ ਨ ਛੋਡੈ ਸਥ ਦਾਨ ਬਡੋ ਅਤਵੰਤ ਮਹਾਬਲ।

तीरथ जो संत चरण मुड़ लागै, तिन काम क्रोध जम को नहीं त्रास। जिम अंगद अंग संग नानक गुर, तिम गुर अमरदास कै गुर रामदास। जिन सतगुरु सेव पदार्थ पायो, निस्वा सुर हर चरण निवास। ताते संगत सगन पाए पो मन, तुमल यागर प्रगट सुबास। ਧਰੂ ਪ੍ਰਹਿਲਾਦ ਕਬੀਰ ਤ੍ਰਿਲੋਚਨ, ਨਾਮ ਲੈ ਤੁਪ ਜਿਉ ਜੋ ਪ੍ਰਗਾਸ਼। ਜੇ ਪਿਖਤ ਅਤ ਹੋਏ ਰਹੱਸ, ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ। ਤਾਂ ਤੇ ਅੰਗਦ ਅੰਗ ਸੰਗ ਪਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰ ਰਾਮਦਾਸ ਕਹੋ ਮਿਲੀ ਬੜਾਈ।

ਨਾਨਕ ਯਾਦ ਅੰਗਦ ਅਮਰੂ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ

ਤਨ ਪਰ ਸਹਿਤਾ ਪੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਤ੍ਰਮ ਧੀਰ ਗੁਰ ਮਤ ਗੰਭੀਰ ਪਰ ਦੁੱਖ ਬਿਸਾਰਨ ਸ਼ਬਦ ਸਾਰ ਹਰ ਸਮੇਂ ਉਦਾਰਿਆ ਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵ ਨਿਧ ਨਾਨਕ ਖੁਟੈ।

ਭੈ ਨਿਰਭਉ ਮਾਣਿਓ ਲਖ ਮੈਂ ਅਲਖ ਲਖਾਇਓ ਅਗੰਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮੈਂ ਜੋਗ ਕਮਾਇਓ ਧਨ ਧਨ ਗੁਰ ਧਨ ਅਭਰ ਸਰਸੁ ਭਰ ਭਰਾਇਓ ਗੁਰ ਗੰ ਪ੍ਰਮਾਣਿਆ ਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਚੁਰੈ ਤੈ ਸਹਿਜ ਜੋਗ ਨਿਜ ਪਾਇਓ ਆਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾ ਹਰ ਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਗ ਜਗ ਉਦਰਿਓ ਸਤਿਗੁਰ ਹਿਰਦੈ ਬਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਹਾ ਕਲਸ਼ ਦੀ ਪਾਇਓ ਸੋਰਠੇ ਗੁਰ ਅਰਜਨ ਪੁਰਖ ਪਰਮਾਨ ਭਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ

ਜਿਤ ਦੋਹੀ ਸੱਜਣ ਮਿਲਣ ਲਓ ਮੁੰਦੇ ਵਿਚਾਰ। ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਸਾਰ ਤਿਸਿਓਂ ਨੇ ਨਾ ਕੀਚਈ ਜੇ ਦਿਸੈ ਚੱਲਣ ਹਾਰ। ਨਾਨਕ ਜਿੰਨੀ ਅਮਕਰ ਬੁੱਝਿਆ ਤਿੰਨਾ ਪਿੱਟੋਂ ਕੁਰਬਾਨ। ਜੇ ਤੂੰ ਤਾਰੂ ਪਾਣ ਤਾਹੋਂ ਪੁੱਛ ਤਿੜਨ ਕਲ ਤਾਹੋਂ ਖਰੇ ਸੁਜਾਣ। ਵੰਜਾ ਇੰਨੀ ਕਪਰੀ ਚੜ ਝੱਖੜ ਹਾੜ ਲਹਿਰੀ ਵਹਿਣ ਲਖੇ ਸ੍ਰੀ ਸਤਿਗੁਰ ਸਿਉਂ ਲਾਏ ਬੇੜੇ ਡੁੱਬਣ ਨਾਹੇ ਭਉ। ਨਾਨਕ ਦੁਨੀਆ ਕੈਸੀ ਹੋਈ

ਮਿਲਾਇ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ, ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ। ਸਰਵਰ ਹੰਸ ਨਾ ਜਾਣਿਆ

ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨ ਭਾਉ, ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ। ਵੇਖ

ਕਣੈ ਫੈਲ ਫਕੜ ਸੰਸਾਰ ਨਾਨਕ ਲੱਗੀ ਤੁਰ ਮਿਲੈ ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਛੋਟੇ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ ਜਿਸ ਮੂੰਹ ਲਾਏ ਤਿਸ ਲੱਗੈ ਲੱਗੀ ਤਾਂ ਪ੍ਰਵਾਨ ਪਰਮ ਪਕਾਮ ਨਿਕਲੈ ਲਾਇਆ ਤਿੰਨ ਸੌ ਜਾਣ ਪਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ ਤਾਂ ਤੂੰ ਪਾਂਦਿਰ ਲਾਏ ਕੂੜਾ ਪਾਜਿਆ ਪਾਂਡਾ ਅਣਗਰਾਜਾਂ ਤਿਸ ਭਾਵ ਸੀ ਪਰਮ ਜੋ ਜਗਾਏ ਵਾਜਾ ਵਾਪਸੀ ਮਨੋ ਜੇ ਅੰਦੇ ਕੂਪ ਕਿਹਾ ਬਿਰਦ ਨਾ ਜਾਣਨੀ ਮਨ ਅੰਦੇ ਹੁੰਦੇ ਕਵਲ ਦਿਸਣ ਖਰੇ ਕਰੂਪ ਇੱਕ ਕਹਿ ਜਾਣਨ ਕਿਹਾ ਬੋਜਣ ਤੇ ਨਾਰ ਸੁਸਰੂਪ ਇੱਕ ਨਾ ਨਾਦ ਨਾ ਵੇਦ ਨਾ ਗਿਆ ਰਸ ਰਸ ਕਸ ਨਾ ਜਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਖਲ ਸਰ ਅਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਪਤ ਸਿੰਘ ਕਮਾਵੇ ਕਰਮ ਸੀਲ ਸੰਤੋ ਕਰ ਰੱਖੇ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਜੋਤ ਖਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖਤਰੀ ਦਰਗਹਿ ਪਰਵਾਨ ਲਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸੰਭਾਲ ਸਭਨੀ ਕਟੀ ਸੋ ਵਸੈ ਸਹਿ ਬਿਨ ਘੱਟ ਨਾ ਕੋਏ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜਾਏ ਸਿਰ ਦੀ ਜੇ ਕਾਣ ਕੀ ਜਾਏ ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ ਮਰਨ ਜਾਪੇ ਮੂਲਿਆ ਆਵੇ ਕਿਤੇ ਥਾਏ ਗਿਆਨਹੀਣ ਅਗਿਆਨ ਪੂਜਾ ਅੰਧਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧਨਾਇ ਵੇਹੀ ਗੱਲੈ ਰਾਮ ਚੁਰੇ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਾਂ ਜੋ ਜਾ ਪਾਰ ਸੀਤਾ ਲੈ ਗਿਆ ਦੈਸਰੋ ਲਛਮਣ ਮੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਪੋਲਾ ਦੈਤ ਨਾ ਸਮਝਈ ਤਿੰਨ ਪ੍ਰਭ ਕੀਏ ਰਾਮ ਨਾਨਕ ਵੇ ਪ੍ਰਵਾਸੋ ਕਿਤਨ ਮਿੱਟੀ ਰਾਮ ਲਾਹੌਰ ਜ਼ਹਿਰ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਾਰ ਸਿਫਤੀ ਦਾ ਘਰ ਮਹੱਲਾ ਪਹਿਲਾ
ਉਹ ਦੋ ਸਾਹੇ ਕਿਆ ਨਸਾਨੀ ਤੋਟ ਨਾ ਆਵੇ ਅੰਨੀ ਉਹ ਦੋ ਸੀ ਕਰੇ ਬੁੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਕਰੇ ਸਿਆਪਾ ਰੋਮਣ ਕੂੜੀ ਕੰਮੀ ਜੋ ਲੇਵੇ ਸੋ ਦੇਵੇ ਨਾਹੀ ਖੱਟੇ ਦਮ ਸਹਮੀ ਪੱਬਰ ਤੂੰ ਹਰਿਆ ਬਲਾ ਕਬਲਾ ਗੰਜਣਵਾਨ ਕਹਿ ਦੋਖੜੇ ਸਾੜਿਓ ਕਾਲੀ ਹੋਈ ਆ ਦਿਓਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਜੇ ਡਿੱਠੇ ਤਨ ਪਰਫੜੇ ਚੜੇ ਚ ਵਗਣ ਵਨ ਰੱਜ ਨਾ ਕੋਈ ਜੀਵੇ ਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਬਿਹਾਏ ਨਾਨਕ ਇਸ ਤੋਂ ਵਾਕੇ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦਿਓ ਰਾਏ ਨੂੰ ਮਾ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਾਉਣਾ ਖਾਤੀ ਟੋਵੇ ਪੂਰੇ ਕਾ ਕੀ ਆ ਸਭ ਕੁਛ ਪੂਰਾ ਘੱਟ ਵੱਧ ਕਿਸ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਈ ਸਲੋਕ ਮਹਲਾ ਤੀਜਾ ਇਕਿਓ ਓੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ ਤਿਨ ਕੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਕਾ ਭੀਕ ਕੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੱਡਾਂ ਵੇ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲਈ ਕਾਤ ਕੰਜਕਾ ਅਨਚਾਰੀ ਕਾ ਧਾਨ ਫਿਟਕ ਫਿਟਕਾਂ ਕੂੜ ਬਦੀਆਂ ਸਦਾ ਸਦਾ ਅਭਿਮਾਨ ਪਾਏ ਤੇ ਜਾਏ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹੇ ਤਤ ਗਿਆਨ ਮਾਥੇ ਜੋ ਤੁਰ ਲਿਖੇ ਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਜੈ ਜਿਸ ਨੂੰ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ ਤੰਡਾ ਮਾਇਆ ਮੋਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨ ਮੋਬਾ ਨ ਚਲਾਈ ਹੈ ਨਾ ਮਿਲੀ ਵਗ ਸੱਗ ਆਪ ਲਾਏ ਪੂਲੀਏ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁਟੀਐ ਜੇ ਚੱਲੇ ਸਤਿਗੁਰ ਪਾਏ ਸਲਾਹੀ ਸਲਾਣਾ ਵੀ ਸੱਚਾ ਸਲਾਹਾ ਨਾਨਕ ਸੱਚਾ ਇੱਕ ਦਰ ਬੀਬਾ ਪਰਹਰਿ ਆਏ ਨਾਨਕ ਜੈ ਜੈ ਮੈਂ ਫਿਰੂ ਤੈ ਤੈ ਸਾਚਾ ਸੋਏ ਜੈ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੋ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤੇ ਖੱਪ ਮੂਵੈ ਖੋਣ ਲੱਖ ਸੰਖ ਸਤਿਗੁਰ ਮਿਲੇ ਸੋਬਰੈ ਸਾਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵੇ ਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਪਹੁ ਜਾਏ ਸੇ ਜਨ ਨਿਰਮਲ ਉਜਲੈ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ
ज्यों पुरखे कर भगति नार है अत लोचे भगति पाए बहु रस सारणे सवार दी खट रस मीठे पाए त्यों बाणी भगत सलाम दे हर नामे चित लाए मन तन तन आगे राखिया सिर विचा गुर आगे जाए पै भगति भगत बहु लोचद प्रभ लोचा पूर मलाए हार प्रभ वे प्रवाह है कित खादे तिपताए सतगुर के भाणे जो चलै तिपतासे हर गुण गाए तन तन कल युग नानका जे चले सतगुर पाए सतगुरु ना सेवियो शब्द ना रखियो रतार तेग तिना का जीवया किता ए संसार गुरमती पो मन पवै ता हर रस लगे प्यार नाउ मिले तुर लिखिया जन नानक पार उतार माया मोह जग भरमिया कर मूसे खबर ना होए काम क्रोध मन हिरलिया मन मुखंदा लोए ज्ञान खड़ग पंजू संगा रहे गुरम जागे सोए नाम रतन प्रगासिया मन तन निर्मल होए नाम ही नगटे फिरे बिरनावे बैर होए नानक जो तुर करते लिखिया सो मेर न सके कोए गुरमुख अर्तन खटिया गुर कै शब्द विचार नाम पदार्थ पाया तुट परे पंडार हर गुण बाणी उच्चरै अंत न पारावार नानक सब के कारण करता करे वेखे सिजनहार हर गुरु बाणी उचरै अंत न पारावार नानक सब कारण करता करै वेखे सिजनहार गुरमान तर सहज है मन चढ़िया दसवें आकाश तिथे ऊ न पोखै अरम नाम सुखवास नान दो सो व्यापत नहीं जिथे आत्म राम प्रगास काम क्रोध का चोलड़ा सब गलिया पाए एक उपजै एक बिंस जाहे हुक्मे आवे जाए जमण मरना चौकाए रंग लगा दूजे पाए बंदर बंद पाइन कहना कुछ न जाए जिन कहो कृपा धारियन तिन सतगुर मिलया आए सतगुर मिले उल्टी पई मर जीव्या सह सुभाए नान भगती रत्या हर हर नाम समाए मनमुख चंचल मत है अंतर बहुत चितराई कीता करत्या बिरथा गया एक तिल थाए ना पाई पुन दान जो बीज दे सब धर्म राय कह जाई बिन सतगुरु जमकाल न छोड़ी दूजे पाए खवाई जोबन जमदा नदर न आवई जर पहुंचै मर जाई पोता कलाता मोहित है अंत बेली को न सखाई सतगुर सेवै सो सुख पाए नौ वसे मन आई नानक से वड़े वड़ पागी जे गुरमा नाम समाई मनमो नाम न चेतनी बिन नामे दुख रोए
आत्मा राम न पूजनी दुजे क्यों सुख होए। होमे अंतर मैल है शब्द न काढ़े तो होए, नानक बिन नामे मैलिया मुए जन पदार्थ खोए। मनमो बोले अंदले तेसमें अग्नि का वास, बाणी सुरत न बूजनी शब्द न करे परगास। उन्हें अपने अंदर सोधनी गुर बहिना करे विसास, ज्ञानिया अंदर गुर शब्द है निताले सदा विगास। हर ज्ञानिया की राखदा हूं सदबल हारी तास, गुरम जो हर सेवंद जन नानक ताका दास। माया भयंगम सर्प है जाके रिया बिखमाए, बेका माड़ नाम है गुरगर शब्द मोह पाए। जिनको पूर्व लिखिया तिन सतगुर मिले आए, मिल सतगुर निर्मल होया बेखौमे गया बलाए। गुरमुखा के मुँह जलाए हर दरगे सोभा पाए, जन नानक सदा कुरबान तिन जो चाले सतगुर पाए। सतगुर पुर निर्वैर है नित हिरदे हर ले बलाए, निर्वैरे नाल वैर चाहिंदा अपने कर लूकी लाए। अंतर क्रोध अंकार है अंदन जले सदा दोह पाए, कूड़ बोल बोल नित भौंकते बेखादे दूजे पाए। बेख माया कारण भरम दे फिर घर घर पत गवाए। बेसुआ केरे पूत ज्यों पिता नाम ते सजाए, हर नाम न चेतने करते आप कवाए। हर गुरम कृपा धारियन जन विछड़े आम लाए, जन नान तिस बलहारणे जो सतगुर लागे पाए। नाम लगे से उबरे बिन नामे जंपर जाए, नानक बिन नामे सुख नहीं आए गए पछताए। चिंता तावत रह गए ता मन प्या आनंद, गुर प्रसादी बूजी सा तन सुतीन चिंद। जिनको पूर्व लिखिया तिन्ना पेटिया गुर गोविंद, नानक सहजे मेरे हर पाया परमानंद। सतगुर सेवने अपना गुर शब्दी विचार, सतगुर का पाणा मन लैण हर नाम रखे उर तार। ऐथे ओथे मनियर हर नाम लगे वापार, गुरम समझावते ते साचे दरबार। सचा सौदा खर्च सच अंतर परम प्यार, जमकार निर्णय आवही या बख्शे करतार। नानक नाम रते से तनवंत है न निरतन होर संसार। जन की टेकर नाम हर बिन नामे ठवर न ठाओ, गुरमति न मन वसै सहजे सह समाओ। बड़पागी नाम ते आया एन लागा पाओ, जन नानक मंगे तूड़ ते नौ सतगुर बाणे जाओ। लख जरासी मेदनी तेना जलती करे पकार, ए मोह माया सब पसरिया नाल चले न अंतिवार।
बिन हर शांत न आवई। कैसे आगे करी पकार, वटपागे सतगुर पाया बूझा ब्रह्म विचार। तिसना यगन सब बुझ गई, जन नानक हर उर तार। असी खते बहुत कमांदे, अंत न पारा वार। हर कृपा करके बख्श लियो, हो पापी बड़े गुनहगार। हर जियो लेखे वार न आवी, तू बख्श मिलावन हार। गुर तुठे यार प्रा मेलिया, सब किलवे कट वकार। जिन्ना हर हर नाम ते आया, जन नानक तिन जयकार। विछड़ विछड़ जो मिलाए, सतगुर कह पै पाए। जन्म ने चल पाए, गुरमन नाम ते आए। गुर साधु संगत मिलाए, हीरे रतन लबन। नानक लाल मोल का गुरमन खोज लहन। मन मो नाम न चेते हो, ते जीवन ते वास। जिदा दिता खाना पहनना, सो मन अवस्य गुण तास। ए माने शवना पे दियो, क्यों मन का क्यों होवे कर वास। मन मुखिया दो हागणी आवन, जान मुयास। गुरमा नाम सुहाग है, मस्त बनी लिखियास। हरा नाम उतारिया, हिरदे कण प्रगास। सतगुर सेवन अपना, सत बलहारी तास। नानक तिन मुख उजलै, जिन अंतर नाम प्रगास। शब्द मरे सोई जन सीजै, बिन शब्द मुक्त न होई। पे करे बहु करम भगुतै, पाए दूजे परज वगोई। नानक बिन सतगुर नाउ न पाई, जैसो लोचे कोई। हर का नाउ आत वड़ ऊंचा, ऊंची ऊंचा होई। अपड़ कोई न सकी, जैसो लोचे कोई। मुख संयम अच्छा न होवी, कर पे पवे सब कोई। गुर की पौड़ी जाय चढ़े, कर्म प्राप्त होई। अंतर आए वसे, गुर शब्द विचारे को। ए नानक शब्द मरे मन मानिए, साचे साची सोए। माया मोदो सागर है, बिख दुतर तरिया ना जाए। मेरा मेरा कर दे पच मुए, औमे कर्तव्य आए। मन मुखा वार न पा रहे, अद्विज रहे लपटाए। जो तो लिखिया सो कमावना, करना क्यों ना जाए। गुरमति ज्ञान तरम वसाए, सब देखिया ब्रह्म सुभाए। नान सतगुरु बोथे वड भागी, चढ़े तौजल पार लंघाए। बिन सतगुरु दाता को नहीं, जो अर नाम दे आधार। गुर कृपा ते नाम मन वसै, सदा रहे उतार। ते ना बुझे ते तोए, हर के नाए प्यार। नान गुरमो पाईए, हर अपनी कृपा तार। बिन शब्द जगत भर लिया, कहना कभी ना जाए। हर कैसे उभरे, शब्द रहे लिवलाए। नान करता सब के जानदा, जिन रखी बणत बनाए। होम जग सब तीर्थ, पड़पण थगे पराण। बिग माया मोहन मिट्टी विच होमे आवन जान। सतगुर मिलिया मल उतरी, अर जपिया पुरुष जान। जिन्ना हर प्रभ सेविया, जा नान सत कुरबान। माया मोबो चित उदय, बहु आसा लो वकार। मन मोस्त्र ना थिए, मर बिंस जाए किनवार। वड़पा गोवे सतगुर मिले, होमै तजे वकार। हर नामा जब सो पाया, जा नान शब्द विचार। बिन सतगुर भगत न हो वही, नाम लगे प्यार। जा नान कदा मरा दया, गुर के हित प्यार। लोभी का वैसा न कीजै, जे का पार वसाए। अंत काल तिथे तुवे, जिथे हाथ न पाए। मन मोसे तीसां करे, मुँह काल दाग लगाए। मुँह काले तिन लोभियां, जा संजन्म गवाए। सात संग तर मेल, प्रभा नाम वसे मन आए। जन मरण की मल उतरे, जा नानक हर गुण गाए।
ਤੋਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਤੇ ਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁਖੇ ਰੁਲ ਮੁਹੇ ਨ ਹੱਥ ਨ ਕਥਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੇ ਮਨ ਹਿਰਦੇ ਕਪਟ ਕਮਾਏ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋ ਆਇਆ ਨਾਨਕ ਕੀ ਪ੍ਰਭ ਬੇਨਤੀ ਹਰ ਪਾਵੈ ਬਖਸ਼ ਮਲਾਏ ਮਨ ਆਉਣ ਜਾਣ ਸੂਝੇ ਨਾ ਸੂਝੇ ਦਰਬਾਰ ਆਇਆ ਮੋਹ ਪਲੇਟਿਆ ਅੰਤਰ ਗਿਆਨ ਗਬਾਰ ਤਮਲਾ ਸੁੱਤਾ ਜਾਗਿਆ ਸਿਰ ਡਾਣ ਲਗਾ ਬੋ ਭਾਰ ਗੁਰਮੁਖਾਂ ਕਰਾਂ ਉੱਪਰ ਅਰਚੇਤਿਆ ਸੇ ਪਾਇਨ ਮੋਖ ਦੁਆਰ ਨਾਨਕ ਆਪ ਉਦਰੇ ਸਭ ਕਟੰਬ ਧਰੇ ਪਰਵਾਰ ਸ਼ਬਦ ਮਰੇ ਸੋ ਮੂਆ ਜਾਪੈ ਗੁਰ ਪ੍ਰਸ਼ਾਦੀ ਆਰਸ ਥਰਾਪੈ ਹਰ ਦਰਗੇ ਗੁਰ ਸਭਿਨ ਜਾਪੈ ਬਿਨ ਸ਼ਬਦੇ ਮੂਆ ਸਭ ਕੋਏ ਮਨ ਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨ ਚੇਤੇ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮਾਂ ਬੁੱਢੇ ਕਦੇ ਨਾਈ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਉਹ ਸਦਾ ਆਨੰਦ ਬਵੇਗ ਰਹੇ ਦੁਖ ਸੋ ਏ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਦ ਸਮਾਨ ਹੈ ਜਿੰਨਾ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੈ ਕਰਮ ਕਮਾਮ ਦੇ ਸਭ ਧਰਮ ਰਾਏ ਕੇ ਜਾਈ ਗੁਰਮਾਚੇ ਨਿਰਮਲੈ ਗੁਰ ਕੇ ਸ਼ਬਦ ਸੁਭਾਏ ਉਹਨਾ ਮਹਿਲ ਪਤੰਗ ਨ ਲੱਗੀ ਜੇ ਚੱਲਣ ਸਤਿਗੁਰ ਪਾਏ ਮਨ ਮੌਜੂੜ ਨਾ ਉਤਰੈ ਜੇ ਸੋ ਤੋਵਣ ਪਾਏ ਨਾਨਕ ਗੁਰਮੇਲਿਆਂ ਗੁਰ ਕੇ ਅੰਗ ਸਮਾਏ ਬੁਰਾ ਕਰੇ ਸੋ ਕਿਹਾ ਸੀ ਜੈ ਆਪਣੇ ਰੋ ਆਪੇ ਹੀ ਦੱਜੈ ਮਨ ਮੋਕਮ ਲਾ ਰਗੜੇ ਲੂ ਜੈ ਗੁਰਮੋਏ ਤੇ ਸਭ ਕੇ ਸੂ ਜਾਏ

ਮਾਨਸ ਜੂਨ ਨ ਆਖੀਅਨ ਪਸ਼ੂ ਢੋਰ ਗਵਾਰ ਉਹਨਾਂ ਅੰਤਰ ਗਿਆਨ ਧਿਆਨ ਹੈ ਸੌਂਪੀ ਨ ਪਿਆਰ ਮਨ ਮੋਹੇ ਵਕਾਰ ਮੈਂ ਮਰ ਜਮੈਂ ਵਾਰੋ ਵਾਰ ਜੀਵਦਿਆਂ ਨੂੰ ਮਿਲੇ ਸੋ ਜੀਵਦੇ ਅੱਜ ਜੀਵਨ ਅਵਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤਾ ਅਨੇਕ ਹੈ ਨਾਮ ਨੇ ਨਾਮ ਸੰਭਾਲ ਤਨ ਭਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਿਰਦੇ ਪਾਇਆ ਨਾਲ ਮਨ ਬੁੱਧ ਦੇ ਫਿਰ ਅਤੇ ਨਾ ਲੋ ਵਕਾਰ ਮਾਇਆ ਮੋਹ ਨ ਚੁੱਕੀ ਮਰ ਜਮੇ ਵਾਰੋ ਵਾਰ ਸਤਿਗੁਰ ਸੇ ਸੋ ਪਾਇਆ ਤੇ ਨਾ ਤਜ ਵਕਾਰ ਜਨ ਮਰਨ ਕੀਆ ਦੋਗੇ ਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗੇ ਪਾਵੇ ਮਾਨ ਕੇਲਵੇ ਭਾਵ ਸਭ ਘਟੀਐ ਹੋ ਮੈਂ ਚੁਕੇ ਗੁਮਾਨ ਗੁਰਮੁਖ ਕਾ ਵਿਗਸਿਆ ਸਭਾਤ ਬ੍ਰਹਮ ਪਛਾਣ ਹਰ ਕਿਰਪਾ ਧਾਰ ਪਵਜ ਨਾਨਕ ਜਾ ਪਰ ਨਾਮ ਤਨ ਆਸਰੀ ਧਰਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨਸੋਂ ਪੈਜੀ ਸੋ ਭਾਈ ਲੈ ਹੁਕਮ ਭਰਾਓ ਜੈ ਬਸਾਵੇ ਬੈਸੇ ਭਾਈ ਜੈ ਭੇਜੇ ਤਾਂ ਜਾਉ ਵਿਵੜ ਤਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਉ ਸਦਸਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੇ ਸੰਗ ਰਹਾਓ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਦ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਈਏ ਭਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੇ ਤਾਂ ਪਾਏ ਘੁੰਮਣ ਨਾ ਜਾਣੀ ਭਾਈ ਦੂਜੇ ਪਾਏ ਫਰਾਏ ਸੰਗਤ ਹੋਏ ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਓ ਨਾਨਕ ਮੁਤ ਨਾ ਮਨਾਸੀ ਭਾਈ ਜਿੰਨਾ ਤੁਰੇ ਕਮਾਇਆ ਨਾਉ ਤਿੰਨ ਵਿਟੋਂ ਵਾਰਿਆ ਭਾਈ ਤਿੰਨ ਗੋ ਸਭ ਲਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਨ ਦਿਨ ਸਿਮਨ ਗੁਰ ਆਪਣਾ ਅੰਦਰ ਅੰਦਰ ਹੈਂ ਨਾਨਕ ਸਿਮੋ ਸੋਹਣ ਸੱਚੇ ਦਰ ਦਿਸਨ ਮੋਹ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸੁਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ ਸੱਚ ਸੁਣੇ ਸੱਚ ਮੰਨ ਲੈ ਸੱਚੀ ਕਾਰ ਕਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਏ ਨਾਨਕ ਵਿਣ ਸਤਿਗੁਰ ਸਾਚਨ ਪਾਈਏ ਮਨ ਮੋਹ ਭੁੱਲੇ ਜਾਏ ਬਾਬੀਆ ਪ੍ਰਿਉ ਪ੍ਰਿਉ ਕਰੈ ਜਲ ਨਿਰਪ੍ਰੇਮ ਪਿਆਰ ਗੁਰ ਮਿਲੇ ਸੀ ਤਿਲ ਜਲ ਪਾਇਆ ਸਭ ਦੂਹ ਨਿਵਾਰਨ ਵਾਰ ਤੇ ਜੋ ਗੇ ਸਾਜੂ ਭਜੈ ਚੁਕੇ ਕੂਪਕਾਰ ਨਾਨਕ ਗੁਰਮ ਸ਼ਾਂਤ ਹੋਏ ਨਾਮ ਰਖੋਰ ਤਾਰ ਬਬੀਆ ਤੋਂ ਸਾਜੋ ਸੱਚੇ ਸਿਉ ਲਿਵਲਾਏ ਬੋਲਿਆ ਤੇਰਾ ਥਾਏ ਪਏ ਗੁਰਮੁਖ ਹੋਏ ਅਲਾਏ ਸ਼ਵਚੀ ਦੇ ਗੁਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਚੋਗ ਵਰਸਦਾ ਬੂਨ ਪਵੇ ਸਹਿ ਸਭਾਏ ਜਲੀ ਤੇ ਸਭ ਉਪਜੈ ਬਿਨ ਜਲ ਪਿਆਰ ਨਾ ਜਾਏ ਨਾਨਕ ਹਰ ਜਲ ਜਨ ਪਿਆ ਤੇ ਪੂਰਨ ਲਾਗੇ ਆਏ ਬਬੀਆ ਤੂੰ ਸਹਿਜ ਬੋ ਸੱਚੇ ਸਭ ਸਭਾਏ ਸਭ ਗੇ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ ਆ ਪਛਾਣੇ ਪ੍ਰੀਤਮ ਮਿਲੇ ਬੂਟਾ ਸ਼ਬਰ ਲਾਏ ਚਿਮ ਚਿਮ ਅਮਰ ਵਰਤਾ ਤੇ ਨਾ ਪੋ ਸਭ ਜਾਏ ਕੂਪ ਕਾਰਨ ਹੋਵੇ ਜੋਤੀ ਜੋਤ ਮਲਾਏ ਨਾਨਕ ਸੋ ਸਮ ਸੁਹਾਗਣੀ ਸੱਚੇ ਨਾਮ ਸਮਾਏ ਤੁਰੋ ਸ ਖਸਮ ਭੇਜਿਆ ਸੱਚੇ ਗੁੰਬੜਾਏ ਨਵਰਸੇ ਦਿਆ ਕਰ ਗੁੜੀ ਸ਼ਹਿਬਰ ਲਾਏ ਬਾਬੀਏ ਤਨ ਮਨ ਸੋ ਕੋਹੇ ਜਾਂ ਤਦ ਬੂਨ ਮੋਹ ਪਾਏ ਅੰਦਰ ਬਹੁਤਾ ਉਪਜੈ ਧਰਤੀ ਸੋਭਾ ਪਾਏ ਅੰਦਰ ਲੋਭ ਪਤ ਕਰੈ ਗੁਰ ਕੇ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ ਅਰ ਗੁਣ ਗਾ ਵੋ ਕਾਮਣੀ ਸੱਚੇ ਸ਼ਬਦ ਸਮਾਏ ਪੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮ ਮਨ ਵਸੇ ਦਰਗੇ ਲੈ ਛਿੜਾਏ ਬਬੀਆ ਸਗਲੀ ਧਰਤੀ ਜੇ ਫਿਰੇ ਯੂੜ ਚੜੇ ਆਕਾਸ ਸਤਗੁਰ ਮਿਲੇ ਜਲ ਪਾਈਏ ਚੁਕੇ ਭੂ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸੇ ਆਗੇ ਕੀਚੇ ਅਰਦਾਸ ਨਾਨਕ ਗੜਗੜੇ ਕੋ ਵਰਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੇ ਬਸੰਤ ਹੈ ਜਿਸ ਗੁਰਸੇਵ ਸਮਾਏ
ਹਰ ਬੂਠਾ ਮਨ ਤਨ ਸਭ ਪਰ ਫੜਾਏ ਸਭ ਜਾ ਰਿਹਾ ਬਲੋਏ ਸ਼ਬਦ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ ਗੁਰ ਵਸਿਆ ਮਨ ਸੋਏ ਹਰ ਬੂਠੇ ਮਨ ਤਨ ਪਰ ਫੜਾਏ ਸਭ ਜਗ ਰਿਹਾ ਵੱਡੜੇ ਚਾਲ ਚ ਲੰਬੜੇ ਨਾ ਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਪੰਨਣ ਕਰਨ ਸਮਰੱਥ ਹਰ ਹਟ ਬੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗਤ ਪਾਏ ਰੰਗਿਆ ਤੇ ਵਿਟੋਂ ਕੁਰਬਾਨ ਆਪ ਛੁੜਤਾਂ ਸੋ ਮਿਲੇ ਸੱਚਾ ਇਹ ਵਿਚਾਰ ਹੋਮੈ ਪਿਕਾ ਬੋਲਣਾ ਬੋਜਨ ਸਕਾਂਕਾਰ ਬਾਣ ਤ੍ਰਿਣ ਤ੍ਰੇਪਣ ਤੁਝੇ ਧਿਆਨ ਦਾ ਆਮਦਿਨ ਸਦਾ ਬਿਆਣ ਬਿਨ ਸਗੋ ਕਿ ਨਾ ਪਾਇਆ ਕਰ ਕਰ ਤਗੇ ਵਿਚਾਰ ਨਦ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿਨੀ ਤਿਆਇਆ ਆਏ ਸੇ ਪਰਵਾਨ ਜੋਗ ਨ ਪਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਕਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵਾਏ ਵੇਦ ਪੜੇ ਜੁਗ ਚਾਰ ਨਾਨਕ ਸਾਚਾ ਭੇਟੇ ਹਰ ਮਨ ਵਸੈ ਪਾਵੇ ਮੋਹ ਦੁਆਰ ਨਾਨਕ ਵਰਤੇ ਖਸਮ ਕਾ ਮਤ ਪਵੀ ਫਿਰੇ ਚਲ ਚਿੱਤ ਮਨ ਮੁਖ ਸੋ ਕਰ ਦੋਸਤੀ ਸੁਖ ਕੈ ਪੁੱਛੇ ਮਿੱਤ ਗੁਰਮ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ ਜੰਮਣ ਮਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਭੁਲਿਆ ਆਪ ਸਮਝਾ ਸੀ ਜਾ ਕੋ ਨਦ ਕਰੇ ਨਾਨਕ ਨਦੀ ਬਾਰੀ ਕਰਨ ਭਲਾਵ ਕਰੇ ਸਲੋਕ ਮਹਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੱਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਾ ਜਾਤਾ ਸੋਏ ਜਿਤ ਮਿਲਿਆ

ਵਾਹ ਵਾਹ ਸਤਿਗੁਰੂ ਹੈ ਜੇ ਸਜਦੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹ ਜੇ ਤੇ ਨਾਮ ਪ੍ਰਾਪਤ ਹੋਏ, ਹਰ ਪ੍ਰਭ ਸੱਚਾ ਸੋਹਿਲਾ ਗੁਰ ਵਡ ਭਾਗ ਹਰ ਪਾਇਆ ਪੂਰਨ ਪਰਮਾਨੰਦ ਚਰ ਨਾਨਕ ਨਾਮ ਸਲਾਇਆ ਬਉ ਨਮਨ ਤਨ ਭੰਗ ਮੂੰਹ ਪਿਰੀਆਂ ਸੋਨੇ ਹੋ ਕਿਉਂ ਸੱਜਣ ਮਿਲੇ ਪਿਆਰੇ ਆ ਹੋਂਡ ਨੇਂਦੀ ਤਿੰਨ ਸੱਜਣ ਸੱਸ ਵਾਰੇ ਆ ਸਤਿਗੁਰ ਮੈਡਾ ਮਿਤ ਹੈ ਜੇ ਮਿਲੇ ਤਾਂ ਇਹ ਮਨ ਵਾਰੇ ਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸੱਜਣ ਵਾਰੇ ਆ ਨਾਨਕੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲੇ ਆ ਹੋਂ ਖੜੀ ਨਿਹਾਲੀ ਪੰਧ ਮਦ ਮੂੰਹ ਸੱਜਣੇ ਆਵੇ ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋਂ ਜਿਉ ਕਰੀ ਤਿਸ ਵਿੱਟੋਂ ਚੌਖੰਨੀ ਹੈ ਜੋ ਮੈਂ ਪਿਰੀ ਦਿਖਾਵੇ ਦਾਨ ਕਰ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਦਰ ਜੋ ਰੋਮੇ ਤਨ ਮਾਇਆ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੀ ਦੋ ਤਰ ਤਰਿਆ ਨਾ ਜਾਏ ਨਦ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸ਼ੇ ਸੁਫਲ ਪਾਏ ਜਿਨੇ ਸਤਿਗੁਰ ਮੰਨਿਆ ਉਤਨ ਕੇ ਲਾਗੋ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਨ ਦਿਨ ਰਹੇ ਲਿਵਲਾਏ ਜਿਨਾ ਪ੍ਰੀ ਪਿਆਰ ਬਿੰਦਰ ਸਿੰਘੋ ਤ੍ਰਿਪਤੀ ਹੈ ਨਾਨਕ ਮਿਲੇ ਸਭਾਏ ਗੁਰਮੁਖੇ ਮਨ ਰਹਿਸੀ ਹੈ ਜਿਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰ ਹੈ ਜਾਂ ਸੋ ਦੇਖਣ ਆਪਣਾ ਨਾਨਕ ਥੀ ਮਨ ਬੀਹਰ ਹੈ ਜਿਨਾ ਗੁਰਮੁਖ ਅੰਦਰ ਨਿਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡਿਓ ਨਾਨ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਦ ਪ੍ਰੀਤਮ ਸੱਚਾ ਪਾਈਐ ਅੰਦਰ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਏ ਕਬ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈਏ ਜਿਨਾ ਅੰਦਰ ਸੱਚਾ ਨਿਹੋ ਕਿਉਂ ਜੀਵਨ ਪ੍ਰੀ ਵਿਹੁਣੇ ਆ ਗੁਰਮ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਘਰ ਨਾਨਕ ਲਿਓ ਮਲਾਇ ਮੈਂ ਜਾਜਗ ਦੀਜੇ ਨਾਮ ਹਾਰ ਗੁਰਮ ਅਸੈ ਗੁਰਮ ਰੋਵੈ ਜੇ ਗੁਰਮ ਕਰੇ ਸਾਈ ਭਗਤ ਹੋਵੈ ਗੁਰਮ ਹੋਵੇ ਸੋ ਕਰੇ ਵਿਚਾਰ ਗੁਰਮ ਨਾਨ ਪਾਵੇ ਪਾਰ ਜਿਨਾ ਅੰਦਰ ਨਾਮਰਦਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੁਖ ਸਾਧੂ ਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ ਜੇ ਆ ਬਖਸ਼ੇ ਕਰਤਾਰ ਨਾਨਕ ਗੁਰ ਮਿਲਣ ਵਿਛੜੈ ਜੇ ਮੇਲੇ ਸਿਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲੇ ਸੋ ਪਿਆਰ ਨਦਰ ਕਰੇ ਜੇ ਆਪਣੀ ਲਾਏ ਹਿਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਪਉ ਜਲ ਤਰੇ ਸੰਸਾਰ ਮੰਚ ਦਿਆ ਫਲ ਪਾਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭਾਈ ਹੈ ਸਭ ਦੂ ਨਿਵਾਰਨ ਹਾਰ ਮਨ ਮੂਸੇ ਵਾਜੋ ਕਰੇ ਦੂਜੇ ਪਾਏ ਚਿਤ ਲਾਏ ਪੂਤ ਕਲਤ ਕਟਾਂਬੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇਂ ਸਭ ਦੁੱਖ ਹੈ ਦੋ ਦਾਈ ਮੋਹ ਮਾਏ ਨਾਨਕ ਗੁਰਮੁਖ ਨਦੀ ਆਇਆ ਮੋਹ ਮਾਇਆ ਵਿਸ ਸਭ ਜਾਏ ਗੁਰਮੁਖ ਮਨੇ ਸੇ ਕੇਰਾ ਹੁਕਮੇ ਹੀ ਸੋ ਪਾਏ ਹੁਕਮੋ ਸੇਵੇ ਹੁਕਮ ਅਰਾਧੈ ਹੁਕਮੇ ਸਮ ਸਮਾਏ ਹੁਕਮ ਵਰਤਨੇਮ ਸੋ ਸੰਜਮ ਮਚਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇ ਵੇਲੇ ਵਿਲਾਏ ਦਾਨ ਕਿਰਪਾ ਕਰੇ ਜਿਨ ਉੱਪਰ ਤਿੰਨਾ ਹੁਕਮੇ ਲਏ ਮਲਾਏ ਮਾਨ ਮੋਹਨ ਬੂਝੇ ਬਪੜੀ ਨੇ ਤੋਂ ਮੈਂ ਕਰਮ ਕਮਾਏ ਵਰਤਨੇ ਸੋ ਸੰਯਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੰਗ ਸੁਧ ਮਾਇਆ ਮੋਬੇ ਦੇ ਜਿਉਂ ਸਸਤੀ ਛਾਰ ਉਡਾਏ ਜਿਨ ਉਪਾਏ ਤੇ ਨਾ ਚੇਤੇ ਬਿਨ ਚੇਤੇ ਕਿਉਂ ਸੋ ਪਾਏ ਨਾਨ ਪਰਪੰਚ ਕੀ ਆਤੁਰ ਕਰਤੇ ਪੂਰਬ ਲਿਖਿਆ ਕਮ ਆਏ ਗੁਰਮੁਖ ਪ੍ਰਤੀਤ ਪਈ ਮਨ ਮਾਨੇ ਅੰਦਰ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਾਹਿਬ ਪੂਜਾ ਹੈ ਸਤਿਗੁਰ ਕਾ ਦਰ ਦੇ ਕੇ ਸਭ ਆਏ ਮਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤੇ ਨਾ ਪੂ ਸਭ ਜਾਏ ਹੋਂ ਸਦਾ ਦਾ ਬਲਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪਿਰੀਆਂ ਸੁਨੇ ਹੂੰ ਸੇ ਸੱਜਣ ਮੈਂ ਨਾਲ ਅੰਤਰ ਬਾਰੋ ਫਿਰਾਂ ਵੀ ਹਿਰਦੇ ਰਹਾਂ ਸੰਭਾਲ ਜਿਨਾ ਇੱਕ ਮਨ ਇੱਕ ਜੇ ਤਿਆਇਆ ਸਤਿਗੁਰ ਸੋਚੇ ਲਾਏ ਤਿਨ ਕੀ ਦੋ ਪਹੁ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੇ ਗੁਣ ਉਚਰਾਏ ਗੁਣ ਮੈਂ ਸਵੇ ਸਮਾਏ ਨਾਨਕ

ਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭਾਏ। ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ, ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ। ਬੇਖ ਮਾਇਆ ਤਨ ਸੰਜ ਮਰੇ ਅੰਤੋਹੇ ਸਭ ਸ਼ਾਰ, ਕਰਮ ਧਰਮ ਸੁਸੰਜਮ ਕਰੇ ਅੰਤਰ ਲੋਭਕਾਰ। ਨਾਨਕ ਮਨ ਮੋਹ ਜੇ ਕਮਾਵੇ ਸੋ ਥਾਇ ਨਾ ਪਵੈ, ਦਰਗਹਿ ਹੋਏ ਖਵਾਰ। ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜੇ ਤਸਿਆ ਮਨ ਆਏ ਰਾਗ ਨਾ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਰਾਗੇ ਨਾ ਦੇ ਬਾਰ ਆਏ ਨੀ ਹੁਕਮ ਨਾ ਬੂਝਿਆ ਜਾਏ, ਨਾਨਕ ਮੈਂ ਬੂਝੇ ਤੇ ਨਾਰਾਸ ਹੋਏ, ਸਭ ਸੋਝੀ ਪਾਏ ਸਭ ਕੇ ਤੇ ਹੋਇਆ ਜੋ ਤਿਸੇ ਧੀਰੇ ਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਾਏ, ਗੁਰਮਤੀ ਨਾ ਨਿਰਮਲ ਹੋ ਨਿਰਮਲ ਨਾਮ ਤੇ ਆਏ, ਅੰਮ੍ਰਿਤ ਬਾਣੀ ਤੱਤ ਹੈ ਗੁਰੂ ਵਸੇ ਮਨ ਆਏ। ਹਿਰਦੇ ਕਮ ਪ੍ਰਗਾਸਿਆ ਜੋਤੀ ਜੋਤ ਮਲਾਏ, ਨਾਨਕ ਸਤਿਗੁਰ ਤਿੰਨ ਕੋ ਮੇਲਿਆ, ਜਿਨ ਤੁਰ ਮਸਤ ਭਾਗ ਲਿਖਾਏ, ਅੰਦਰ ਤਿਹ ਨਾ ਆਗੈ ਮਨ ਮੋਹ ਭੁੱਖ ਨਾ ਜਾਏ। ਮੋਕ ਟੰਬ ਸਭ ਕੂੜ ਹੈ ਕੂੜ ਰਿਆ ਲਪਟਾਏ, ਅੰਦਨ ਚਿੰਤਾ ਚਿੰਤ ਵੈ ਚਿੰਤਾ ਭੱਧਾ ਜਾਏ, ਜੰਮਣ ਮਣ ਨਾ ਚੁੱਕੀ ਓ ਮੈਂ ਕਰਮ ਗਮਾਏ। ਗੁਰ ਸੁਣਾਏ ਉਭਰੇ ਨਾਨਕ ਲਏ ਛਡਾਏ, ਸਤਿਗੁਰ ਪੁਰਖਰ ਧਿਆਇੰਦਾ ਸਤ ਸੰਗ ਸਤਿਗੁਰ ਪਾਏ, ਸਤ ਸੰਗ ਸਤਿਗੁਰ ਸੇਵੰਦ ਹੈ। ਹਰ ਮੇਲੇ ਗੁਰ ਮਿਲਾਏ ਪਉ ਜਲ ਜਾ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ, ਗੁਰ ਸਿੱਖੀ ਭਾਣਾ ਮੰਨੇ ਆ ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਤੁਰਮਸਤ ਵਾਪਰ ਲਿਖਿਆ ਗੁਰੂ ਨਾਨਕ ਮਿਲਿਆ ਆਏ, ਜਮ ਕੰਗਰ ਬਾਰ ਵਧਾਰਿਆ ਅਦਰ ਗਏ ਲੈ ਛਡਾਏ, ਗੁਰਸਿੱਖਾਂ ਨੂੰ ਸੁਭਾਸ ਹੈ ਤੁਠਾ ਮੇਲ ਮਲਾਏ। ਗੁਰਪੂਰੇ ਨਾਮ ਦੜਾਇਆ ਜਿਨ ਵਿੱਚੋਂ ਪਰਮ ਜਗਾਇਆ, ਰਾਮ ਮਨੋ ਅਕੀਤ ਗਾਏ ਕਾ ਚਰਨ ਮਗ ਦਿਖਾਇਆ, ਉਮੇ ਮਾਰੇ ਗਿਲਾ ਗੀ ਅੰਤਰ ਨਾਮ ਵਸਾਇਆ। ਗੁਰਮਤੀ ਜੰਗ ਜੋ ਨ ਸਕੈ ਸੱਚੇ ਨਾਇ ਸਮਾਇਆ, ਸਭ ਆਪੇ ਵਰਤੇ ਕਰਤਾ ਜੋ ਭਾਵੇ ਸੋ ਨਾਇ ਲਾਇਆ। ਜਨ ਨਾਨਕ ਨਉ ਲਏ ਤਾਂ ਜੀਵੈ, ਬਿਣ ਨਾਵੇ ਖਿੰਨ ਮਰ ਜਾਇਆ। ਮਨ ਅੰਤਰ ਹੋਮੇ ਰੋਗ ਪਰਮ ਭੂਲੇ ਹੋਮੇ ਸਾਗ ਦੁਰਜਣਾ, ਨਾਨਕ ਰੋਗ ਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ, ਦਿਸਰਾਰਤੀ ਹਰ ਰੰਗ ਚੋਲੇ, ਹਰ ਜੈ ਸਭ ਨੂੰ ਲੱਭੀ ਸਭ ਦੇਖਿਆ ਜਗਤ ਮੈਂ ਟੋਲੈ। ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤਰ ਕਾਹੂੰ ਡੋਲੈ, ਜਾਂ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੈ। ਸਲੋਕ ਮਹਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਹੀ ਜੈ ਮੁਖ ਨਾ ਮੁੜਨ, ਜਿੰਨੀ ਜਾਤਾ ਸਾਈ ਚਰ ਚਰ ਬੰਦੇ ਕਿੱਚੇ ਬਿਰਹੀ, ਜਿੰਨਾ ਪਾਰ ਨਾ ਜਿੰਨਾ ਕਾਰ ਨਾ ਆਈ, ਤਣੀ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੈ, ਥੋੜੀ ਵੇ ਚਲ ਡੰਦੜੀ ਸੋਹਾ ਨਾਨਕ ਤੈ ਸਹਿਨਾਲੈ। ਗੁਰ ਕੇ ਸ਼ਬਦ ਰਾਧੀ ਹੈ ਨਾਮ ਰੰਗ ਬੈਰਾਗ, ਜੀਤੇ ਪੰਜ ਬਰਾਈਆ ਨਾਨ ਸਭ ਮਾਰੂਏ ਰਾਗ, ਜਾਮ ਹੋਏ ਕਤਾਂ ਲੱਖ ਤੋ ਜਿੱਤੀ ਪਿੰਡੇ ਦਰ ਕਿੱਤੜੈ। ਬਾਹਮਣ ਬਿਰਤਾ ਗਿਓ ਜਨਮ ਜਿਨ ਕੀਤੇ ਸੋ ਵਿਸਰੈ, ਸੁਰ ਸੁਰਾ ਪੀਜੇ ਕਬੂ ਨ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ, ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰੀ, ਅੰਦਰ ਨਾਮ ਦਾਸ ਦਾ ਗੁਣ ਸਾਰੀ। ਏਕਾ ਟੇਕ ਗਾਮ ਤਮ ਪ੍ਰਤਾਰੀ, ਲੱਗਾ ਰੰਗ ਪਾਰ ਕੋ ਨਾ ਧਾਰੀ, ਗੁਰਮੁਖਰ ਗੁਣ ਗਾਏ ਸਹਿ ਸੁਸਾਰੀ। ਨਾਨਕ ਨਾਮ ਨਿਦਾਨ ਦੇਵਰਾਰੀ, ਕਰੇ ਸੁਚੰਗਾ ਮਾਨ ਦੋਈ ਗੰਤ ਲਾਏ, ਆਪਣੀ ਨੰਦ ਆਲਿਆ ਪੇ ਲਿਓ ਲਾਏ। ਜਨ ਦੇਹ ਮਧੀ ਅਵਦੇਸ ਵਿੱਚੋਂ ਪਰਮ ਜਾਏ, ਤੋ ਤੁ ਲਿਖਿਆ ਲੇ ਸੋਈ ਸਭ ਕਮਾਏ, ਸਭ ਕਤੇ ਦੇ ਵਸ ਦੂਜੀ ਨਾਹੀਂ ਜਾਏ। ਨਾਨਕ ਸੁਖ ਆਨੰਦ ਪੈ ਪ੍ਰਭ ਕੀ ਮਨ ਰਜਾਏ, ਗੁਰਪੂਰਾ ਜਿਨ ਸਿਮਰਿਆ

ਨਾਨਕ ਧਰਮ ਐਸੇ ਜਵੈ ਕੀ ਤੋ ਪਵਨ ਬਨੀਤ ਗੁਬੜੀ ਗੁਤਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਬਰੈ ਜਿਨ੍ਹਾਂ ਭਾ ਮਤਾਏ ਸੁਤਰੇ ਸੁਸਵਨ ਜੋ ਰੱਥੇ ਸਹਿ ਆਪਣੇ ਪ੍ਰੇਮ ਸੋਆ ਤਣੀ ਸੋ ਅੱਠੇ ਪੈਰ ਲਵੰਨ ਸੁਤਰੇ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗੰਜਰ ਸਰਾ ਨਾਮ ਉਚਾਰਣੇ ਮਿਰਗ ਤਿਨਾ ਪੇ ਪੂਨੇ ਬੂਠੇ ਨਰਗੰਧਾ ਰਬਾ ਜਿਨੀ ਸੱਚ ਰਾਧਿਆ ਨਾਨਕ ਮਨ ਧਨ ਬਾਬ ਪਤਤ ਉਦਾਰਨ ਪਾਰ ਬ੍ਰਹਮ ਸਿਮਰੈ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋਟ ਕਵਾਟੀ ਇੱਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਨ ਦੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰੇ ਜਿਨੀ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਪੂਲੀ ਫਿਰੇ ਗਵਾਰ ਨਾਨਕ ਹਰ ਬਸਰਾਏ ਕਹਿ ਪਾਉਂਦੇ ਨਰ ਕੇ ਅੰਧਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚੇਤਨ ਆਵਹੀ ਨਾਨਕ ਨਹੀਂ ਕਰਮ

ਆਪਣੇ ਲਾਸੋ ਸੱਜਣ ਟੋਲ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਮ ਦੇਸ਼ਾ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਮ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਆਕਾਰ ਥਕੀਂਦ ਕਹੋ ਨਾਨਕ ਹਰ ਭਜ ਮੰਦਾ ਜੈ ਬਿਧ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਗ ਨ ਹੋ ਅਦਾਸ ਕਹੋ ਨਾਨਕ ਭਜ ਹਰ ਮੰਦਾ ਪਰੇ ਨ ਜਮ ਕੀ ਪਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮੰਦਾ ਔਦ ਜਾਤ ਹੈ ਬੀਤ ਬਿਰਦ ਪਿਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉਂ

ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੈ ਧਾਮ ਕਉ ਨਾਨਕ ਸੁਨ ਰੇ ਮੰਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਉ ਨਾਨਕ ਸੁਨ ਰੇ ਮਾਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਹੈ

षड् सगल जंजाल दोहरा बाल शुट क्यों बंधन पर

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਆ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਵੀ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇ ਧੀ ਮਨ ਵਜੀਆਂ ਵਧਾਈਆਂ ਰਾਵ ਰਤਨ ਪਰਿਵਾਰ ਪਰੀਆਂ ਸ਼ਬਦ ਗਾਹਮਣੇ ਆਈਆਂ ਸ਼ਬਦ ਉਹ ਤਾਂਗਾ ਹੋਰੀ ਘੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਸੇ ਦੇ ਸੋ ਪਾਵੇ ਸਦਾ ਸਿਫਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇ ਰਹੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋਂ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਗੰਡਕ ਮਾਰਿਆ ਤੋਰ ਕਰਮ ਬਾਇਆ ਤੁਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਂ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰਿਆ ਪਰ ਪੂਰੇ

ਵਾਹਿਗੁਰੂ ਵਾਹਿਗੁਰੂ ਜੀ ਕਿਆ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਨੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਜਿਠੈ ਸਭ ਦੁਹ ਜਾਇ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਕੋ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ੀਦੋ ਸਿੱਖਿਤ ਕੇਸਾਂ ਸਵਾਸਾਂ ਸੰਗਨ ਬਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆ ਦੇਹ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਦੇ ਸਦਾ ਸਹਾਇ ਦਤਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੋਟ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਦਾਤਾ ਜੀ ਹਫ਼ਤਾਵਾਰੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਦਰੋਂ ਕਰੋਂ ਵਰਸਾਏ ਪਿੰਡ ਲੱਗਰ ਦੁਸਾਂਝ ਖੁਰਦ ਦੀਆਂ ਸਮੂਹ ਸੰਗਤਾਂ ਨਗਰ ਨਿਵਾਸੀ ਪਰਿਵਾਰਾਂ ਨੂੰ ਦਾਤਾ ਜੀ ਹਰ ਸਾਲ ਦੀ ਤਰ੍ਹਾਂ ਆਪ ਜੀ ਨੇ ਸ੍ਰੀ ਖੰਡਾ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ ਦਰੋਂ ਕਰੋਂ ਵਰਸਾਏ ਨਗਰ ਦੇ ਸਮੂਹ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਕੁਰਬਾਨ ਸ਼ੁਕਰਾਨਾ ਕਰਦੇ ਹੋਏ ਕਾਰੋਬਾਰਾਂ ਦੀਆਂ ਬਰਕਤਾਂ ਗੁਰਸਿੱਖੀ ਜਿਵੇਂ ਗੁਰਦਾਤਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਹੋਇਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਆਪ ਦਾ ਪਾਵਨ ਪਵਿੱਤਰ ਪ੍ਰਕਾਸ਼ ਉਸ ਦਿਹਾੜਾ ਮਨਾਉਂਦਿਆਂ ਹੋਇਆਂ ਸਰਬੱਤ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਹੈ ਆਪ ਦਾ ਕੋਟਾਨ ਕੋਟ ਸ਼ੁਕਰ ਹੈ
ਐਸ ਵਸ ਸੰਪੂਰਨ ਹੋਏ ਤਥਾ ਭੋਗ ਪਏ ਨੇ। ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਨਗਰ ਨਿਵਾਸੀ ਸੰਗਤਾਂ ਕੋਲੋਂ ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ। ਪੜੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦਰੋਂ ਘਰੋਂ ਵਰਸਾਏ ਨਗਰ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ, ਸਮੂਹ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ, ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ, ਸਮੂਹ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਦਾਤਾ ਜੀ ਮਿਹਰ ਪ੍ਰਯਾਤ ਰੱਖੇ, ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਧੰਨ ਧੰਨ ਸਾਹਿਬ ਗੁਰੂ ਰਾਜ ਸਾਹਿਬ ਜੀ, ਮਿਹਰ ਕਰੋ, ਰਹਿਮਤ ਕਰੋ ਆਪਣੇ ਨਗਰ ਨਿਵਾਸੀ ਪਰਿਵਾਰਾਂ ਦੇ ਸਿਰ ਤੇ, ਮਿਹਰ ਪ੍ਰਯਾਤ ਰੱਖਣਾ, ਆਪਣੀਆਂ ਬਖਸ਼ਿਆ ਰਹਿਮਤਾਂ ਇਸੇ ਤਰ੍ਹਾਂ ਬਣਾਈ ਰੱਖਣੀਆਂ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਬਖਸ਼ੇ ਉਪਦੇਸ਼ਾਂ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ। ਸ਼ੁਕਰਾਨੇ ਵਜੋਂ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਦਾਤਾ ਜੀ। ਉਹ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਇਸ ਸਮਾਗਮ ਵਿੱਚ ਤਿਲ ਫੁਲ ਭੇੜਾ ਕੀਤੀ, ਸਭ ਨਗਰ ਨਿਵਾਸੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਹੋਰ ਜੋ ਮਾਈ ਭਾਈ ਗੁਰਮੁ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਿਰ ਤੇ ਮਿਹਰ ਪ੍ਰਯਾਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਰਾਸ ਕਰਨੇ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਪੰਥ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ, ਐਸ ਵਾ ਦੀਵਾਨ ਸੱਜ ਰਹੇ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਵਿੱਤਰ ਹਜ਼ੂਰੀ ਵਿੱਚ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਕੜਾ ਪ੍ਰਸ਼ਾਦ ਦੇ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਸਮੂਹ ਨਗਰ ਨਿਵਾਸੀ ਪਰਿਵਾਰਾਂ ਨੂੰ ਦਾਤਾ ਜੀ

ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਾਂ ਸਹੇਲੈ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਰਾਗ ਸੂਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਾਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਜੀ ਚਰਨ ਛੋਹ ਨਗਰ ਦਸਾਂਝਾਂ ਖੁਰਦ ਦੀ ਸੰਗਤ ਵੱਲੋਂ ਜੋ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਸ਼ੁਰੂ ਕਰਵਾਏ ਗਏ ਸਨ, ਗੁਰੂ ਕਿਰਪਾ ਹੋਈ ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ, ਸਭ ਭੋਗ ਪਏ। ਉਪਰੰਤ ਗੁਰੂ ਮਹਾਰਾਜ ਨੇ ਜੋ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਆਓ ਅਰਦਾਸ ਕਰੀਏ। ਜੋ ਪਰਸੋਂ ਰੋਜ਼ ਤੋਂ ਜੋ ਬਾਣੀ ਪੜ੍ਹੀ ਜਾ ਰਹੀ ਸੀ, ਜਪੀ ਜਾ ਰਹੀ ਸੀ, ਸੁਣੀ ਜਾ ਰਹੀ ਸੀ, ਅਤੇ ਜੋ ਸਾਨੂੰ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਹੋਈ ਹੈ, ਇਹ ਸਭ ਦੇ ਭਾਵ ਸਾਡੇ ਹਿਰਦਿਆਂ ਵਿੱਚ ਵੱਸ ਜਾਣ, ਸਾਨੂੰ ਸਮਝ ਆ ਜਾਵੇ ਗੁਰਬਾਣੀ ਦਾ ਸੰਦੇਸ਼, ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਆਦੇਸ਼ ਅਨੁਸਾਰ ਚਲਾਉਣ ਦਾ ਜੋ ਯਤਨ ਕਰ ਸਕੀਏ। ਨਗਰ ਦਸਾਂਝਾਂ ਖੁਰਦ ਦੀ ਸੰਗਤ ਜੋ ਹੈ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਇਹ ਸਮਾਗਮ, ਜੋ ਕਿ ਇਹਨਾਂ ਦਾ ਇਤਿਹਾਸਿਕ ਨਗਰ ਦੇ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦੀ ਜੋ ਯਾਦ ਦੇ ਵਿੱਚ ਇਹ ਇੱਥੇ ਮਨਾਉਂਦੇ ਹਨ, ਇਹ ਪ੍ਰਬੰਧਕ ਵੀਰ ਕਾਫੀ ਮਿਹਨਤ ਕਰਦੇ ਹਨ, ਅਤੇ ਆਪਾਂ ਸਭ ਜਾਣਦੇ ਹਾਂ ਕਿ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਰੁਝੇਵਿਆਂ ਭਰੇ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਰਾ ਕੁਛ ਦਾ ਇੰਤਜ਼ਾਮ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਜਿੰਨਾ ਆਪਾਂ ਸਮਝ ਲੈਂਦੇ ਹਾਂ, ਪਰ ਫਿਰ ਵੀ ਇਹ ਧੰਤਾ ਦੇ ਯੋਗ ਹਨ ਪ੍ਰਬੰਧਕ ਵੀਰ ਜਿਹੜੇ ਹਰ ਸਾਲ ਨਗਰ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਨਗਰ ਦੀਆਂ ਧੀਆਂ ਭੈਣਾਂ ਜਿੱਥੇ ਜਿੱਥੇ ਵੀ ਅਪਰੋਚ ਕਰਕੇ ਇਹ ਸਭ ਨੂੰ ਸੱਦਾ ਦਿੰਦੇ ਹਨ ਅਤੇ ਇੱਥੇ ਇਕੱਤਰ ਕਰਦੇ ਹਨ ਗੁਰੂ ਮਹਾਰਾਜ ਦੇ ਚਰਨ ਜੋ ਪਰਸਨ ਦਾ ਜੋ ਮੌਕਾ ਸਭ ਨੂੰ ਇਕੱਤਰ ਹੋ ਕੇ ਮਿਲਦਾ, ਅਤੇ ਆਪਣੇ ਨਗਰ ਖੇੜਿਆਂ ਦੀ ਅਸੀਂ ਭਾਵੇਂ ਪ੍ਰਦੇਸ਼ਾਂ ਵਿੱਚ ਵੀ ਰਹਿੰਦੇ ਹਾਂ ਫਿਰ ਵੀ ਉਹਨਾਂ ਦੀ ਸੁੱਖ ਮੰਗਦੇ ਹੋਏ ਅਰਦਾਸ ਕਰਦੇ ਹਾਂ। ਦੂਸਰੀ ਚੀਜ਼ ਜਿਸ ਦੇ ਨਾਲ ਜਿੱਥੇ ਧਰਮ ਨਾਲ ਅਸੀਂ ਆਪਣੇ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਸਮਾਗਮਾਂ ਰਾਹੀਂ, ਨਾਲ ਦੀ ਨਾਲ ਜੋ ਸਾਡਾ ਕਲਚਰ ਹੈ ਉਹ ਜੋ ਸਾਡਾ ਧਰਮ ਦੇ ਨਾਲ ਨਿਖੇੜਿਆ ਨਹੀਂ ਜਾ ਸਕਦਾ, ਉਹਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਬਹੁਤ ਵਧੀਆ ਸੁਨੇਹਾ ਦਿੰਦੇ ਹਾਂ ਕਿ ਵੀ ਦੇਖੋ ਭਾਈ ਸਾਡੇ ਨਗਰਾਂ ਦੀਆਂ ਜਿਹੜੀਆਂ ਧੀਆਂ ਭੈਣਾਂ ਜੋ ਤੁਹਾਡੀਆਂ ਮਾਸੀਆਂ ਚਾਚੀਆਂ ਜੋ ਵੀ ਜਿਸ ਤਰ੍ਹਾਂ ਵੀ ਰਿਸ਼ਤੇ ਬਣਦੇ ਹਨ, ਸਾਡਾ ਇੱਕ ਨੈੱਟਵਰਕ ਹੈ, ਅਸੀਂ ਇਸ ਤਰ੍ਹਾਂ ਇਕੱਠੇ ਰਹਿੰਦੇ ਹਾਂ ਭਾਈਚਾਰੇ ਦੇ ਵਿੱਚ, ਅਤੇ ਨਾਲ ਦੀ ਨਾਲ ਜੋ ਸਾਡੀ ਕੋਈ ਵੀ ਖੁਸ਼ੀ ਗਮੀ ਜੋ ਹੈ ਸਾਡੇ ਗੁਰੂ ਨਾਲ ਜੁੜੀ ਹੋਈ ਹੈ, ਜਦੋਂ ਵੀ ਅਸੀਂ ਕੋਈ ਵੀ ਮਹਾਰਾਜ ਦਾ ਸ਼ੁਕਰਾਨਾ ਕਰਨਾ ਤਾਂ ਅਸੀਂ ਗੁਰੂ ਘਰ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਅਸੀਂ ਹੋਰ ਕਿਸੇ ਦੇ ਕੋਲ ਨਹੀਂ ਜਾਣਾ, ਬਹੁਤ ਵਧੀਆ ਸੁਨੇਹਾ ਹੈ। ਸੋ ਜਿਹੜੇ ਪ੍ਰਬੰਧਕ ਵੀਰ ਹਨ ਉਹਨਾਂ ਵੱਲੋਂ ਵੀ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜੇ ਸੰਗਤ ਇਸ ਤਰ੍ਹਾਂ ਸਾਥ ਨਾ ਦੇਵੇ ਤਾਂ ਇਹ ਪ੍ਰੋਗਰਾਮ ਜਿਹੜੇ ਹਨ ਇਹ ਇੰਨੇ ਸੌਖੇ ਨੇਪਰੇ ਨਹੀਂ ਚੜ੍ਹਦੇ। ਪਰਸੋਂ ਰੋਜ਼ ਤੋਂ ਦੇਖ ਰਹੇ ਹਾਂ ਕਿ ਕਿੱਦਾਂ ਸੰਗਤ ਜੋ ਹੈਗਾ ਲੰਗਰ ਹਾਲ ਦੇ ਵਿੱਚ ਬੀਬੀਆਂ ਵੀਰ ਜੋ ਹਨ ਸੇਵਾ ਕਰ ਰਹੇ ਹਨ, ਇੱਥੇ ਬੈਠ ਕੇ ਗੁਰਬਾਣੀ ਸਰਵਣ ਵੀ ਕਰ ਰਹੇ ਹਨ। ਸੋ ਇਹ ਸਾਰੇ ਸਮਾਗਮ ਜੇ ਰਚਦੇ ਹਨ, ਕੋਈ ਦਿਨ ਮਿੱਥਿਆ ਜਾਂਦਾ ਹੈ ਤਾਂ ਫਿਰ ਹੀ ਇਹ ਸਾਰੇ ਸੰਭਵ ਹੋ ਸਕਦੇ ਹਨ। ਸੋ ਸੰਗਤਾਂ ਦਾ ਵੀ ਅਤੇ ਪ੍ਰਬੰਧਕ ਵੀਰਾਂ ਦਾ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਨਾਲ ਦੀ ਨਾਲ ਬੇਨਤੀ ਵੀ ਹੈ ਕਿ ਅਗਲੇ ਸਾਲ ਦਾ ਜੋ ਪ੍ਰੋਗਰਾਮ ਜੋ ਪ੍ਰਬੰਧਕ ਵੀਰਾਂ ਨੇ ਲਿਖਿਆ ਹੈ ਉਸ ਦੀਆਂ ਜੋ ਡੇਟਾਂ ਹਨ ਉਹ ਕਨਫਰਮ ਕਰਕੇ ਆਪ ਜੀ ਦੇ ਨਾਲ ਸਾਂਝੀਆਂ ਕਰ ਲੈਣਗੇ, ਅਤੇ ਤੁਸੀਂ ਵੀ ਆਪਣੇ ਕੈਲੰਡਰਾਂ ਦੇ ਉੱਤੇ ਜੋ ਵੀ ਡੇਟ ਇਹ ਆਪ ਜੀ ਨੂੰ ਦੱਸਣ ਉਹ ਮਾਰਕ ਕਰ ਲੈਣੀ, ਕਿਉਂਕਿ ਛੁੱਟੀਆਂ ਦੇ ਦਿਨ ਹੁੰਦੇ ਹਨ, ਆਪਾਂ ਬਹੁਤ ਪ੍ਰੋਗਰਾਮ ਇਹੋ ਜਿਹੇ ਬਣਾ ਲੈਂਦੇ ਹਾਂ ਜਦੋਂ ਕਿ ਅਸੀਂ ਇਹ ਮਿਸ ਵੀ ਨਹੀਂ ਪ੍ਰੋਗਰਾਮ ਵੀ ਨਹੀਂ ਮਿਸ ਕਰਨੇ ਚਾਹੁੰਦੇ, ਪਰ ਅਸੀਂ ਕੋਈ ਹੋਰ ਪ੍ਰੋਗਰਾਮ ਲਿਖਿਆ ਹੁੰਦਾ ਹੈ। ਸੋ ਪ੍ਰਬੰਧਕ ਵੀਰ ਆਪ ਜੀ ਦੇ ਨਾਲ ਸੰਪਰਕ ਕਰਨਗੇ ਕਿ ਅਗਲੇ ਸਾਲ ਦਾ ਜੋ ਪ੍ਰੋਗਰਾਮ ਹੈ ਇਹਨਾਂ ਕੁ ਦਿਨਾਂ ਦੇ ਵਿੱਚ ਹੀ ਹੋਏਗਾ, ਹਫ਼ਤਾ ਇੱਧਰ ਉੱਧਰ ਹੋ ਸਕਦਾ ਹੈ, ਪਰ ਉਹ ਆਪ ਜੀ ਦੇ ਨਾਲ ਇਹਦੇ ਬਾਰੇ ਜੋ ਹੈ ਉਹ ਕਨਫਰਮੇਸ਼ਨ ਜੋ ਸਾਂਝੀ ਕਰ ਲੈਣਗੇ। ਸੋ ਜੋ ਅੱਜ ਤੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਦੇ ਇਸ ਜੋ ਵਿਸ਼ੇਸ਼ ਪ੍ਰੋਗਰਾਮ ਤੋਂ ਬਿਨਾਂ ਨਗਰ ਜੋ ਠੀਕਰੀ ਵਾਲਾ ਜੋ ਇਤਿਹਾਸਿਕ ਨਗਰ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ, ਸ਼ਾਇਦ ਅੱਜ ਕੱਲ੍ਹ ਮਲੇਰਕੋਟ ਦੇ 'ਚ ਆ ਗਿਆ, ਅਤੇ ਉਹਨਾਂ ਵੱਲੋਂ ਵੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਚੱਲ ਰਹੇ ਸੀ,
ਅਤੇ ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਇਸੇ ਤਰ੍ਹਾਂ ਪਰਿਵਾਰ ਇਕਬਾਲ ਸਿੰਘ ਜੀ ਸੰਧੂ ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਪਰਸੋਂ ਤੋਂ ਸ਼ੁਰੂ ਕੀਤੇ ਗਏ ਸਨ, ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਸੋ ਹੁਣ ਜੋ ਹੈ ਮੇਨ ਦੀਵਾਨ ਹਾਲ ਦੇ ਵਿੱਚ ਜੋ ਹਮੇਸ਼ਾ ਦੀ ਤਰ੍ਹਾਂ ਜੋ ਕਿ ਕੀਰਤਨ ਸ਼ੁਰੂ ਹੋ ਚੁੱਕਾ ਹੈ, ਆਪਾਂ ਸਾਰਿਆਂ ਨੇ ਹਫ਼ਤਾਵਾਰੀ ਦੀਵਾਨ ਜੋ ਉੱਥੇ ਚੱਲ ਰਹੇ ਹਨ ਉੱਥੇ ਜਾ ਕੇ ਹਾਜ਼ਰੀਆਂ ਭਰਨੀਆਂ ਹਨ। ਅਤੇ ਇਸ ਦੀਵਾਨ ਹਾਲ ਦੇ ਵਿੱਚ ਜੋ ਹੈ ਉਹ ਦੋ ਪਰਿਵਾਰਾਂ ਵੱਲੋਂ ਭਾਈ ਸੁਖਵਿੰਦਰ ਸਿੰਘ ਜੀ ਅਤੇ ਭਾਈ ਚਰਨਪ੍ਰੀਤ ਸਿੰਘ ਜੀ, ਇਹਨਾਂ ਦੋ ਪਰਿਵਾਰਾਂ ਵੱਲੋਂ ਜੋ ਇਸ ਦੀਵਾਨ ਹਾਲ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਸ਼ੁਰੂ ਹੋਣ ਜਾ ਰਹੇ ਹਨ, ਜਿਹੜੀ

ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਅੰਗਰੇਜ਼ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਅਤੇ ਅੱਜ ਦੇ ਦੀਵਾਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਦਸਾਂਝਾ ਖੁਰਦ, ਅਤੇ ਇਸੇ ਤਰ੍ਹਾਂ ਇਤਿਹਾਸਿਕ ਨਗਰ ਠੀਕਰੀਵਾਲ, ਅਤੇ ਇਸੇ ਤਰ੍ਹਾਂ ਭਾਈ ਇਕਬਾਲ ਸਿੰਘ ਜੀ ਸੰਧੂ, ਭਾਈ ਸੁਖਵਿੰਦਰ ਸਿੰਘ ਜੀ, ਭਾਈ ਚਰਨਪ੍ਰੀਤ ਸਿੰਘ ਜੀ ਅਤੇ ਭਾਈ ਹਰਿੰਦਰ ਸਿੰਘ ਜੀ, ਇਹਨਾਂ ਸਭ ਪਰਿਵਾਰਾਂ ਵੱਲੋਂ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਵਿੱਚ ਹੋ ਰਹੀ ਹੈ। ਇੱਕ ਸੂਚਨਾ ਮੈਂ ਆਪ ਜੀ ਨਾਲ ਜਾਣਕਾਰੀ ਕਹਾਂਗਾ, ਸਾਂਝੀ ਕਰਨੀ ਚਾਹੁੰਦਾ ਹਾਂ ਕਿ ਆਪਣੇ ਤੁਸੀਂ ਇੱਥੇ ਵੇਖਿਆ ਹੋਣਾ, ਐਕੋ ਸਿੱਖ ਨਾਂ ਦੀ ਸੰਸਥਾ ਜੋ ਹੈ ਹਰ ਸਾਲ ਸਿਟੀ ਆਫ ਸਰੀ ਦੇ ਵਿੱਚ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਦੇ ਨਾਲ ਇੱਥੇ ਟ੍ਰੀ ਪਲਾਂਟਿੰਗ ਦਾ ਕਰਦੇ ਹਨ, ਜੋ ਕਿ ਦੁਨੀਆ ਦੇ ਵਿੱਚ ਉਹਨਾਂ ਦੀ ਜੋ ਸੰਸਥਾ ਹੈ ਸਾਰੇ ਪਾਸੇ ਹੀ ਜੋ ਇਨਵਾਇਰਮੈਂਟ ਦੇ ਲਈ, ਖਾਸ ਕਰ ਜੋ ਦਰਖਤ ਬਚਾਉਣ ਦੇ ਲਈ ਉਹ ਕਾਫੀ ਤਤਪਰ ਰਹਿੰਦੇ ਹਨ। ਇਸੇ ਹੀ ਕੜੀ ਦੇ ਵਿੱਚ ਦੇ ਸਦਕਾ ਆਉਣ ਵਾਲੇ ਫਰਾਈਡੇ 28 ਅਤੇ ਸਨਿਚਰਵਾਰ, ਫਰਾਈਡੇ ਐਂਡ ਸੈਟਰਡੇ 28 ਅਤੇ 29 ਨੂੰ ਉਹ ਇੱਕ ਗੁਰਦੁਆਰਾ ਸਾਹਿਬ ਵਿਖੇ ਬਾਹਰ ਜੋ ਟ੍ਰੇਲਰ ਹੈ ਉਸ ਦੇ ਵਿੱਚ ਇੱਕ ਆਪ ਜੀ ਦੇ ਨਾਲ ਜਾਣਕਾਰੀ ਦੇ ਤੌਰ ਦੇ ਉੱਤੇ ਇੱਕ ਮੂਵੀ ਦਿਖਾਉਣ ਜਾ ਰਹੇ ਹਨ। ਅਤੇ ਉਹ ਮੂਵੀ ਦਾ ਜੋ ਮਕਸਦ ਇਹ ਹੈ ਕਿ ਜੋ ਅੱਜ ਕੱਲ੍ਹ ਦਰਖਤਾਂ ਦੇ ਨਾਲ ਕਲੀਅਰ ਕੱਟ ਜੋ ਕੁਛ ਹੋ ਰਿਹਾ ਦੁਨੀਆ ਦੇ ਵਿੱਚ, ਦਰਖਤਾਂ ਦੀ ਜਿਸ ਤਰ੍ਹਾਂ ਕਟਾਈ ਹੋ ਰਹੀ ਹੈ ਉਸ ਦੇ ਸੰਬੰਧ ਦੇ ਵਿੱਚ ਉਹ ਇੱਕ ਮੂਵੀ ਹੈ ਜੋ ਆਪ ਜੀ ਨੂੰ ਦਿਖਾਉਣ ਚਾਹੁੰਦੇ ਹਨ। ਅਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਡਿਸਕਸ਼ਨ ਵੀ ਹੋਵੇਗੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਇੱਕ ਵਲੰਟੀਅਰ ਦੇ ਤੌਰ 'ਤੇ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ। ਸੋ ਇਸ ਦੇ ਵਾਸਤੇ ਆਪ ਜੀ ਨੂੰ ਜੇ ਆਪਣੀ ਉਹਦੇ ਵਿੱਚ ਲਿਮਿਟਡ ਜਿਹੀਆਂ ਸੀਟਾਂ ਹਨ ਉਹਨਾਂ ਕੋਲ, ਆਪ ਜੀ ਨੇ ਜੁਆਇਨ ਕਰਨਾ ਹੋਵੇ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ। ਬਾਹਰੋਂ ਡੈਸਕ ਤੋਂ ਜਾ ਕੇ ਰਜਿਸਟ੍ਰੇਸ਼ਨ ਜੋ ਕਰਨ ਦਾ ਐਡਰੈਸ ਹੈ ਔਨਲਾਈਨ ਉਹ ਤੁਸੀਂ ਲੈ ਕੇ ਅਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤਾਂ ਕਿ ਉਸ ਦਿਨ ਤੁਹਾਨੂੰ ਆ ਕੇ ਜੋ ਹੈ ਕਿਸੇ ਮਜੂਸੀ ਦਾ ਸਾਹਮਣਾ ਨਾ ਕਰਨਾ ਪਏ ਕਿ ਸੀਟਾਂ ਫੁੱਲ ਹੋ ਗਈਆਂ ਹਨ। ਸੋ ਇਸੇ ਕਰਕੇ 2 ਦਿਨ ਰੱਖਿਆ ਗਿਆ ਤਾਂ ਕਿ ਹਰ ਬੰਦੇ ਨੂੰ ਜੋ ਹੈ ਸੀਟ ਮਿਲ ਸਕੇ। ਸੋ ਜ਼ਰੂਰ ਇਸ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਨੀ ਅਤੇ ਨਾਲ ਆਪਣੇ ਸਵਾਲ ਵੀ ਲੈ ਕੇ ਆਉਣਾ ਉਹਨਾਂ ਦੇ ਵਾਸਤੇ ਕਿ ਜੋ ਉਹ ਕਰ ਰਹੇ ਹਨ, ਕਿਉਂ ਕਰ ਰਹੇ ਹਨ, ਤੁਸੀਂ ਉਸ ਦੇ ਵਿੱਚ ਕੀ ਰੋਲ ਆਪਣਾ ਕਰ ਸਕਦੇ ਹੋ। ਸੋ ਇਹ ਤਰੀਕਾ ਜਿਹੜਾ ਆਉਣ ਵਾਲਾ ਫਰਾਈਡੇ ਅਤੇ ਸੈਚਰਡੇ ਹੈ 28th, 29th of August ਉਹ ਤੁਸੀਂ ਯਾਦ ਰੱਖਣੀਆਂ। ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਬਾਹਰ ਜੋ ਟ੍ਰੇਲਰ ਹੈ ਉਸ ਦੇ ਵਿੱਚ ਇਹ ਸਾਰਾ ਜੋ ਹੈ ਮੂਵੀ ਦਿਖਾਉਣ ਤੋਂ ਬਾਅਦ ਡਿਸਕਸ਼ਨ ਵਗੈਰਾ ਦਾ ਪ੍ਰੋਗਰਾਮ ਜੋ ਹੈ ਉਹ ਰੱਖਿਆ ਗਿਆ ਹੈ। ਹੁਣ ਭਾਈ ਪਰਮਿੰਦਰ ਸਿੰਘ ਜੀ ਪਾਸੋਂ 11 ਵਜੇ ਤੱਕ ਜੋ ਹੈ ਆਪਾਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਗੁਰਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨ ਜਥੇ ਜੋ ਆਪ ਜੀ ਦੇ ਨਾਲ ਕੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਹਾਜ਼ਰੀਆਂ ਭਰਦੇ ਹਨ। ਆਪ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਕੀਰਤਨ ਕਥਾ ਸਰਵਣ ਕਰਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਇੱਕ ਸੂਚਨਾ ਜਾਂ ਖਬਰ ਹੈ ਜੋ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਆਪਾਂ ਸਭ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਮੇਨ ਸਟ੍ਰੀਮ ਜਿਹੜਾ ਮੀਡੀਆ ਹੈ ਉਸ ਦੇ ਰਾਹੀਂ ਅੱਜ ਕੱਲ੍ਹ ਵੇਖ ਰਹੇ ਹਾਂ ਕਿ ਸਾਰੀ ਹੀ ਦੁਨੀਆ ਦੇ ਵਿੱਚ ਤਕਰੀਬਨ ਐਂਟੀ ਇਮੀਗ੍ਰੈਂਟਸ ਲਹਿਰ ਜੋ ਹੈ ਉਹ ਚੱਲ ਰਹੀ ਹੈ। ਭਾਵੇਂ ਆਸਟ੍ਰੇਲੀਆ ਲੈ ਲਓ, ਇੰਗਲੈਂਡ ਲੈ ਲਓ, ਨਿਊਜ਼ੀਲੈਂਡ ਲੈ ਲਓ ਅਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਵੀ ਜੋ ਹੈ ਐਂਟੀ ਇਮੀਗ੍ਰੈਂਟਸ ਬਹੁਤ ਕੁਛ ਹੋ ਰਿਹਾ ਹੈ। ਸਾਡਾ ਕੈਨੇਡਾ ਵੀ ਇਹ ਤੋਂ ਨਹੀਂ ਬਚਿਆ, ਜਦੋਂ ਕਿ ਕੈਨੇਡਾ ਜਿਹੜਾ ਇੱਕ ਮਲਟੀਕਲਚਰ ਕੰਟਰੀ ਹੈ। ਅਸੀਂ ਸਭ ਇੱਥੇ ਜੋ ਹੈ ਮਜੋਰਿਟੀ ਜਿਹੜੀ ਸਾਡੀ ਇਮੀਗ੍ਰੈਂਟਸ ਦੀ ਹੈ, ਪਰ ਉਸ ਤੋਂ ਸਭ ਤੋਂ ਜ਼ਿਆਦਾ ਜੋ ਹੈ ਅਸੀਂ ਵਿਜ਼ੀਬਲ ਮਨੋਰਿਟੀ ਹਾਂ। ਅਤੇ ਸਾਡੇ ਨਾਲ ਜੋ ਹੈ ਜਿੱਥੇ ਸਾਡਾ ਬਹੁਤ ਮਾਣ ਸਤਿਕਾਰ ਇਸ ਕੰਟਰੀ ਦੇ ਵਿੱਚ ਸਾਨੂੰ ਮਿਲਿਆ, 100 ਸਾਲ ਸਾਡੇ ਬਜ਼ੁਰਗਾਂ ਨੂੰ ਲੱਗ ਗਏ ਸਾਡਾ ਇਹ ਮਾਣ ਸਤਿਕਾਰ ਬਣਾਉਂਦਿਆਂ, ਇੱਥੋਂ ਤੱਕ ਪਹੁੰਚ ਗਏ ਕਿ ਇੱਕ ਵਾਰੀ ਜੋ ਕੈਨੇਡਾ ਦੀ ਪਾਰਲੀਮੈਂਟ ਹੈ ਉਹਦੇ ਵਿੱਚ ਸਾਡੇ 18 MP ਚਲੇ ਗਏ ਅਤੇ ਸਾਡੇ ਪ੍ਰਾਈਮ ਮਿਨਿਸਟਰ ਨੇ ਵੀ ਬੜੇ ਮਾਣ ਨਾਲ ਮੋਦੀ ਸਾਹਿਬ ਨੂੰ ਕਹਿ ਦਿੱਤਾ ਕਿ ਤੇਰੀ ਮਿਨਿਸਟਰੀ ਨਾਲੋਂ ਮੇਰੀ ਮਿਨਿਸਟਰੀ ਦੇ ਵਿੱਚ ਜ਼ਿਆਦਾ ਸਿੱਖ ਹਨ। ਇੰਨਾ ਸਾਡਾ ਰਿਸਪੈਕਟ ਸਾਡੀ ਇੱਥੇ ਬਣ ਗਈ। ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਕੁਛ ਇਹੋ ਜਿਹੀਆਂ ਘਟਨਾਵਾਂ ਦੇਖ ਰਹੇ ਹਾਂ ਜਿਸ ਦੇ ਨਾਲ ਕਿ ਸਾਨੂੰ ਕਈ ਵਾਰੀ ਜੋ ਹੈ ਸਾਡਾ ਸਿਰ ਵੀ ਝੁਕਦਾ ਹੈ ਅਤੇ ਨਾਲ ਦੀ ਨਾਲ ਜਿਹੜੇ ਸਾਡੇ ਅਧਿਕਾਰ ਹਨ ਉਹ ਵੀ ਸਾਨੂੰ ਚੇਤੇ ਆਉਂਦੇ ਹਨ। ਰੀਸੈਂਟਲੀ ਜੋ ਹੋਇਆ ਉਹ ਆਪਾਂ ਸਭ ਜਾਣਦੇ ਹਾਂ, ਰੇਡੀਓ ਵਗੈਰਾ ਅਤੇ ਤੁਸੀਂ ਹੋਰ ਸੋਸ਼ਲ ਮੀਡੀਆ ਰਾਹੀਂ ਵੀ ਦੇਖਿਆ ਹੋਣਾ ਕਿ ਜੋ ਕੈਲਗਿਰੀ ਦਸਮੇਸ਼ ਕਲਚਰ ਗੁਰਦੁਆਰਾ ਸਾਹਿਬ ਹੈ ਉਸ ਨੂੰ ਟੈਲੀਫੋਨ ਕਰਕੇ ਜੋ ਹੈ ਉਹ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਅਸੀਂ ਤੁਹਾਡਾ ਗੁਰਦੁਆਰਾ ਸਾਹਿਬ ਢਾਹ ਦੇਣਾ ਹੈ। ਇੱਥੇ ਹੀ ਬਸ ਨਹੀਂ, ਬਾਰ ਬਾਰ ਉਹਨਾਂ ਨੂੰ ਇਹ ਗੱਲ ਕਹੀ ਗਈ ਅਤੇ ਨਾਲ ਇਹ ਵੀ ਕਿਹਾ ਗਿਆ ਕਿ ਸਾਡਾ ਫੋਨ ਰੱਖਿਓ ਨਾ, ਸਾਡੀ ਗੱਲ ਸਾਰੀ ਸੁਣਿਓ। ਸੋ ਉਹ ਹੋਇਆ। ਉਸ ਤੋਂ ਇੱਕ ਦਿਨ ਬਾਅਦ ਆਪਾਂ ਸਾਰੇ ਦੇਖਦੇ ਹਾਂ ਜੋ ਐਡਮਿੰਟਨ ਦੇ ਵਿੱਚ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿਖੇ ਜੋ ਘਟਨਾ ਵਾਪਰੀ, ਇਸੇ ਹੀ ਤਰ੍ਹਾਂ ਅੰਟੈਰੀਓ ਦੇ ਵਿੱਚ ਵੀ ਇੱਕਾ ਦੁੱਕਾ ਘਟਨਾ ਜੋ ਵਾਪਰਦੀਆਂ ਰਹਿੰਦੀਆਂ ਹਨ। ਸਾਨੂੰ ਸਿਰ ਬੈਠਣ ਕੇ ਬੈਠ ਕੇ ਜੋੜ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਅਸੀਂ ਇਹ ਚਿੰਤਤ ਕਰੀਏ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ। ਜਿੱਥੇ ਐਂਟੀ ਇਮੀਗ੍ਰੈਂਟਸ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚੋਂ ਸਿੱਖਾਂ ਦੇ ਨਾਲ ਜੋ ਹਨ, ਜੋ ਨਿਊਜ਼ੀਲੈਂਡ 'ਚ ਹੋਇਆ ਉਹ ਵੀ ਆਪ ਜਾਣਦੇ ਹੋ ਕਿ ਸਾਡਾ ਜੋ ਨਗਰ ਕੀਰਤਨ ਸੀ ਉਹ ਰੋਕਿਆ ਗਿਆ। ਆਸਟ੍ਰੇਲੀਆ ਦੇ ਵਿੱਚ ਘਟਨਾਵਾਂ ਹੋਈਆਂ, ਇੰਗਲੈਂਡ ਦੇ ਵਿੱਚ ਵੀ ਹੋ ਰਹੀਆਂ ਹਨ ਅਤੇ ਇੱਥੇ ਜੋ ਆ ਦੋ ਘਟਨਾਵਾਂ ਰੀਸੈਂਟਲੀ ਹੋਈਆਂ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਅਸੀਂ ਆਪਣੀ ਜੋ ਮੈਨੇਜਮੈਂਟ ਦੇ ਪ੍ਰਬੰਧਕ ਕਮੇਟੀ ਹੈ ਉਸ ਦੇ ਵਿੱਚ ਵੀ ਗੱਲ ਕੀਤੀ, ਅਗਾਂਹ ਅਗਲਾ ਐਕਸ਼ਨ ਵੀ ਅਸੀਂ ਕਰਾਂਗੇ ਜੋ ਕਰਨਾ ਹੋਇਆ। ਵਰਲਡ ਸਿੱਖ ਔਰਗਨਾਈਜੇਸ਼ਨ ਜਿਹੜੀ ਕਿ ਤੁਸੀਂ ਹਮੇਸ਼ਾ ਹੀ ਇੱਥੋਂ ਦੀ ਗੱਲ ਸੁਣਦੇ ਰਹਿੰਦੇ ਹੋ ਉਹ ਕਾਫੀ ਤਤਪਰ ਹੈ ਇਸ ਦੇ ਉੱਤੇ ਆਵਾਜ਼ ਉਠਾਉਣ ਦੇ ਲਈ, ਉਹ ਵੀ ਕਰ ਰਹੇ ਹਨ। ਅਤੇ ਨਾਲ ਦੀ ਨਾਲ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਖਾਸ ਕਰ ਨਿਊ ਕਮਰਸ ਜਿਹੜੇ ਹਨ, ਮੈਂ ਕੋਈ ਡੋਂਟ ਗੈਟ ਮੀ ਰੋਂਗ, ਮੈਂ ਕੋਈ ਪੁਆਇੰਟ ਨਹੀਂ ਕਰ ਰਿਹਾ, ਸਾਡੀਆਂ ਵੀ ਜਿਹੜੀ ਐਕਸ਼ਨ ਹਨ ਸਾਨੂੰ ਵੀ ਥੋੜ੍ਹੇ ਜਿਹੇ ਆਪਣੇ ਐਕਸ਼ਨਾਂ ਦੇ ਬਾਰੇ ਸੋਚਣ ਦੀ ਲੋੜ ਹੈ। ਅਸੀਂ ਜ਼ਰੂਰ ਉਹਨਾਂ ਨੂੰ ਸੋਚੀਏ ਤਾਂ ਕਿ ਸਾਡਾ ਜਿਹੜਾ ਇਮੇਜ ਹੈ ਉਹ ਬਾਹਰ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਉਹ ਬਹੁਤ ਵਧੀਆ ਜਾਵੇ। ਅਤੇ ਹੈ ਵਧੀਆ, ਅਸੀਂ ਬਹੁਤ ਕੁਛ ਕੀਤਾ ਹੈ। ਇੱਥੇ ਸਰੀ ਦੀ ਲਾ ਲਓ, ਅਸੀਂ 30% ਪਾਪੂਲੇਸ਼ਨ ਹਾਂ, 50% ਦੇ ਉੱਤੇ ਅਸੀਂ ਜਿਹੜੀ ਇੱਥੋਂ ਦੀ ਪ੍ਰੋਪਰਟੀ ਓਨ ਕਰਦੇ ਹਾਂ। ਸੋ ਇਸ ਤਰ੍ਹਾਂ ਦੇ ਅਸੀਂ ਬਹੁਤ ਵਧੀਆ ਢੰਗ ਦੇ ਨਾਲ, ਸਾਡੇ ਬੱਚੇ ਹਨ ਅੱਜ ਕੱਲ੍ਹ ਪ੍ਰੋਫੈਸ਼ਨਲਸ ਹਨ, ਜਿੱਥੇ ਮਰਜ਼ੀ ਜਾਓ, ਹੋਸਪਿਟਲਾਂ ਜਾਓ, ਇੰਜੀਨੀਅਰਿੰਗ ਡਿਪਾਰਟਮੈਂਟ ਜਾਓ, ਕਿਸੇ ਦੇ ਹੋਰ ਸਿਟੀ ਦੇ ਹਾਲ ਦੇ ਵਿੱਚ ਡਾਕਟਰਸ, ਇੰਜੀਨੀਅਰਸ, ਹਰ ਪਾਸੇ ਸਾਡੇ ਬੱਚੇ ਬੜੇ ਸਕਸੈਸਫੁਲ ਹਨ ਔਰ ਬੜੇ ਮਾਣ ਮਹਿਸੂਸ ਕਰਦੇ ਹਨ ਕਿ ਉਹ ਪੰਜਾਬੀ ਬੋਲ ਕੇ ਆਪਣੇ ਜੋ ਹੈ ਕਲਾਇੰਟਸ ਦੇ ਨਾਲ ਗੱਲਾਂ ਬਾਤਾਂ ਕਰਨੀਆਂ। ਸੋ ਇੱਕ ਸਾਡੇ ਲਈ ਕਹਿ ਲਓ ਇੱਕ ਫਲੈਗ ਹੈ ਕਿ ਸਾਨੂੰ ਆਪਣੇ ਆਪ ਨੂੰ ਸੋਚਣ ਦੀ ਲੋੜ ਹੈ, ਅਤੇ ਅਸੀਂ ਵੀ ਬੀਇੰਗ ਏ ਔਰਗੇਨਾਈਜੇਸ਼ਨ ਜਿੰਨਾ ਹੋ ਸਕਿਆ ਇਹਦੇ ਉੱਤੇ ਜੋ ਵੀ ਅਸੀਂ ਕਰ ਸਕਦੇ ਹੋਏ, ਮਿਨਿਸਟਰੀ ਨੂੰ ਅਪਰੋਚ ਕਰਨ ਦੀ ਗੱਲ ਹੈ ਜਾਂ ਹੋਰ ਵਰਲਡ ਸਿੱਖ ਔਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਜੋ ਕੰਮ ਕਰਨ ਦੀ ਲੋੜ ਹੋਈ ਅਸੀਂ ਕਰਾਂਗੇ। ਪਰ ਬੇਨਤੀ ਇੱਕ ਵਾਰੀ ਫਿਰ ਜ਼ਰੂਰ ਹੈ ਕਿ ਅਸੀਂ ਵੀ ਆਪਣੇ ਆਪ ਦਾ, ਹਰ ਇੱਕ ਬੰਦਾ ਜਿਹੜਾ ਇੱਥੇ ਡੈਲੀਗੇਟ ਹੈ ਆਪਣੇ ਆਪ ਨੂੰ ਪ੍ਰਜੈਂਟ ਕਰਨ ਵਾਸਤੇ, ਸੋ ਅਸੀਂ ਵਿਜ਼ੀਬਲ ਵੀ ਹਾਂ। ਸੋ ਇਹਨਾਂ ਘਟਨਾਵਾਂ ਤੋਂ ਕੋਈ ਹੋਰ ਅੱਗੇ ਘਟਨਾਵਾਂ ਨਾ ਵਾਪਰਨ, ਹਜੇ ਆਪਣੇ ਬੀਸੀ ਦੇ ਵਿੱਚ ਬੜੀ ਸੁੱਖ ਸਾਂਦ ਹੈ। ਅਤੇ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ, ਇਹ ਸਿਰਫ ਇੱਕ ਜਾਣਕਾਰੀ ਵਜੋਂ ਜਾਂ ਸਾਨੂੰ ਅਵੇਅਰ ਕਰਨ ਦੇ ਵਾਸਤੇ ਮੈਂ ਗੱਲ ਕਰ ਰਿਹਾ ਹਾਂ ਕਿ ਆਪਾਂ ਨੂੰ ਥੋੜ੍ਹਾ ਜਿਹਾ ਜ਼ਰੂਰ ਆਪਣੇ ਅੰਦਰ ਝਾਤੀ ਮਾਰ ਕੇ ਸਾਨੂੰ ਸੋਚਣਾ ਚਾਹੀਦਾ ਇਹ ਸਾਡੇ ਨਾਲ ਕਿਉਂ ਹੋਣਾ ਸ਼ੁਰੂ ਹੋ ਗਿਆ, ਕਿੱਥੇ ਅਸੀਂ ਇੰਨੀ ਮਿਨਿਸਟਰੀ ਤੋਂ, 18 MPs ਤੋਂ ਇੰਨੀ ਰਿਸਪੈਕਟ ਦੇ ਤੌਰ 'ਤੇ ਆ ਪਿਛਲੇ 2-3 ਸਾਲ ਤੋਂ, ਅਸੀਂ ਕਿਉਂ ਇਸ ਸਥਿਤੀ ਵਿੱਚ ਉਹਦੀ ਗੁਜ਼ਰ ਰਹੇ ਹਾਂ। ਸੋ ਕਿਰਪਾ ਕਰਕੇ ਜ਼ਰੂਰ ਇਹਦੇ ਪਾਸੇ ਧਿਆਨ ਦੇਣਾ। ਅਤੇ ਹੁਣ ਟਾਈਮ ਹੈ ਕਥਾ ਦਾ, ਹਮੇਸ਼ਾ ਦੀ ਤਰ੍ਹਾਂ ਗੁਰ ਸ਼ਬਦ ਦੀ ਵਿਚਾਰ ਜੋ ਹੈ ਭਾਈ ਗੁਰਚਰਨ ਸਿੰਘ ਜੀ ਆਪ ਜੀ ਦੇ ਨਾਲ ਜੋ ਹੈ 11:45 ਤੱਕ ਸਾਂਝੀ ਕਰਨਗੇ। ਅਤੇ ਇਹਨਾਂ ਪਾਸੋਂ ਆਪਾਂ ਜਿਸ ਤਰ੍ਹਾਂ ਹਮੇਸ਼ਾ ਹੀ ਬੜੇ ਵਿਸਾਰ ਦੇ ਨਾਲ ਗੁਰਬਾਣੀ ਨੂੰ ਜੋ ਹੈ ਵਿਆਕਰਨ ਦੇ ਆਧਾਰ 'ਤੇ, ਅਤੇ ਜੋ ਜ਼ਿੰਦਗੀ ਦਾ ਫਲਸਫਾ ਹੈ ਗੁਰਬਾਣੀ ਅਸਲ ਵਿੱਚ ਸਾਨੂੰ ਸੰਦੇਸ਼ ਕੀ ਦਿੰਦੀ ਹੈ, ਆਓ 11:45 ਤੱਕ ਇਹਨਾਂ ਪਾਸੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ

राग श्री राग महला पहला घर पहला।

0: तेरा चेतन आवै नाऊं, जुगो जुग अटल। चवर शतर तख्त दे मालक, हाजरा हजूर जारा जहूर, शब्द गुरु बाणी के बोहे समर्थ के दाते, दसां पातशाहियां दी जोत, साहब सच्चे पातशाह, सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच हफ्तावारी सजे दवाना दियां हाजरियां भर रहे सन्मान योग सत्कार योग सतसंगी जनों, गुरुदेव ने बड़ी अपार बख्शिश रहमत कीती है, आप सब सतगुर की पावन हजूरी विच जुड़ बैठ के मेरे तो पहला गुरु करके रागी सिंघा पासों सतगुर की अमृतमई बाणी दे रस पिने कीर्तन सरवण कर रहे सी। आओ समा है गुरु शब्द दी विचार दा, विचारां नूं रंभण तो पहला जिन्ने शरीर आप सतगुरां दे हजूर बैठे हो, फतेह दी सांझ पाईए जी। वाहिगुरु जी का खालसा, वाहिगुरु जी की फतेह। धन गुरु ग्रंथ साहिब महाराज की बाणी कुल 31 रागां दे विच दर्ज है। इन्हां 31 रागां विचों पहला राग जिहड़ा है वह श्री राग है। श्री राग श्री का अपना अर्थ वड्डा भी हुंदा है, तो भावें गुरु ग्रंथ साहिब महाराज की बाणी रागां विच है, पर सतगुर ने यह गल बहुत बार बाणी विच स्पष्ट की है कि राग एक भांडे की न्याई है। जिवें किसी बर्तन किसी भांडे विच पा के साडा मेन मकसद हुंदा है कि भांडे दे विच पई हुई वस्तु नूं छकना। दुनिया विच बड़े वड्डे वड्डे रागी होए ने, बहुत प्यारा वो राग गाउंदे ने, ते जिन्हां दे बारे आम एक साडी धारना यह भी है कि उन्हां दे गाया कोई बहार आ जाती है, कोई मीह पैण लग पैंदा है, सो साडा इदां दा थॉट भी है, पर इदां नहीं हुंदा वैसे, ये पॉसीबिलिटी कदी नहीं होंदी। ये ठीक है भी सारी कुदरत दे विच एक अपना राग है, पत्तियां दी खड़खड़ भी एक राग है, पानी दा वगना भी एक की है राग है। जिन्ने जीव ने सारे जीवां दी अड्डो अड्डी आवाज है, ये भी एक राग ही है, एक धुनी है। आपां सारे बोलदे हाँ, साढ़े गले विच्चों निकलण वाला साउंड भी एक की है राग ही है। तो बाणी दा जिहड़ा मेन मकसद है वह भांडे विच पई हुई चीज दे नाल उहदा संबंध है। राग भांडा है, जिवें असीं प्रशादा छकदे हां ते थाली दी वरतों करदे हां, गुरु साहब ने 31 रागां दी वरतों करके गुरु ग्रंथ साहब दी बाणी नूं जिहड़ा है वह गाया है। तुसीं वेखो सतगुर दी बाणी विच बोल आउंदे ने इसे श्री राग विच, ये रागां विच श्री राग है जे सच धरे प्यार। आख्या रागां विच श्री राग नूं उत्तम मन्निया जांदा है, पर यह ख्याल करो भी तुहाडी मुहब्बत सच नाल पैणी चाहीदी है। तो महाराज ने यह भी बचन आसा की वार जदों रागी सिंह सवेरे पढ़दे ने ना, वैसे चाहीदा यह है भी कल्ली आसा की वार पढ़ी जावे, पर क्योंकि एक परंपरा जी बन चुकी है जिहदे विच वखरे वखरे संत विच ऐड किए जाते ने, शब्द ऐड किए जाते ने, तो कई वार जदों आसा की वार का कीर्तन हुंदा दो दिन दे विच कीर्तन हुंदा, पहले दिन उहदियां 12 पौड़ियां पढ़िया जांदियां ने, अगले दिन उहदियां 12 पौड़ियां पढ़िया जांदियां ने। तो साडी एक बड़ी घाट ते कमजोरी यह भी रही है कि असी बाणी का जिहड़ा पैटर्न है ना, जिहड़ा गुरु साहब ने बख्शिया, उहनूं वगाड़न विच भी साडा बड़ा वड्डा हथ है। हुण इस गल नूं थोड़ा जिहा तुसीं समझिओ बेनती नूं। सिख गुरु ग्रंथ साहब की बाणी का सहज पाठ करे, जिन्नी मर्जी बाणी पढ़े, कोई ये उत्ते कोई पाबंदी नहीं है। पहले ये गल स्पष्ट होनी जरूरी है। तुसी अपने घर विच बैठे हो, परिवार विच बैठे हो, तुसी 100 पन्ना गुरु ग्रंथ साहब का पढ़ लो, 200 पढ़ लो, 400 पढ़ लो, तुसी अखंड पाठ कर लो, सहज पाठ कर लो, जिन्ना मर्जी तुसी बाणी का पाठ कर लो, ये कोई गुनाह वाली गल नहीं होंदी। पर जिहड़ी बाणी दे नाल छेड़छाड़ है ना, वह वख-वख संप्रदावां ने वख-वख बंदियां ने आप मुहारे बहुत कीती है। ਜਿਵੇਂ ਇੱਥੇ ਇੱਕ ਦਿਨ ਰਹਿ ਰਾਸ ਦਾ ਪਾਠ ਹੋ ਰਿਹਾ ਸੀ, ਸੋਦਰ ਵੈਸੇ ਬਾਣੀ ਦਾ ਨਾਂ ਹੈ, ਆਪਾਂ ਰਹਿ ਰਾਸ ਕਹਿ ਦਿੰਦੇ ਹਾਂ, ਅਤੇ ਬਾਹਰ ਕਾਊਂਟਰ 'ਤੇ ਗਿਆਨੀ ਜੀ ਬੈਠੇ ਸੋਦਰ ਦਾ ਪਾਠ ਕਰਕੇ, ਅਤੇ ਉਹ ਭੈਣ ਕਿਤੇ ਆਈ ਗੁਰਦੁਆਰੇ ਮੱਥਾ ਟੇਕਣ, ਉਹਨੇ ਪਾਠ ਸੁਣਿਆ ਇੱਥੇ ਬਹਿ ਕੇ, ਉਹਨੇ ਬਾਹਰ ਜਾ ਕੇ ਸਵਾਲ ਕੀਤਾ। ਚਲੋ ਉਹਦੇ ਮਨ 'ਚ ਜਗਿਆਸਾ ਸੀ, ਉਹਦੇ ਮਨ ਵਿੱਚ ਇੱਕ ਜਾਣਨ ਦੀ ਇੱਛਾ ਸੀ। ਉਹਨੇ ਆਖਿਆ ਵੀ ਵੀਰ ਜੀ, ਤੁਹਾਡੇ ਗੁਰਦੁਆਰੇ ਰਹਿ ਰਾਸ ਛੋਟੀ ਹੁੰਦੀ ਆ? ਗ੍ਰੰਥੀ ਸਿੰਘ ਨੂੰ ਉਹ ਭੈਣ ਕੀ ਕਹਿੰਦੀ ਵੀ ਤੁਹਾਡੇ ਗੁਰਦੁਆਰੇ ਰਹਿ ਰਾਸ ਛੋਟੀ ਕੀਤੀ ਜਾਂਦੀ ਹੈ। ਤੋ ਗ੍ਰੰਥੀ ਸਿੰਘ ਨੇ ਅੱਗੋਂ ਸਵਾਲ ਕੀਤਾ ਵੀ ਭੈਣੇ, ਵੱਡੀ ਰਹਿ ਰਾਸ ਵੀ ਹੁੰਦੀ ਹੈ? ਕਹਿੰਦੀ ਹਾਂ, ਵੱਡੀ ਵੀ ਹੁੰਦੀ ਹੈ, ਇੱਕ ਛੋਟੀ ਹੈ, ਤੁਸੀਂ ਛੋਟੀ ਕਰਦੇ ਹੋ। ਹੁਣ ਵੱਡੀ ਦਾ ਮਤਲਬ ਇਹ ਹੈ ਵੀ ਜਿਹੜੀ ਰਹਿ ਰਾਸ ਸਿੱਖ ਰਹਿਤ ਮਰਿਆਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਹੈ, ਉੱਥੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ, ਤੇ ਉਹਦੀ ਸਮਾਪਤੀ ਹੋ ਜਾਂਦੀ। ਸੋਦਰ ਤੋਂ ਆਰੰਭ ਹੁੰਦੀ ਹੈ ਸੋਦਰ, ਇਹ ਠੀਕ ਹੈ, ਉਹ ਨਾਲ ਰਾਗੀ ਸਿੰਘ ਪਹਿਲਾਂ ਹਰ ਯੁਗ ਯੁਗ ਭਗਤ ਤੋਂ ਪਾਇਆ ਪੜ੍ਹਦੇ ਨੇ, ਅਮੂਮਨ ਇਹ ਪੜ੍ਹਿਆ ਜਾਂਦਾ। ਪਰ ਹਾਲਾਂਕਿ ਉਹ ਵੀ ਰਹਿ ਰਾਸ ਦਾ ਪਾਠ ਨਹੀਂ ਹੈਗਾ। ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਪੜ੍ਹੋ ਨਾ, ਬਾਹਰੋਂ ਲੈ ਕੇ ਜਾਇਓ, ਯਤਨ ਕਰਿਆ ਕਰੋ, ਕਿਉਂਕਿ ਇੱਥੇ ਹਰ ਗੁਰਦੁਆਰੇ ਦੀ ਆਪਣੀ ਮਰਿਆਦਾ ਹੈ। ਆਪਾਂ ਫੋਕਸ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ 'ਤੇ, ਜਿਹਨੂੰ ਅੱਜ ਦਰਬਾਰ ਸਾਹਿਬ ਵਾਲੇ ਖੁਦ ਵੀ ਨਹੀਂ ਮੰਨਦੇ। ਤੁਸੀਂ ਵੇਖੋ ਮੁਸ਼ਕਲ ਸਾਡੀ ਕਿੱਡੀ ਵੱਡੀ ਹੈ। ਹੁਣ ਉੱਥੇ ਜਿਹੜੀ ਰਹਿ ਰਾਸ ਦਾ ਪ੍ਰਾਰੰਭ ਹੁੰਦਾ ਹੈ ਉਹ ਸੋ ਦਰ ਤੋਂ ਸ਼ੁਰੂ ਹੁੰਦਾ। ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਬੈ ਸਰਬ ਸੰਭਾਲੇ। ਫਿਰ ਉਹ ਜਿਹੜੀ ਰਹਿ ਰਾਸ ਹੈ ਉਹ ਸਮਾਪਤ ਹੁੰਦੀ ਹੈ ਵੀ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਯਾਰੇ ਕੂੜ ਨਾਹੀ ਆਪੇ ਤਰਸ ਪਏ ਹੋਈ। ਇੱਥੇ ਜਾ ਕੇ ਅੱਗੇ ਉਹ ਸਮਾਪਤੀ ਹੋ ਜਾਂਦੀ, ਮੁਦਾਵਣੀ ਪੜ੍ਹੀ ਜਾਂਦੀ ਹੈ ਅਤੇ ਉਹ ਸਲੋਕ ਪੜ੍ਹਿਆ ਜਾਂਦਾ। ਹੁਣ ਇਸ ਤੋਂ ਅੱਗੇ ਬਹੁਤ ਕੁਝ ਅੱਗੇ ਜੋੜਿਆ ਗਿਆ, ਤਿੱਥੈ ਤੂੰ ਸਮਰੱਥ ਜਿੱਥੇ ਕੋਏ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਹੈ, ਤੇ ਚਲੋ ਬਾਣੀ ਹੈ। ਪਰ ਇੱਦਾਂ ਸ਼ਬਦ ਜੋੜ ਜੋੜ ਕੇ ਜੋੜ ਜੋੜ ਕੇ ਜਿਹੜੀ 15 ਮਿੰਟ ਦੀ ਰਹਿ ਰਾਸ ਸੀ ਉਹਨੂੰ 1.25 ਘੰਟੇ ਦੀ ਬਣਾ ਲਿਆ ਗਿਆ, ਤੇ ਉਹਨੂੰ ਫਿਰ ਇੱਕ ਨਾਂ ਦਿੱਤਾ ਗਿਆ ਜੀ ਇਹ ਵੱਡੀ ਰਹਿ ਰਾਸ ਹੈ। ਹਾਲਾਂਕਿ ਪੰਥ ਪ੍ਰਵਾਨਿਤ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਉਨੀ ਹੈ, ਪਰ ਉਹਨੂੰ ਨਾਂ ਇਹ ਦਿੱਤਾ ਗਿਆ ਜੀ ਇਹ ਵੱਡੀ ਰਹਿ ਰਾਸ ਹੈ, ਤੇ ਜਿਹੜੇ ਇਹ ਨਹੀਂ ਕਰਦੇ ਉਹ ਬਾਕੀ ਕੀ ਕਰਦੇ ਨੇ, ਛੋਟੀ ਕਰਦੇ ਨੇ। ਹਾਲਾਂਕਿ ਜਿੰਨੇ ਸ਼ਬਦ ਜੋੜੇ ਨੇ ਉਹ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਜੁੜੇ ਹੋਏ ਨੇ, ਮਤਲਬ ਆਪਣੇ ਆਪ ਹੀ ਦੋ ਚੀਜ਼ਾਂ ਬਣਾ ਲਈਆਂ, ਇੱਕ ਵੱਡੀ ਇੱਕ ਛੋਟੀ, ਹਾਲਾਂਕਿ ਨਾ ਕੋਈ ਵੱਡੀ ਸੀ ਅਤੇ ਨਾ ਕੋਈ ਛੋਟੀ ਸੀ। ਹੁਣ ਇੱਥੇ ਅਕਸਰ ਇੱਕ ਸਾਡਾ ਆਰਗਿਊ ਇਹ ਹੁੰਦਾ ਵੀ ਫਿਰ ਕੀ ਕੋਈ ਮਾੜੀ ਗੱਲ ਹੋ ਰਹੀ ਹੈ? ਮਤਲਬ ਅਗਲਾ ਸਵਾਲ ਇਹ ਪੈਦਾ ਹੁੰਦਾ ਵੀ ਚਲੋ ਜੇ ਉਹ 1.25 ਘੰਟੇ ਦੀ ਕਰਦੇ ਨੇ ਤੇ ਉਹ ਕੋਈ ਮਾੜੀ ਗੱਲ ਕਰ ਰਹੇ ਨੇ। ਮਸਲਾ ਮਾੜੇ ਜਾਂ ਚੰਗੇ ਦਾ ਨਹੀਂ ਹੈ, ਮਾੜਾ ਤੇ ਕੁਝ ਵੀ ਨਹੀਂ ਹੈ, ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਮਗਰੋਂ ਪੜ੍ਹਦੇ ਹੋ, ਰਹਿ ਰਾਸਤੇ ਹੋ, ਮਾੜਾ ਥੋੜਾ ਹੈਗਾ ਕੁਝ। ਤੁਸੀਂ ਹੋਰ ਸ਼ਬਦ 10 ਜੋੜ ਕੇ ਉਸੇ ਰਹਿ ਰਾਸ ਨੂੰ 2 ਘੰਟਿਆਂ ਦੀ ਕਰ ਲਓ, ਮਾੜਾ ਥੋੜਾ ਹੈਗਾ ਕੁਝ ਉਹਦੇ ਵਿੱਚ, ਮਾੜਾ ਨਹੀਂ ਹੈ। ਗੱਲ ਮਾੜੇ ਜਾਂ ਚੰਗੇ ਦਾ ਨਹੀਂ ਹੈ, ਗੱਲ ਹੈ ਵੀ ਜਿਹੜਾ ਉਹ ਪੈਟਰਨ ਇੱਕ ਬਣਾਇਆ ਗਿਆ ਹੈ ਵੀ ਸਿੱਖ ਜਿਹੜਾ ਹੈ ਜਦੋਂ ਸ਼ਾਮ ਨੂੰ ਬੈਠੇ 15 ਮਿੰਟ ਦਾ ਸਮਾਂ ਕੱਢ ਕੇ ਤੇ ਉਹ ਸੋਦਰ ਦਾ ਪਾਠ ਕਰ ਲਵੇ, ਗੱਲ ਉਹਦੇ ਨਾਲ ਛੇੜਛਾੜਦੀ ਹੈ। ਪੜ੍ਹਨਾ ਤੁਸੀਂ ਜਿੰਨਾ ਮਰਜ਼ੀ ਪੜ੍ਹ ਲਓ। ਹੁਣ ਤੁਸੀਂ ਇੱਦਾਂ ਵੇਖੋ ਜਿਹੜੀ ਅਰਦਾਸ ਹੈ, ਹੁਣ ਇੱਥੇ ਅਰਦਾਸ ਵੀ ਕਈ ਵਾਰਾਂ ਹੁੰਦੀ ਹੈ 5 ਤੋਂ 7 ਮਿੰਟ ਦੀ ਅਰਦਾਸ ਹੁੰਦੀ ਹੈ ਜਿਹਦੇ ਵਿੱਚ ਆਪਾਂ ਆਪਣੇ ਇਤਿਹਾਸ ਨੂੰ ਹਿਸਟਰੀ ਨੂੰ ਜਿਹੜਾ ਹੈ ਉਹ ਚੇਤੇ ਕਰਦੇ ਹਾਂ। ਕਰਨ ਵਾਲੇ ਅਰਦਾਸ ਵੀ 25 ਮਿੰਟ ਦੀ ਕਰ ਜਾਂਦੇ ਨੇ, ਜਿਨ੍ਹਾਂ ਨੇ ਉਹਨੂੰ ਲਮਕਾਉਣਾ ਹੈ ਗੱਲ ਨੂੰ, ਉਹਨਾਂ ਨੇ 25 ਮਿੰਟ ਉਸ ਚੀਜ਼ ਨੂੰ ਵੀ ਲਮਕਾ ਜਾਣਾ, ਤੇ ਉੱਥੇ ਫਿਰ ਸਾਡਾ ਸਵਾਲ ਹੋਵੇਗਾ ਜੀ ਕੋਈ ਮਾੜਾ ਕੰਮ ਕਰਦੇ ਨੇ? ਪਹਿਲੀ ਗੱਲ ਵੀ ਇਹਦੇ ਵਿੱਚ ਮਾੜਾ ਇਹ ਹੈ ਵੀ ਕੁਝ ਸ਼ਬਦ ਉਹਨਾਂ ਨੇ ਆਪਣੇ ਕੋਲੋਂ ਜੋੜ ਲਏ ਵਿੱਚ ਉਹਦੇ, ਹੁਣ ਅਰਦਾਸ ਤੇ ਬਾਣੀ ਨਹੀਂ ਹੈ ਨਾ। ਦੂਜੀ ਗੱਲ ਇਹ ਹੈ ਵੀ 5-7 ਮਿੰਟ ਦੀ ਉਸ ਅਰਦਾਸ ਦਾ ਬੇਸਿਕ ਕਾਰਨ ਇਹ ਸੀ, ਉਹਦਾ ਮੂਲ ਕਾਰਨ ਇਹ ਸੀ ਵੀ ਤੁਹਾਨੂੰ ਤੁਹਾਡਾ ਇਤਿਹਾਸ ਚੇਤੇ ਆਵੇ, ਬਸ ਉਹਦਾ ਮੇਨ ਕਾਰਨ ਇਹ ਸੀ। ਪਰ ਸਾਰਿਆਂ ਦਾ ਫੋਕਸ ਕਿੱਥੇ ਹੁਣ? ਕਰਨ ਵਾਲੇ ਕਰਦੇ ਨੇ, ਜਿੱਥੇ ਰੱਖਣਾ ਰੱਖ ਲਈ, ਜਿੱਥੇ ਕੱਢਣਾ ਕੱਢ ਦੀ, ਜਿੱਥੇ ਸੁੱਟਣਾ ਸੁੱਟ ਦੀ, ਮਤਲਬ ਇੱਦਾਂ ਕਰਕੇ ਆਪਣੇ ਸ਼ਬਦ ਜਿਹੜੇ ਨੇ ਉਹ ਏਡੇ ਜੁੜ ਜਾਂਦੇ ਨੇ। ਤੋ ਮੇਰੇ ਕਹਿਣ ਦਾ ਸਾਧ ਸੰਗਤ ਸਿਰਫ ਇੰਨਾ ਮਕਸਦ ਹੈ ਵੀ ਜਿਹੜਾ ਇੱਕ ਪੈਟਰਨ ਤਿਆਰ ਕੀਤਾ ਗਿਆ ਇਹ ਸਿੱਖ ਰਹਿਤ ਮਰਿਆਦਾ ਦਾ, ਉਹਨੂੰ ਵਿਗਾੜ ਕੇ ਇਹਨੂੰ ਵੱਡਾ ਜਾਂ ਛੋਟਾ ਬਣਾਇਆ ਜਾਂਦਾ। ਤੋ ਖੈਰ ਜਿੱਥੋਂ ਮੈਂ ਗੱਲ ਪ੍ਰਾਰੰਭ ਕੀਤੀ ਸੀ ਮੈਂ ਉੱਧਰ ਆਵਾਂ। ਆਸਾ ਕੀ ਵਾਰ ਦਾ ਜਿਹੜਾ ਕੀਰਤਨ ਹੁੰਦਾ ਨਾ, ਵੈਸੇ ਬੇਸਿਕਲੀ ਚਾਹੀਦਾ ਵੀ ਜਿਹੜੀ ਆਸਾ ਕੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਨਾ, ਉਹਦੀਆਂ 24 ਪੌੜੀਆਂ ਨੇ, ਤੇ ਉਹਨੂੰ ਇੱਕੋ ਟਾਈਮ ਦੇ ਉੱਤੇ ਡੇਢ ਦੋ ਘੰਟਿਆਂ ਦੇ ਵਿੱਚ ਉਹਨੂੰ ਹੀ ਗਾਇਆ ਜਾਵੇ, ਉਹਦੇ ਵਿੱਚ ਕੋਈ ਸ਼ਬਦ ਨਾ ਪੜਿਆ ਜਾਵੇ, ਸ਼ਬਦ ਬਾਅਦ ਚ ਪੜਿਆ ਜਾਵੇ, ਉਹਦੇ ਵਿੱਚ ਕੋਈ ਸ਼ੰਤ ਨਾ ਪੜਿਆ ਜਾਵੇ, ਸ਼ੰਤ ਬਾਅਦ ਚ ਪੜਿਆ ਜਾਵੇ ਜੇ ਟਾਈਮ ਐਕਸਟਰਾ ਹੈ, ਜਿਵੇਂ ਆਪਾਂ ਜਪਜੀ ਦਾ ਪਾਠ ਕਰਦੇ ਹਾਂ ਤੇ ਜਪਜੀ ਦੇ ਵਿੱਚ ਅਸੀਂ ਰਹਿ ਰਾਸ ਨਹੀਂ ਕਰਦੇ, ਜਪਜੀ ਦੇ ਵਿੱਚ ਅਸੀਂ ਸੋਹਿਲਾ ਨਹੀਂ ਪੜ੍ਹਦੇ, ਉਹ ਇੱਕ ਵੱਖਰੀ ਚੀਜ਼ ਹੈ। ਇੱਦਾਂ ਹੀ ਆਸਾ ਕੀ ਵਾਰ ਇੱਕ ਵੱਖਰੀ ਚੀਜ਼ ਹੈ, ਉਹਦੇ ਵਿੱਚ ਪੜ੍ਹੇ ਜਾਂਦੇ ਸ਼ੰਤ, ਉਹਦੇ ਵਿੱਚ ਪੜ੍ਹੇ ਜਾਂਦੇ ਸ਼ਬਦ ਵੱਖਰੀ ਚੀਜ਼ ਨੇ। ਤੋ ਮੈਂ ਸਿਰਫ ਇੰਨੀ ਬੇਨਤੀ ਕਰਨ ਲੱਗਾ। ਖੈਰ, ਉੱਥੇ ਜਦੋਂ ਪੜ੍ਹਿਆ ਜਾਂਦਾ ਨੇ ਜੀ, ਸਵੇਰੇ ਸ਼ੰਤ ਪੜ੍ਹੇ ਜਾਂਦੇ ਨੇ, ਉੱਥੇ ਇੱਕ ਸ਼ਬਦ ਆਉਂਦਾ ਜਿਹਦੇ ਵਿੱਚ ਗੁਰਦੇਵ ਨੇ ਰਾਗਾਂ ਦੇ ਬਾਰੇ ਗੱਲ ਕੀਤੀ। ਉਹਨਾਂ ਆਖਿਆ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਆਖਿਆ ਦੁਨੀਆਂ ਦੇ ਵਿੱਚ ਕੋਈ ਰਾਗਾਂ ਦੁਆਰਾ ਰੱਬ ਦੀ ਉਸਤਤ ਕਰ ਰਿਹਾ, ਰਾਗਾਂ ਨੂੰ ਗਾ ਰਿਹਾ। ਕੋਈ ਗਾਵੈ ਰਾਗੀ ਨਾਦੀ ਨਾਦਾਂ ਦੁਆਰਾ, ਜਿਵੇਂ ਜੋਗੀ ਜਿਹੜੇ ਸੀ ਉਹ ਸਿੰਘੀ ਨਾਦ ਵਜਾਉਂਦੇ ਹੁੰਦੇ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਬੜੇ ਤਰੀਕਿਆਂ ਨਾਲ ਲੋਕ ਗਾ ਰਹੇ ਨੇ ਰੱਬ ਨੂੰ। ਅਗਲਾ ਬਚਨ ਹੈ ਜੀ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਮਹਾਰਾਜ ਨੇ ਆਖਿਆ ਉਹ ਰਾਮ ਰਾਜਾ, ਉਹ ਅਕਾਲ ਪੁਰਖ ਵਾਹਿਗੁਰੂ ਰਾਗਾਂ ਨਾਦਾਂ ਤੇ ਵੇਦਾਂ ਦੁਆਰਾ ਭੇਜਦਾ ਨਹੀਂ ਹੈ, ਪ੍ਰਸੰਨ ਨਹੀਂ ਹੁੰਦਾ ਉਹ। ਮਹਾਰਾਜ ਕਿਉਂ? ਆਖਿਆ ਜਿੰਨਾ ਅੰਤਰ ਕਪਟ, ਜਿਨ੍ਹਾਂ ਦੇ ਅੰਦਰ ਕੀ ਹੈ, ਕਪਟ ਹੈ। ਕਪਟ ਦਾ ਅਰਥ ਕੀ ਹੁੰਦਾ? ਜਿਹੜੇ ਮਨ ਵਿੱਚ ਕਪਟ ਲਈ ਫਿਰਦੇ ਨੇ, ਜਿਹਨੂੰ ਸਤਿਗੁਰੂ ਨੇ ਆਖਿਆ ਹਰ ਹਰ ਕਰੈ ਨਿਤ ਕਪਟ ਕਮਾਵੈ, ਮੂੰਹ ਤੋਂ ਹਰ ਹਰ ਵੀ ਕਹਿ ਰਹੇ ਨੇ ਪਰ ਅੰਦਰ ਕਪਟ ਭਰਿਆ ਪਿਆ। ਤੋ ਸਤਿਗੁਰ ਨੇ ਆਖਿਆ ਜਿੰਨਾ ਅੰਤਰ ਕਪਟ ਵਿਕਾਰ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਜਿਨ੍ਹਾਂ ਦੇ ਅੰਦਰ ਵਿਕਾਰ ਹੈ, ਤਿੰਨਾ ਰੋਏ। ਹੁਣ ਸ਼ਬਦ ਵੇਖੋ ਇੱਥੇ ਕੀ ਵਰਤਿਆ ਬਾਬੇ ਨੇ, ਮਹਾਰਾਜ ਨੇ ਆਖਿਆ ਉਹ ਰੋ ਰਹੇ ਨੇ। ਬੇਸਿਕਲੀ ਉਹ ਇਹ ਕਹਿਣ ਵੀ ਮੈਂ ਰਾਗ ਗਾ ਰਿਹਾ ਹਾਂ ਤੇ ਮੇਰਾ ਰਾਗ ਗਾਉਣ ਦਾ ਟਕਨੀਕ ਢੰਗ ਬੜਾ ਸੁੰਦਰ ਹੈ, ਮਹਾਰਾਜ ਨੇ ਆਖਿਆ ਦਰ ਅਸਲ ਵਿੱਚ ਉਹ ਬੰਦਾ ਰੋ ਰਿਹਾ ਹੈ। ਤਿੰਨਾ ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ, ਕਿਆ ਕੀਜੈ। ਆਖਿਆ ਉਹਨਾਂ ਨੇ ਰੋ ਕੇ ਕੀ ਕਰ ਲਿਆ, ਇਹ ਤੇ ਸਮੱਸਿਆ ਦਾ ਹੱਲ ਨਹੀਂ। ਗੱਲ ਇਹ ਹੈ ਵੀ ਉਸ ਰਾਗ ਦੇ ਭਾਂਡੇ ਦੇ ਵਿੱਚ ਜਿਹੜੀ ਚੀਜ਼ ਪਾ ਕੇ ਵਰਤਾਈ ਜਾ ਰਹੀ ਹੈ, ਤੁਹਾਡਾ ਸੰਬੰਧ ਉਹਦੇ ਨਾਲ ਹੈ। ਇੱਥੇ ਬਹੁਤੀ ਵਾਰ ਨਾ ਜਦੋਂ ਕੋਈ ਨਾਮੀ ਰਾਗੀ ਸਿੰਘ ਵੀ ਆਉਂਦੇ ਨੇ, ਇਹ ਹੁਣ ਸਾਡਾ ਕੌੜਾ ਸੱਚ ਹੈ, ਭੈਣਾਂ ਨੂੰ ਬੇਨਤੀ ਹੈ ਜੇ ਬਹੁਤ ਤੁਹਾਡੀਆਂ ਜ਼ਰੂਰੀ ਗੱਲਾਂ ਨੇ ਤੁਸੀਂ ਬਾਹਰ ਜਾ ਕੇ ਕਰ ਲਓ, ਬੇਨਤੀ ਹੈ। ਆਪਾਂ ਇੱਥੇ ਬੈਠ ਕੇ ਗੁਰੂ ਦਾ ਸ਼ਬਦ ਨੂੰ ਸੁਣ ਲਈਏ, ਬੱਚਿਆਂ ਨਾਲ ਨਾ ਖੇਡੋ। ਇੱਥੇ ਜਦੋਂ ਨਾ ਕੋਈ ਰਾਗੀ ਸਿੰਘ ਵੀ ਆਉਂਦਾ, ਨਾਮੀ ਰਾਗੀ ਸਿੰਘ ਵੀ ਆਉਂਦਾ, ਤੇ ਧੁਨਾਂ ਦੇ ਉੱਤੇ ਸਾਡਾ ਸਿਰ ਹਿੱਲਦਾ ਵੀ ਧੁਨ ਉਹਨੇ ਕਿਹੜੀ ਗਾਈ। ਤੁਸੀਂ ਜਿੰਨੇ ਨਾਮੀ ਰਾਗੀ ਨੇ, ਕਦੀ ਤੁਸੀਂ ਇੱਦਾਂ ਉਹਨਾਂ ਦੀ ਲਿਸਟ ਬਣਾ ਲਓ ਇੱਦਾਂ ਕਰਕੇ ਵੀ ਫਲਾਨਾ ਰਾਗੀ ਸਿੰਘ, ਫਲਾਨਾ ਰਾਗੀ ਸਿੰਘ, ਉਹ ਜਦੋਂ ਆਉਂਦੇ ਨੇ ਤੇ ਜਿਹੜਾ ਸ਼ਬਦ ਉਹਨਾਂ ਦਾ ਟੀਵੀ ਉੱਤੇ ਜਾਂ ਯੂਟਿਊਬ ਉੱਤੇ ਅਸੀਂ ਸੁਣਿਆ ਹੁੰਦਾ ਹੈ ਨਾ, ਬੰਦਾ ਕਹਿੰਦਾ ਭਾਈ ਸਾਹਿਬ ਜੀ ਆਹ ਸ਼ਬਦ ਸੁਣਾਇਓ। ਹੁਣ ਉਹਦਾ ਰੀਜ਼ਨ ਕੀ ਹੈ? ਸ਼ਬਦ ਨੂੰ ਸਮਝਿਆ ਵਿਚਾਰਿਆ ਤੇ ਕਿਸੇ ਨੇ ਵੀ ਨਹੀਂ ਹੁੰਦਾ। ਗੱਲ ਇਹ ਹੈ ਵੀ ਉਹ ਜਿਹੜੀ ਧੁਨ ਹੁੰਦੀ ਹੈ ਨਾ, ਜਿਹੜੀ ਧੁਨ ਹੈ, ਜਿਹੜੀ ਧੁਨ ਤੇ ਉਹ ਸ਼ਬਦ ਗਾਇਆ ਗਿਆ, ਅਸੀਂ ਉਸ ਧੁਨ ਨੂੰ ਯੂਟਿਊਬ ਉੱਤੇ ਸੁਣਿਆ, ਉਸ ਧੁਨ ਨੂੰ ਅਸੀਂ ਟੀਵੀ ਉੱਤੇ ਸੁਣਿਆ, ਉਸ ਧੁਨ ਨੂੰ ਹੀ ਅਸੀਂ ਜਿਹੜਾ ਹੈ ਫਿਰ ਸਟੇਜ ਤੋਂ ਸੁਣਨਾ ਚਾਹੁੰਦੇ ਹਾਂ। ਇਹਦੇ ਨਾਲ ਹੋਇਆ ਕੀ? ਇਹਦੇ ਨਾਲ ਨੁਕਸਾਨ ਸਾਡਾ ਇਹ ਹੋਇਆ ਵੀ ਅੱਜ ਸਿੱਖ ਜਿਹੜਾ ਹੈ ਨਾ, ਉਹ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੱਕ ਤੇ ਪਹੁੰਚ ਨਹੀਂ ਸਕਿਆ, ਪੂਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੱਕ ਪਹੁੰਚ ਨਹੀਂ ਸਕਿਆ। ਹੁਣ ਤੁਸੀਂ ਵੇਖੋ, ਜਾਂ ਸਿੱਖ ਰੋਕ ਕੇ ਰਹਿ ਗਿਆ 262 ਪੰਨੇ ਤੱਕ, ਜਿੱਥੇ ਸੁਖਮਣੀ ਸਾਹਿਬ ਦਾ ਪਾਠ ਆਰੰਭ ਹੁੰਦਾ, 262 ਤੋਂ ਲੈ ਕੇ 95-94 ਤੱਕ ਜਿੱਥੇ ਸੁਖਮਣੀ ਸਾਹਿਬ ਦੀ ਸਮਾਪਤੀ ਹੁੰਦੀ ਹੈ, ਜਾਂ ਤੇ ਉੱਥੇ ਰੋਕ ਕੇ ਰਹਿ ਗਿਆ। 1430 ਅੰਕ ਜਿਹੜੇ ਨੇ ਗੁਰੂ ਦੇ ਸ਼ਬਦਾਂ ਦਾ ਭੰਡਾਰ ਨੇ, ਸਿੱਖ ਦੀ ਪਹੁੰਚ ਉੱਥੋਂ ਤੱਕ ਨਹੀਂ ਬਣੀ। ਹੁਣ ਜਾਂ ਜੇ ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਤੇ ਸਭ ਤੋਂ ਵੱਧ ਡਿਮਾਂਡ ਭੈਣਾਂ ਖਾਸ ਕਰਕੇ ਇਹ ਕਰਦੀਆਂ ਨੇ, ਭਾਈ ਸਾਹਿਬ ਜ਼ਰੂਰ ਸ਼ਬਦ ਸੁਣਾਇਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹਦਾ ਮੀਨਿੰਗ ਪਤਾ ਕੀ ਹੈ? ਅਸੀਂ ਆਪਣੇ ਕੰਨਾਂ ਨਾਲ ਇੱਕ ਚੀਜ਼ ਸੁਣਨੀ ਚਾਹੁੰਦੇ ਹਾਂ ਵੀ ਸਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਤੇ ਮੈਨੂੰ ਆਹ ਤੁਕ ਤੁਸੀਂ ਜ਼ਰੂਰ ਸੁਣਾਉਣੀ ਹੈ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜਾਣੀ ਕਿ ਬਾਣੀ ਦੀ ਪੰਕਤੀ ਵਰਤ ਕੇ ਅਸੀਂ ਆਪਣੇ ਆਪ ਨੂੰ ਇੱਕ ਇਲਿਊਜ਼ਨ ਵਿੱਚ, ਇੱਕ ਭਰਮ ਵਿੱਚ ਰੱਖਣਾ ਚਾਹੁੰਦੇ ਹਾਂ। ਇਸ ਤੋਂ ਜਾਂ ਸੁਣਾ ਦਿਓ ਜੀ ਔਖੀ ਘੜੀ ਨਾ ਦੇਖਣ ਦੇਈ, ਤੁਸੀਂ ਵੇਖੋ ਪੈਟ ਜੇ ਉਹ ਸ਼ਬਦ ਨੇ ਸਾਰੇ। ਪਰ ਇਸ ਤੋਂ ਇਲਾਵਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿੰਨੇ ਐਸੇ ਸ਼ਬਦ ਨੇ ਜਿਨ੍ਹਾਂ ਨੂੰ ਕਦੀ ਅੱਜ ਤੱਕ ਨਾ ਰਾਗੀ ਸਿੰਘਾਂ ਨੇ ਗਾਇਆ, ਤੇ ਕਈ ਥਾਂ ਤੇ ਐਸੇ ਨੇ, ਪਹਿਲਾਂ ਭਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਹੋਣਾ ਨੇ ਸ਼ਬਦ ਗਾਏ ਸੀ ਕੁਝ ਵੀ, ਗਣੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਾਗ ਹੋਏ ਹਰ ਕੇ ਸੰਤਨਾ ਆਖੀਏ। ਇਹ ਗੱਲ ਵੱਖਰੀ ਹੈ ਵੀ ਅੱਜ ਉਹਨਾਂ ਦੇ ਆਪਣੇ ਹੱਥ ਵਿੱਚ ਵੀ ਮਾਲਾ ਹੁੰਦੀ ਹੈ। ਖੈਰ, ਗੁਰੂ ਕਿਰਪਾ ਕਰੇ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਰਾਗਾਂ ਵਿੱਚ ਬਾਣੀ ਨੂੰ ਉਚਾਰਨ ਕੀਤਾ। ਰਾਗ ਇੱਕ ਭਾਂਡਾ ਹੈ ਤੇ ਭਾਂਡੇ ਵਿੱਚ ਵਸਤੂ ਜਿਹੜੀ ਪਈ ਹੈ ਉਹਨੂੰ ਆਪਾਂ ਛਕਣਾ ਹੈ। ਤੋ ਮਹਾਰਾਜ ਅੱਜ ਸ਼੍ਰੀ ਰਾਗ ਵਿੱਚ ਇੱਕ ਬਖਸ਼ਿਸ਼ ਕਰਦੇ ਨੇ। ਪਹਿਲਾਂ ਮੰਗਲ ਉਚਾਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਹੜਾ ਵੀ ਮੰਗਲ ਹੈ ਉਹ ਗੁਰਪ੍ਰਸਾਦ ਤੱਕ ਹੈ। ਆਦਿ ਸੱਚ ਜੁਗਾਦ ਸੱਚ ਜਿਹੜਾ ਹੈ ਉਹ ਮੂਲ ਮੰਤਰ ਦਾ ਹਿੱਸਾ ਨਹੀਂ ਹੈਗਾ, ਇਹਨੂੰ ਤੁਸੀਂ ਸਮਝ ਲਿਓ। ਕਈ ਸੱਜਣ ਇਹਨੂੰ ਵੀ ਵਿਗਾੜ ਰਹੇ ਨੇ। ਹੁਣ ਆ ਜਿਹੜੇ ਬਹੁਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੌਲਾ ਪਾਉਣ ਵਾਲੇ ਨੇ ਨਾ, ਇਹ ਉਹ ਨੇ ਜਿਨ੍ਹਾਂ ਨੇ ਆਪਣੇ ਸ਼ੈਤਾਨੀ ਦਿਮਾਗ ਦੇ ਨਾਲ, ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ, ਤੁਸੀਂ ਪੜ੍ਹ ਦਿਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਬੋਲਿਆ ਕਰੋ ਥੋੜ੍ਹਾ ਜਿਹਾ ਨਾਲ ਗੁਰ ਪ੍ਰਸਾਦ। ਅੱਗੇ ਦੋ ਡੰਡੀਆਂ ਲੱਗੀਆਂ, ਫਿਰ ਦੋ ਡੰਡੀਆਂ ਦੇ ਅੱਗੇ ਲਿਖਿਆ ਜਪ, ਜਪ ਦੇ ਅੱਗੇ ਫਿਰ ਕੀ ਲੱਗੀਆਂ? ਦੋ ਡੰਡੀਆਂ ਲੱਗੀਆਂ। ਇੱਥੇ ਕਿਤੇ ਤੁਹਾਡੇ ਲਾਗੇ ਬੰਨੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਕੋਈ ਬਾਣੀ ਸੰਥਿਆ ਦੇ, ਉਹਨਾਂ ਦੀਆਂ ਪੋਥੀਆਂ ਜਾ ਕੇ ਵੇਖ ਲਿਓ, ਉਹਨਾਂ ਨੇ ਜਪ ਦੀਆਂ ਦੋ ਡੰਡੀਆਂ ਮਰਜ਼ੀ ਨਾਲ ਉਡਾ ਦਿੱਤੀਆਂ ਨੇ। ਜਪ ਦੀਆਂ ਜਿਹੜੀਆਂ ਅੱਗੇ ਦੋ ਡੰਡੀਆਂ ਲੱਗੀਆਂ ਨਾ, ਉਹਨਾਂ ਨੂੰ ਉਡਾ ਦਿੱਤਾ, ਇਹ ਸਾਬਤ ਕਰਨ ਲਈ ਵੀ ਜਿਹੜਾ ਮੂਲ ਮੰਤਰ ਹੈ ਨਾਨਕ ਹੋਸੀ ਭੀ ਸੱਚ ਤੱਕ ਹੈ। ਤੁਸੀਂ ਵੇਖੋ ਇਹ ਗੁਰੂ ਸਾਹਿਬ ਦੇ ਨਾਲ ਛੇੜਛਾੜ ਨਹੀਂ, ਆਹ ਹੈ ਜਿਹੜੇ ਖਤਰੇ ਸਾਨੂੰ ਮਾਪਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ। ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਮੰਗਲਾਚਰਨ, ਜਦੋਂ ਵੀ ਕਿਸੇ ਰਾਗ ਦੀ ਰਮਤਾ ਹੋਵੇਗੀ ਨਾ, 33 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਆਇਆ ਹੈ, ਕਿਤੇ ਵੀ ਨਾਨਕ ਹੋਸੀ ਭੀ ਸੱਚ ਤੱਕ ਨਹੀਂ ਆਇਆ। ਪਰ ਇਹਨਾਂ ਨੇ ਜਦੋਂ ਜਪਜੀ ਸਾਹਿਬ ਦੇ ਪਹਿਲਾਂ, ਕਿਉਂਕਿ ਜਿੱਥੇ ਵੀ ਬਾਣੀ ਆਰੰਭ ਹੁੰਦੀ ਹੈ ਮਹਾਰਾਜ ਨੇ ਪਹਿਲਾਂ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਚਾਰਨ ਕੀਤਾ, ਫਿਰ ਜਪ ਬਾਣੀ ਦਾ ਨਾਂ ਆ ਗਿਆ, ਜਿਹਨੂੰ ਆਪਾਂ ਪਿਆਰ ਨਾਲ ਕੀ ਕਹਿੰਦੇ ਜਪਜੀ। ਤੇ ਜੇ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੈ, ਇਹਨਾਂ ਨੂੰ ਜਾ ਕੇ ਪੁੱਛੋ ਵੀ ਫਿਰ ਬਾਣੀ ਦਾ ਕੀ ਨਾਂ ਹੈ, ਫਿਰ ਬਾਣੀ ਦਾ ਕੀ ਨਾਂ ਹੈ, ਕਿਉਂਕਿ ਜਪ ਵੀ ਫਿਰ ਗੁਰਪ੍ਰਸਾਦ ਦਾ ਹਿੱਸਾ ਹੋ ਗਿਆ, ਤੇ ਫਿਰ ਬਾਣੀ ਦਾ ਕੀ ਨਾਂ ਹੈ। ਤੋ ਬੜੀ ਛੇੜਖਾਨੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨੂੰ ਛਪਾ ਕੇ ਆਪਣੀ ਮਰਜ਼ੀ ਦੇ ਨਾਲ ਕੀਤੀ ਜਾ ਰਹੀ ਹੈ। ਤੋ ਗੁਰੂ ਕਿਰਪਾ ਕਰੇ, ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਮੂਲ ਮੰਤਰ ਹੈ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਅੱਗੇ ਜਪ ਬਾਣੀ ਦਾ ਨਾਂ ਹੈ, ਪਹਿਲਾਂ ਵੀ ਦੋ ਡੰਡੀਆਂ ਨੇ, ਜਪ ਤੋਂ ਬਾਅਦ ਵੀ ਦੋ ਡੰਡੀਆਂ ਨੇ, ਫਿਰ ਪਹਿਲਾ ਸਲੋਕ ਆਉਂਦਾ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਇਸੇ ਸਲੋਕ ਨੂੰ ਤੁਸੀਂ ਸੁਖਮਣੀ ਸਾਹਿਬ ਦੀ 17ਵੀਂ ਅਸ਼ਟਪਦੀ ਵਿੱਚ ਪੜ੍ਹਦੇ ਹੋ, ਉੱਥੇ ਥੋੜ੍ਹਾ ਜਿਹਾ ਫਰਕ ਨਾਲ ਆਇਆ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਤੋ ਬਾਣੀ ਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਜਿੰਨੇ ਵੀ ਅਜੇ ਇਹਨਾਂ ਦਾ ਵਸ ਨਹੀਂ ਚੱਲਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਲ ਤਾਂ ਨਹੀਂ ਕਰ ਸਕੇ, ਕਿਉਂਕਿ ਇਹਦੀ ਜਿਹੜੀ ਇਖਤਿਆਰ ਹੈ, ਇਹਨੂੰ ਛਾਪਣ ਦਾ ਜਿਹੜਾ ਇਖਤਿਆਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ, ਇਸ ਕਰਕੇ ਨਹੀਂ ਕਰ ਸਕੇ। ਪਰ ਜਿਹੜੀਆਂ ਪੋਥੀਆਂ ਨੇ ਉਹਨਾਂ ਨੂੰ ਹਰ ਕੋਈ ਛਪਾਈ ਜਾ ਰਿਹਾ, ਆਪਣੀ ਮਰਜ਼ੀ ਨਾਲ ਉਹਨੂੰ ਚੇਂਜ ਵੀ ਕੀਤਾ ਜਾ ਰਿਹਾ। ਤੋ ਗੁਰੂ ਕਿਰਪਾ ਕਰੇ, ਇੱਥੇ ਹੈ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਹੋਰ ਕੋਈ ਨਹੀਂ ਹੈਗਾ। ਆਖਿਆ ਇੱਕ ਓਅੰਕਾਰ, ਓਅੰਕਾਰ ਦਾ ਮਤਲਬ ਹੁੰਦਾ ਹੈ ਕੰਟੀਨਿਊਟੀ, ਜਿਹਨੂੰ ਆਪਾਂ ਕਹਿੰਦੇ ਇੱਕ ਰਸ ਲਗਾਤਾਰ। ਇੱਕ ਓਅੰਕਾਰ ਸੱਤ, ਸੱਤ ਦਾ ਮਤਲਬ ਹੁੰਦਾ ਸਦੀਵੀ ਹੋਂਦ ਵਾਲਾ, ਇੱਕ ਸੱਤ ਦਾ ਮਤਲਬ ਹੁੰਦਾ ਜੀ ਸੱਚ, ਇੱਥੇ ਉਹ ਨਹੀਂ ਹੈ, ਜਿਵੇਂ ਸੱਚ ਤੇ ਝੂਠ ਨਹੀਂ ਹੈ ਇੱਥੇ, ਕਿਉਂਕਿ ਹਰ ਬੰਦੇ ਦਾ ਇੱਥੇ ਸੱਚ ਆਪਣਾ ਹੈ ਤੇ ਝੂਠ ਆਪਣਾ ਹੈ। ਇੱਥੇ ਸੱਤ ਦਾ ਮਤਲਬ ਹੈ ਉਹ ਸਦੀਵੀ ਹੋਂਦ ਵਾਲਾ ਹੈ, ਤੇ ਗੁਰਪ੍ਰਸਾਦ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਦਾ ਅਨੁਭਵ, ਉਹਦੀ ਪ੍ਰਾਪਤੀ ਮਨੁੱਖ ਨੂੰ ਹੁੰਦੀ ਹੈ। ਤੋ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਰਾਗ ਸ਼੍ਰੀ ਰਾਗ ਮਹਲਾ ਪਹਿਲਾ, ਇਹਨੂੰ ਮਹਲਾ ਨਹੀਂ ਪੜ੍ਹਨਾ, ਇਹ ਹੈ ਮਹਲਾ। ਤੋ ਉਹ ਪੜ੍ਹਾਇਆ ਆਮ ਤੌਰ 'ਤੇ ਤੁਸੀਂ ਪਾਠੀ ਸਿੰਘਾਂ ਨੂੰ ਸੁਣੋਗੇ ਸਾਰੇ ਮਹਲਾ, ਉੱਦਾਂ ਕਹਿੰਦੇ ਨੇ ਵੀ ਬਾਣੀ ਦੇ ਵਿੱਚ ਬਿੰਦੀਆਂ ਟਿੱਪੀਆਂ ਨਹੀਂ ਲਾਉਣੀਆਂ ਚਾਹੀਦੀਆਂ, ਪਰ ਜਦੋਂ ਮਹੱਲਾ ਪੜ੍ਹਿਆ ਜਾਂਦਾ ਉੱਤੇ ਅਧਕ ਲਾ ਕੇ ਪੜ੍ਹਾਇਆ ਜਾ ਰਿਹਾ ਵੀ ਕਮਾਲ ਹੈ, ਤੁਸੀਂ ਆਪਣੀ ਗੱਲ ਤੋਂ ਕਿਉਂ ਭੱਜ ਰਹੇ ਹੋ। ਹਾਲਾਂਕਿ ਸਾਡੇ ਬਾਰੇ ਵਿਚਾਰ ਇਹ ਹੈ ਕਿ ਇਹ ਜਿਹੜੇ ਬੰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੀ ਮਰਜ਼ੀ ਨਾਲ ਬਿੰਦੀਆਂ ਜਾਂ ਟਿੱਪੀਆਂ ਲਾਉਂਦੇ ਨੇ ਜਿੱਥੇ ਲੋੜ ਪੈਂਦੀ ਹੈ, ਤੇ ਆਪ ਜਦੋਂ ਪੜ੍ਹਦੇ ਨੇ ਉਦੋਂ ਪੜ੍ਹਦੇ ਨੇ ਮਹੱਲਾ, ਮਹੱਲਾ ਅਧਕ ਲਾ ਕੇ ਪੜ੍ਹਿਆ ਜਾਵੇਗਾ, ਇੱਥੇ ਤੇ ਅਧਕ ਲੱਗਾ ਕੋਈ ਨਹੀਂ, ਫਿਰ ਮਹੱਲਾ ਕਿਵੇਂ ਹੋ ਗਿਆ? ਤੋ ਇਹਦਾ ਉਚਾਰਨ ਹੈ ਮਹੱਲਾ, ਮਹੱਲਾ ਦਾ ਮਤਲਬ ਹੁੰਦਾ ਜੀ ਸਰੀਰ, ਸਰੀਰ ਪਹਿਲਾ, ਤੇ ਮਹੱਲਾ ਦਾ ਮਤਲਬ ਹੁੰਦਾ ਜਿਵੇਂ ਕਲੋਨੀ, ਜਿਹਨੂੰ ਆਪਾਂ ਕਹਿੰਦੇ ਕਲੋਨੀ, ਮਹੱਲਾ ਉਹ ਹੈ, ਇੱਥੇ ਹੈ ਮਹੱਲਾ। ਤੇ ਜੇ ਤੁਸੀਂ ਇਹਨੂੰ ਪੜੋਗੇ ਮਹਿਲਾ, ਮਹਿਲਾ ਦਾ ਮਤਲਬ ਹੁੰਦਾ ਇਸਤਰੀ, ਜਿਵੇਂ ਆਪਾਂ ਕਹਿੰਦੇ ਮਹਿਲਾ, ਗੁਰੂ ਕੇ ਮਹਿਲ, ਤਾਂ ਉਹ ਇਹ ਉਚਾਰਨ ਹੈ ਮਹਲਾ, ਮਹਲਾ ਪਹਿਲਾ, ਪਹਿਲਾ ਘਰ ਪਹਿਲਾ, ਇਹਦਾ ਸੰਬੰਧ ਵੀ ਰਾਗ ਦੇ ਨਾਲ ਹੈ, ਇਹਦਾ ਸੰਬੰਧ ਵੀ ਗਾਉਣ ਦੇ ਨਾਲ ਹੈ। ਤੋ ਮਹਾਰਾਜ ਰਹਾਉ ਵਾਲੀ ਪੰਕਤੀ ਵਿੱਚ ਕਹਿੰਦੇ ਨੇ ਹਰ ਬਿਨ ਰੱਬ ਤੋਂ ਬਿਨਾਂ, ਗੁਰੂ ਦੀ ਵਿਚਾਰ ਤੋਂ ਬਿਨਾਂ, ਜੀਓ ਹੇ ਹਰੀ ਅਕਾਲ ਪੁਰਖ, ਤੇਰੇ ਤੋਂ ਬਿਨਾਂ ਮੇਰੀ ਜਿੰਦ ਕੀ ਹੁੰਦੀ ਹੈ, ਜਲ ਬਲ ਜਾਉ ਮੈਂ ਜਲ ਜਾਂਦਾ, ਮੈਂ ਬਲ ਜਾਂਦਾ, ਜੇ ਮੇਰੇ ਜੀਵਨ ਵਿੱਚ ਤੇਰੀ ਵਿਚਾਰ ਨਹੀਂ ਨਾ ਹੈਗੀ ਤੇ ਮੈਂ ਅੰਦਰੋਂ ਸੜਿਆ ਹੋਇਆ, ਮੈਂ ਸੜਿਆ ਰਹਿਣਾ ਸਦਾ ਹੀ। ਹਰ ਬਿਨ ਜੀਓ ਜਲ ਬਲ ਜਾਓ, ਇਹਨੂੰ ਤੁਸੀਂ ਇੱਦਾਂ ਵੀ ਪੜ੍ਹ ਦਿਓ ਬਾਣੀ ਵਿੱਚੋਂ, ਜੀਓ ਤਪਤ ਹੈ ਬਾਰੋ ਬਾਰ, ਬੰਦੇ ਦੀ ਜਿੰਦ ਤਪਦੀ ਹੈ, ਕਿੰਨਾ ਨੂੰ ਵੇਖ ਕੇ ਤਪਦੀ ਹੈ, ਉੱਚੇ ਅਹੁਦੇ ਨੂੰ ਵੇਖ ਕੇ ਤਪਦੀ ਹੈ, ਧਨ ਦੌਲਤ ਨੂੰ ਵੇਖ ਕੇ ਤਪਦੀ ਹੈ, ਸੁੰਦਰ ਇਸਤਰੀ ਨੂੰ ਵੇਖ ਕੇ ਤਪਦੀ ਹੈ, ਹੰਕਾਰ ਵਿੱਚ ਹੋਈ ਇਹ ਜਿੰਦ ਬੜੀ ਤਪਦੀ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਆਖਿਆ, ਆਖਿਆ ਰੱਬ ਜੀ ਤੁਹਾਡੇ ਤੋਂ ਬਿਨਾਂ ਮੇਰੀ ਜਿੰਦ ਤਪਦੀ ਰਹਿੰਦੀ ਹੈ, ਸਦਾ ਸੜੀ ਰਹਿੰਦੀ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਸ਼ ਦੇਖਿਆ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ, ਅਵਰ ਨਾਹੀ ਥਾਉ, ਤੇਰੇ ਤੋਂ ਬਿਨਾਂ ਮੈਨੂੰ ਕੋਈ ਢੋਈ ਨਹੀਂ, ਜਿੰਨਾ ਚਿਰ ਤੇਰੇ ਦਰ ਉੱਤੇ ਮੈਨੂੰ ਢੋਈ ਨਹੀਂ ਨਾ ਮਿਲਦੀ, ਉਹਨਾਂ ਚਿਰ ਤੱਕ ਮੈਂ ਅੰਦਰੋਂ ਕਲਪਿਆ ਰਹਿਣਾ, ਸੜਿਆ ਹੀ ਰਹਿਣਾ, ਭੁੱਜਿਆ ਹੀ ਰਹਿਣਾ, ਭਾਵੇਂ ਮੇਰੇ ਕੋਲ ਬਹੁਤ ਕੁਝ ਹੋਵੇ। ਅੱਛਾ, ਗੁਰਬਾਣੀ ਨੇ ਕਦੀ ਨਹੀਂ ਆਖਿਆ ਵੀ ਤੁਸੀਂ ਧਨ ਦੌਲਤ ਨਾ ਕਮਾਓ, ਗੁਰਬਾਣੀ ਨੇ ਕਦੀ ਨਹੀਂ ਆਖਿਆ ਵੀ ਤੁਸੀਂ ਜਿਹੜਾ ਹੈ ਉਹ ਪੈਸਾ ਨਾ ਕਮਾਓ, ਕਿਸੇ ਅਹੁਦੇ ਤੇ ਨਾ ਪਹੁੰਚੋ। ਗੁਰਬਾਣੀ ਨੇ ਇਹ ਗੱਲ ਵਾਰ ਵਾਰ ਸਮਝਾਈ ਹੈ ਵੀ ਤੇਰੇ ਕੋਲ ਧਨ ਦੌਲਤ ਮਾਇਆ ਸਭ ਕੁਝ ਹੋਵੇ, ਪਰ ਤੇਰੇ ਅੰਦਰੋਂ ਰੱਬ ਵਾਲੇ ਵਰਚਿਊ, ਉਹਦੇ ਗੁਣ ਤੈਨੂੰ ਭੁੱਲਣੇ ਨਹੀਂ ਚਾਹੀਦੇ। ਬਸ ਆਹ ਗੱਲ ਹੈ, ਗੁਰਮਤ ਸਿੱਖੀ ਵਿੱਚ ਅਮੀਰ ਤੋਂ ਅਮੀਰ ਸਿੱਖ ਵੀ ਤੁਹਾਨੂੰ ਮਿਲ ਜਾਣਗੇ ਪਹਿਲੇ ਸਮੇਂ ਵਿੱਚ ਵੀ। ਅੱਛਾ, ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਦੇ ਘਰ 'ਚ ਕੋਈ ਅਮੀਰੀ ਘੱਟ ਥੋੜ੍ਹਾ, ਪਟਵਾਰੀ ਦੇ ਪੁੱਤਰ ਨੇ, ਘਰ ਦੇ ਵਿੱਚ ਐਨ ਖੇਤੀਬਾੜੀ ਦਾ ਕੰਮ ਵੀ ਹੈ, ਡੰਗਰ ਪਸ਼ੂ ਘੋੜੇ ਸਭ ਕੁਝ ਹੈਗਾ, ਸਮੇਂ ਦੀਆਂ ਸਾਰੀਆਂ ਸਹੂਲਤਾਂ ਨੇ। ਇਹ ਤਾਂ ਨਹੀਂ ਹੈਗਾ ਵੀ ਜਦੋਂ ਗੁਰੂ ਨਾਨਕ ਸਾਹਿਬ ਘਰੋਂ ਚੱਲੇ ਨੇ ਤੇ ਸਾਰਾ ਕੁਝ ਲਟਾ ਕੇ ਤੁਰ ਗਏ। ਕਦੀ ਆਪਾਂ ਸੁਣਿਆ ਇਤਿਹਾਸ ਵਿੱਚੋਂ ਵੀ ਬਾਬਾ ਨਾਨਕ ਉਦਾਸੀਆਂ ਤੇ ਚੱਲਿਆ, ਉਹਨੇ ਆਖਿਆ ਘੋੜੇ ਵੀ ਵੰਡ ਦਿਓ, ਮੱਝਾਂ ਵੀ ਵੰਡ ਦਿਓ, ਘਰ ਵੀ ਵੰਡ ਦਿਓ। ਨਾ ਨਾ ਨਾ ਨਾ, ਕੁਝ ਵੀ ਨਹੀਂ ਵੰਡਿਆ ਬਾਬੇ ਨੇ, ਤੇ ਨਾ ਹੀ ਇਹ ਕੋਈ ਬਹੁਤੀ ਉੱਚੀ ਗੱਲ ਹੁੰਦੀ ਹੈ। ਗੁਰੂ ਨੇ ਸਿਧਾਂਤ ਕੀ ਦਾ ਦਿੱਤਾ ਜੀ? ਕਿਰਤ ਦਾ ਸਿਧਾਂਤ ਦਿੱਤਾ। ਹਰ ਬੰਦੇ ਨੇ ਕੀ ਕਰਨੀ ਹੈ? ਕਿਰਤ ਕਰਨੀ ਹੈ, ਮਿਹਨਤ ਕਰਨੀ ਹੈ। ਇਹ ਨਹੀਂ ਹੈ ਵੀ ਕੋਈ ਏਦਾਂ ਹੀ ਵੰਡ ਦਿੱਤਾ ਵੀ ਵੰਡ ਦਿਓ, ਹੁਣ ਘੋੜੇ ਵੰਡ ਦਿਓ, ਹਾਥੀ ਵੰਡ ਦਿਓ, ਜੋ ਤੁਹਾਡੇ ਕੋਲ ਹੈਗਾ ਉਹ ਵੰਡ ਕੇ ਸੁੱਟ ਦਿਓ। ਨਹੀਂ, ਹਾਂ, ਲੋੜਵੰਦ ਦੀ ਮਦਦ ਕਰਨੀ ਹੈ ਜਿੰਨੀ ਤੁਹਾਡੀ ਸਮਰੱਥਾ ਹੈ, ਪਰ ਯਤਨ ਕਰਨਾ ਹੈ ਵੀ ਕਦੀ ਵੀ ਆਪ ਲੋੜਵੰਦ ਨਾ ਬਣੀਏ। ਸਮਝੇ ਬੇਨਤੀ ਨੂੰ? ਦੇਣ ਵਾਲਿਆਂ ਵਿੱਚ ਆਓ, ਲੈਣ ਵਾਲਿਆਂ ਵਿੱਚ ਕਦੀ ਵੀ ਨਾ ਆਵੋ। ਤੋ ਗੁਰੂ ਨੇ ਪਹਿਲਾ ਸਿਧਾਂਤ ਸਿੱਖ ਨੂੰ ਦਿੱਤਾ ਕਿਰਤ ਕਰਨ ਦਾ, ਵੀ ਤੁਸੀਂ ਮਿਹਨਤ ਕਰੋ, ਮਿਹਨਤ ਕਰਕੇ ਛਕੋ ਆਪਣਾ ਜੋ ਵੀ, ਪਰ ਤੁਹਾਨੂੰ ਰੱਬ ਚੇਤੇ ਹੋਣਾ ਚਾਹੀਦਾ, ਤੁਹਾਨੂੰ ਗੁਰੂ ਚੇਤੇ ਹੋਣਾ ਚਾਹੀਦਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਮੋਤੀ ਤਾਂ ਮੰਦਰ ਉਸਰੈ, ਮਹਾਰਾਜ ਕਹਿੰਦੇ ਤੇਰੇ ਮੋਤੀਆਂ ਦੇ ਮੰਦਰ ਹੋਣ। ਅੱਛਾ, ਧਨ ਵੀ ਨਾ ਜਿਹੜਾ ਹੈ, ਦੌਲਤ ਵੀ ਹੈ। ਤੁਸੀਂ ਬੰਦੇ ਨੂੰ ਵੇਖੋ ਵੀ ਹਰ ਬੰਦਾ ਇੱਥੇ ਦੌਲਤ ਕਮਾਉਣ ਲਈ ਭੱਜਾ ਫਿਰਦਾ, ਧਨ ਕਮਾਉਣ ਲਈ ਭੱਜਾ ਫਿਰਦਾ, ਪਰ ਉਹਨੂੰ ਪੁੱਛੋ ਵੀ ਤੂੰ ਧਨ ਦੌਲਤ ਕਮਾਉਣੀ ਕਿਉਂ ਹੈ, ਤੇ ਕੋਈ ਵੀ ਬੰਦਾ ਕੋਈ ਵੱਡਾ ਰੀਜ਼ਨ ਉਹਦਾ ਨਹੀਂ ਦੱਸੇਗਾ। ਮੈਂ ਅਕਸਰ ਵਿਚਾਰਾਂ ਕਰਦੇ ਬੇਨਤੀ ਕਰਦਾ ਹੁੰਦਾ ਵੀ ਜੇ ਸਾਨੂੰ ਕੋਈ ਪੁੱਛੇ ਵੀ ਤੂੰ ਧਨ ਦੌਲਤ ਕਿਉਂ ਕਮਾਉਣੀ ਹੈ, ਕੀ ਰੀਜ਼ਨ ਹੋਵੇਗਾ ਉਹਦੇ ਪਿੱਛੇ? ਕੋਈ ਉੱਚਾ ਆਦਰਸ਼ ਹੋਵੇ ਧਨ ਕਮਾਉਣ ਪਿੱਛੇ, ਵੀ ਕੋਈ ਗੱਲ ਉੱਚੀ ਹੋਣੀ ਚਾਹੀਦੀ ਹੈ, ਪਰ ਉਹ ਵੀ ਬੜੀ ਨੀਵੇਂ ਦਰਜੇ ਦੀ ਹੁੰਦੀ ਹੈ, ਬੜੀ ਨੀਵੇਂ ਦਰਜੇ ਦੀ। ਉਹ ਕਿਵੇਂ ਹੋਵੇਗੀ? ਵੱਧ ਤੋਂ ਵੱਧ ਧਨ ਕਮਾ ਲਵਾਂਗੇ, ਫਿਰ ਭੋਗ ਭੋਗਾਂਗੇ ਰੱਜ ਕੇ, ਬਸ ਆਹ ਹੈ। ਮਤਲਬ ਧਨ ਕਮਾ ਕੇ ਪਸ਼ੂ ਬਣਨਾ, ਕੋਈ ਉੱਚਾ ਆਦਰਸ਼ ਤਾਂ ਨਹੀਂ ਨਾ ਹੈਗਾ ਜੀਵਨ ਦਾ। ਦੌਲਤ ਕਮਾਉਣੀ ਹੈ, ਪਰ ਦੌਲਤ ਕਮਾ ਕੇ ਆਦਰਸ਼ ਕੋਈ ਉੱਚਾ ਨਹੀਂ ਹੈਗਾ। ਵੱਧ ਤੋਂ ਵੱਧ ਕੀ ਹੋਵੇਗਾ? ਤੇਰੇ ਕੋਲ ਧਨ ਜ਼ਿਆਦਾ ਹੋਵੇਗਾ, ਫਿਰ ਮੈਨੂੰ ਰੋਟੀ ਘਰੇ ਨਹੀਂ ਬਣਾਉਣੀ ਪਊਗੀ, ਮੈਂ ਰੈਸਟੋਰੈਂਟ ਤੋਂ ਆਰਡਰ ਕਰਕੇ ਖਾ ਲੂੰ, ਬਸ ਆਹ ਹੈ। ਬਹੁਤੀ ਵਾਰ ਸਾਡੀ ਜਿਹੜੀ ਮੈਂਟੈਲਿਟੀ ਹੈ ਇਹ ਇੱਥੋਂ ਤੱਕ ਹੀ ਹੁੰਦੀ ਹੈ ਵੀ ਧਨ ਜ਼ਿਆਦਾ ਹੋਵੇਗਾ, ਐਸ਼ ਪ੍ਰਸਤੀ ਜ਼ਿਆਦਾ ਕਰ ਲਵਾਂਗੇ। ਨਹੀਂ, हां जे धन ज्यादा आ गया उन्हों किसी उच्चे कारण लई उच्ची जगह उत्ते खर्चया जा सकता है भी मैं समाज के भले लई दुनिया के भले लई आले दुआले के भले लई भी जिहड़ा है उन्हों यूज कर सकदा वो आदर्श नहीं बंदे दा हुंदा। बंदा कहिंदा भी बस ठीक है आ जाएगा फिर खाई पी जावांगे बस ठीक है शराबा पीवांगे भोग भोगांगे है ना बस ये है ऐश प्रस्ती करांगे बस आ है धन दा बंदे दी होर नड़ लै जांदी तो इदों कमो जे ते ये कॉज है जे ते ये कारण है धन कमाउण दा फिर ते अरदास ये करिया करो धन्ने वांगू भी बाबा जीवन विच लोभ कोई ना आवे बस रोटी तोरी फुलका चलदा रहे इन्ना ही बहुत है क्योंकि फिर उस धन ने लड़ाइया भी लैके आनियां झगड़े भी लैके आने कई कुछ धन कला थोड़ा होना नाल कई चीजा और आनियां तो यह अरदास करिए भी महाराज धन भी आवे दौलत भी आवे वह मैं मेहनत नाल कमा लैनी है पर तेरी सिखी भी जीवन में होवे तेरी विचार भी जीवन में होवे फिर ही मेरा भला होना। तो महाराज ने मना नहीं किया। रागी सिंह एक शब्द पढ़ के गए ने उन्होंने आख्या जिथे नाम जपिए प्रभ प्यारे गल रब दे नां दी उहदे गुणां दी है जिथे नाम जपिए प्रभ प्यारे से असथल सोयन चौबारे। असथल पता किनू कहिंदे ने रड़े मैदानां नू रड़े मैदानां नू आख्या जिथे गुरु दी विचार है ना मन उहनां दा घर कोई सोहना नहीं रड़े मैदान कुल्ली पा के बंदा रह रहा है। बाबे ने कहा सोने दे चबारे वर्गा घर है जिथे गुरु दी विचार है जिथे गुरु दी विचार नहीं उथे सोने दे चबारे भी छत लो वह एक कुल्ली नालों भी भैड़े ने कुल्ली नालों भी भैड़े। जिथे नाम जपिए प्रभ प्यारे से अस्थल सोयन चौबारे। बाबे ने आख्या जिथे नाम ना जपिए मेरे गोइंदा से ही नगर उजाड़ी जियो। बाबे ने आख्या जिथे तेरे गुण नहीं ना तुसी एक नगर दे विच भी पूरे रहिंदे हो तुसी छड्डो दसा मरलिया दे घर नू वीहां मरलिया दे घर नू। बाबे ने आख्या सौ किले का एक नगर पूरे का पूरा तेरा होवे ते तां वी ओह उजाड़ ही है उहदा कोई लाभ नहीं। अज किन्नी वार ऐसा होंदा बंदा कहिंदा जी घरे वड़न नू रूह नहीं करदी कि मेरा जिहड़ा घर है एक होटल तो वध होर कुछ नहीं हैगा। घरे वड़न नू तुहाडा घर है जाण नू क्यों नहीं जी करदा तुहाडा अपने बच्चिआं अपनी पत्नी अपने परिवार विच बहण नू जी क्यों नहीं करदा इन्ने तुसी बैडरूम छत्ते ने इन्नियां चार चार मंजिला घर खड़े कीते ने क्यों नहीं जी करदा भाई आंदा काहदा घर है उजाड़ ही है क्यों क्योंकि गुण नहीं हैगे विचार नहीं हैगी। तो सतगुर ने बख्शिश की मोती ता मंदर उसरै हे वाहिगुरु मेरे मोतियां दे मंदर होण रतनी ता होए जड़ा वो जड़े काहदे होण रतना नाल रतना नाल कस्तूर कुंगू अगर चंदन कस्तूरी कुंगू चंदन ली पावे चाओ बड़िया महंगिया चंदन बड़ा महंगा होंदा ये बड़िया महंगिया सुगंधियां ने ऊद हो गई बड़ी महंगी सुगंधी है। बाबा जी कहिंदे 24 घंटे मेरे घर दे विच्चों कस्तूर कुंगू दियां महकां आउंदियां रहण लक्कड़ जिहड़ी घर विच लगी होवे चंदन दी लगी होवे कस्तूर कुंगू अगर चंदन ली पावे चाओ मत देख भूला विसरै तेरा चित ना आवै नाउ। आख्या पर बाबा जी इन्नी अमीरी होने के बावजूद भी मेरे जीवन विच्चों तेरे गुण ना विसरन क्योंकि घर गुणा की सुगंधी ने वसाउणा चंदन की सुगंधी ने नहीं वसाउणा घर गुणा की सुगंधी नाल वसना। सानू इदां लगदा है ना भी जे घर इदा दा होवेगा घर वाली खुश हो जाएगी घर वाला खुश हो जाएगा नहीं जे दोवां जीआं च गुण नहीं ना हैगे तुहाडे घरों 24 घंटे मेकां चंदन दियां भी आउंदियां रहण वह बदबू ही है वह वसिया होया नहीं है। अगला बचन है धरती तां हीरे लाल जड़ती धरती हीरिया नाल जड़ी होवे लाला नाल जड़ी होवे। जिवें बंदा बड़ी महंगी फर्श घर दे विच लवावे कहिंदा बड़ी महंगी है इटली तो मार्बल आया इन्ना दसदा ना बंदा कहिंदा जिहड़ा साडे वाशरूम दे विच लगा ना इटली तो आया है स्पैशल एक्सपोर्ट कराया ठीक है। कहिंदा जी आ बैड ये स्पैशल लक्कड़ है कनेडा च भी नहीं मिलती एडा की आ गद्दा $5,000 का लिया जां 50,000 गद्दे भी बड़े महंगे ने कहिंदे $50,000 का भाई साहब कला गद्दा ही है ते फिर पुछो भी नींद आउंदी रात नूं कहिंदा नहीं नींद नहीं आउंदी नींद नहीं आउंदी। एक वो है बाबे ने कहा आनंद गरीबी साध संग जित प्रभ चित आवै जिहदे चित विच रब है वह गरीबी च भी आनंद विच है आनंद गरीबी साध संग जित प्रभ चित आवै जल जाओ ये बड़पना माया ਲਪਟਾਵੇ, ਆਖਿਆ ਜਲ ਜਾਵੇ ਤੇਰਾ ਇਹੋ ਜਿਹਾ ਵੱਡਾ ਪੋਣਾ ਜਿਹੜਾ ਮਾਇਆ ਚ ਹੀ ਲਪਟਿਆ ਹੋਇਆ। ਤੂੰ ਗੱਦਾ ਘਰ ਵਿੱਚ 50,000 ਦਾ, ਪਰ ਨੀਂਦ ਨਹੀਂ ਹੈਗੀ। ਤੇ ਨੀਂਦ ਆਉਣੀ ਸੀ ਗੁਣਾਂ ਨਾਲ, ਗੁਰੂ ਦੀ ਵਿਚਾਰ ਨਾਲ, ਸਟੇਬਿਲਿਟੀ ਨਹੀਂ ਹੈਗੀ। ਤੋ ਬਾਬਾ ਜੀ ਨੇ ਆਖਿਆ ਧਰਤੀ ਤਾਂ ਹੀਰੇ ਲਾਲ ਜੜਤੀ, ਧਰਤੀ ਹੀਰਿਆਂ ਨਾਲ ਜੜੀ ਹੋਵੇ, ਪਲੰਘ ਲਾਲ ਜੜਾਂ ਆਲੇ ਦੁਆਲੇ ਪਲੰਘ ਉੱਤੇ ਹੀਰੇ ਜੜੇ ਹੋਣ, ਇੱਦਾਂ ਚਮਕਣ ਰਾਤ ਨੂੰ, ਮੋਹਣੀ ਮੁਖਮਣੀ ਸੋਹੇ ਆਸ਼ਾ, ਔਰਤ ਬੜੀ ਸੋਹਣੀ ਹੋਵੇ ਮੇਰੀ, ਇੱਦਾਂ ਵਿਹੜੇ 'ਚ ਤੁਰੀ ਫਿਰਦੀ ਹੋਵੇ, ਮੋਹਣੀ ਕਿਹਾ ਉਹਨੂੰ ਬਾਬੇ ਨੇ, ਐਂ ਮੂੰਹ ਮੱਥੇ ਲੱਗਦੀ ਹੋਵੇ, ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਓ। ਆਖਿਆ ਬੜੇ ਰੰਗ ਵਿਖਾਵੇ, ਬੜੇ ਢੰਗ ਵਿਖਾਵੇ ਆਪਣੇ। ਪਰ ਬਾਬਾ ਜੀ ਅਰਦਾਸ ਇੱਕੋ ਹੀ ਹੈ ਵੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨ ਆਵੈ ਨਾਉ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਕਦੀ ਤੂੰ ਨਾ ਭੁੱਲੇ, ਕਿਉਂਕਿ ਮੈਨੂੰ ਪਤਾ ਹੈ ਵੀ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ। ਹੁਣ ਮੋਹਣੀ ਦਾ ਰੂਪ ਵੀ ਢਲ ਜਾਣਾ ਕਿਸੇ ਦਿਨ, ਮੋਹਣੀ ਦਾ ਜਿਹੜੀ ਜਿਹੜੀ ਬੜੀ ਮੂੰਹ ਮੱਥੇ ਲੱਗੇ ਲੱਗਦੀ ਸੀ ਤੇਰੀ ਘਰ ਦੀ, ਕਹਿੰਦਾ ਸੀ ਬੜੀ ਸੋਹਣੀ ਹੈ, ਰੂਪ ਉਹਦਾ ਵੀ ਢਲ ਜਾਣਾ। ਖਲੋਜਾ ਹੋਰ 10 ਸਾਲ ਹੈ, ਹੋਰ 10 ਸਾਲ ਹੈ, ਢਲ ਜਾਣਾ, ਫਿਰ ਥੋੜਾ ਰਹਿਣਾ ਉਹ ਕੰਮ। ਪਰ ਜੇ ਗੁਣ ਹੋਣਗੇ ਤੇ ਗੁਣ ਸਦਾ ਨਾਲ ਚੱਲਣੇ ਨੇ, ਗੁਣ ਸਦਾ ਨਾਲ ਚੱਲਣੇ, ਰੂਪ ਢਲ ਜਾਣਾ। ਅੱਛਾ ਵੈਸੇ ਜਵਾਨੀ ਹੁੰਦੀ 10 ਸਾਲਾਂ ਦੀ ਹੈ, ਕਿੰਨੇ ਕੁ ਚਿਰ ਦੀ ਹੈ, ਇੰਨੀ ਕੀ ਹੈ, 30 ਸਾਲਾਂ ਤੋਂ ਬਾਅਦ ਤੇ ਮੁੜ ਕੇ ਕੱਲ ਕੰਮ ਢਲਣਾ ਸ਼ੁਰੂ ਹੋ ਜਾਂਦਾ। ਖੇਡ ਤੇ 10 ਸਾਲਾਂ ਦੀ ਹੈ ਸਾਰੀ, 20 ਤੋਂ ਲੈ ਕੇ 20 ਸਾਲਾਂ ਤੱਕ ਤੇ ਬੱਚਾ ਸਕੂਲੇ ਹੀ ਜਾਂਦਾ ਹੈ। ਹੁਣ 10 ਸਾਲਾਂ ਦਾ ਹੀ ਬਹੁਤ ਹੰਕਾਰ ਨਾ ਕਰੀ, 10 ਸਾਲ ਦੀ ਖੇਡ ਹੈ, ਢਲ ਜਾਣਾ ਸਭ ਕੁਝ, ਇਹ ਨਹੀਂ ਰਹਿਣਾ ਉਦਾਂ। ਗੁਰੂ ਦੇ ਗੁਣ ਰਹਿਣਗੇ ਨਾਲ, ਗੁਰੂ ਦੀ ਵਿਚਾਰ ਰਹੇਗੀ। ਅਗਲਾ ਬਚਨ ਹੈ, ਆਖਿਆ ਸਿੱਧ ਹੋਵਾਂ ਸਿੱਧ ਲਾਈ, ਜੇ ਮੈਂ ਸਿੱਧ ਹੋਵਾਂ, ਸਿੱਧ ਆਮ ਮੰਨਿਆ ਜਾਂਦਾ ਸੀ ਵੀ ਲੋਕ ਸਿੱਧ ਹੁੰਦੇ ਨੇ ਨਾ ਜਿਹੜੇ, ਉਹਨਾਂ ਕੋਲ ਕੋਈ ਕਰਾਮਾਤਾਂ ਹੁੰਦੀਆਂ ਨੇ, ਬਥੇਰੇ ਨੇ, ਅਸੀਂ ਉਹਨਾਂ ਦੀ ਇੱਦਾਂ ਪੂਜਾ ਵੀ ਕਰਦੇ ਜੀ, ਇਹ ਬਾਬਾ ਸਿੱਧ ਜੀ ਆ, ਇਹ ਸਿੱਧ ਬਾਬਾ ਹੈ। ਕਿਵੇਂ ਵੀ ਇਹਦੇ ਕੋਲ ਬੜੀਆਂ ਕਰਾਮਾਤਾਂ ਨੇ। ਇੱਕ ਗੱਲ ਸੁਰਤ ਵਿੱਚ ਬਿਠਾ ਲਓ, ਜਿਹੜਾ ਬੰਦਾ ਮਾਂ ਦੀ ਕੁੱਖ ਵਿੱਚੋਂ ਜਨਮ ਲੈਂਦਾ ਸਾਡੇ ਵਾਂਗੂ, ਤੇ ਸਾਡੇ ਵਾਂਗੂ ਜਿਹੜਾ ਮਰਦਾ ਨਾ, ਉਹਦੇ ਕੋਲ ਕੋਈ ਗੈਬੀ ਤਾਕਤ ਨਹੀਂ ਹੁੰਦੀ, ਉਹਦੇ ਕੋਲ ਕੋਈ ਕਰਾਮਾਤ ਨਹੀਂ ਹੁੰਦੀ। ਇਹ ਤੁਸੀਂ ਆਪਣਾ ਇਤਿਹਾਸ ਪੜ੍ਹ ਲਓ, ਬਾਣੀ ਪੜ੍ਹ ਲਓ, ਵੀ ਇਹ ਸਾਰਾ ਤੁਹਾਡੇ ਅੰਦਰ ਭਰਮ ਹੈ ਜਿਹੜਾ ਤੁਹਾਡੇ ਵੱਡੇ ਵਡੇਰਿਆਂ ਬਜ਼ੁਰਗਾਂ ਨੇ ਆਪਣੀ ਅਗਿਆਨਤਾ ਕਰਕੇ ਤੁਹਾਡੇ ਵਿੱਚ ਪਾ ਦਿੱਤਾ। ਜਿਹੜਾ ਬੰਦਾ ਸਾਡੇ ਵਾਂਗੂ ਜੰਮਿਆ ਤੇ ਮਰ ਗਿਆ, ਉਹਦੇ ਕੋਲ ਕੋਈ ਕਰਾਮਾਤ ਕੋਈ ਸਿੱਧੀ ਨਹੀਂ ਹੁੰਦੀ ਵੀ ਉਹ ਇੱਥੇ ਬੈਠਾ ਬੈਠਾ ਗਾਇਬ ਹੋ ਕੇ ਫਲਾਨੀ ਜਗ੍ਹਾ ਦੇ ਉੱਤੇ ਪ੍ਰਗਟ ਹੋ ਜਾਵੇਗਾ, ਇੱਦਾਂ ਨਹੀਂ ਹੁੰਦਾ। ਤੋ ਇੱਕ ਤੇ ਉਸ ਚੀਜ਼ ਵਿੱਚੋਂ ਵੀ ਬਾਹਰ ਆਉਣ ਦੀ ਲੋੜ ਹੈ। ਤੋ ਲੋਕ ਅਗਿਆਨੀ ਸਨ, ਲੋਕਾਂ ਨੂੰ ਡਰਾਇਆ ਜਾਂਦਾ ਸੀ ਇਹਨਾਂ ਚੀਜ਼ਾਂ ਦੇ ਨਾਲ, ਨਾ ਤੇ ਵੀ ਬਾਬਾ ਜੀ ਕੋਲ ਬੜੀ ਸਿੱਧੀ ਹੈ, ਬਾਬਾ ਜੀ ਕੋਲ ਬੜੀ ਕਰਾਮਾਤ ਹੈ। ਬਾਬੇ ਨੇ ਆਖਿਆ ਸਿੱਧੀ ਕਰਾਮਾਤ ਵੀ ਹੋਵੇਗੀ ਤੇ ਫਿਰ ਕੀ ਹੋ ਗਿਆ, ਅੱਜ ਵੀ ਸਿੱਧੀਆਂ ਕਰਾਮਾਤਾਂ ਹੁੰਦੀਆਂ ਨੇ। ਮੰਨ ਲਓ ਕਿਸੇ ਕੋਲ ਪੋਲੀਟੀਕਲ ਪਾਵਰ ਹੈ, ਕੋਈ ਕਹੇ ਮੈਂ ਬੈਠਾ ਬੈਠਾ ਬੰਦਾ ਗਾਇਬ ਕਰਾ ਸਕਦਾ, ਮੇਰੀ ਇੰਨੀ ਤਾਕਤ ਹੈ, ਸਿੱਧੀ ਹੋ ਗਈ ਇਹ ਵੀ, ਇਹ ਕੀ ਹੈ, ਸਿੱਧੀ ਹੈ। ਕੋਈ ਆਖੇ ਇੱਕ ਫੋਨ ਕਰਾਂ ਨਾ ਤੇ ਹੁਣੇ ਹੀ ਸ਼ਹਿਰ ਦੇ ਸਾਰੇ ਲੀਡਰ ਇੱਥੇ ਆਣ ਕੇ ਖਲੋ ਜਾਣਗੇ, ਇਹ ਕੀ ਹੈ, ਸਿੱਧੀ ਹੈ ਵੀ ਤਾਕਤ। ਸਿੱਧੀ ਦਾ ਮਤਲਬ ਕੀ ਹੈ, ਤਾਕਤ ਕਿਸੇ ਤਰ੍ਹਾਂ ਦੀ ਵੀ ਹੋਵੇ। ਬਾਬੇ ਨੇ ਆਖਿਆ ਜੇ ਮੈਂ ਸਿੱਧ ਹੋਵਾਂ, ਸਿੱਧ ਹੋਵਾਂ, ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਜਿੱਥੋਂ ਮਰਜ਼ੀ ਗੁਪਤ ਹੋ ਜਾਵਾਂ, ਜਿੱਥੇ ਮਰਜ਼ੀ ਜਾ ਕੇ ਪ੍ਰਗਟ ਹੋ ਜਾਵਾਂ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖੇ ਭਾਓ, ਲੋਕ ਮੇਰੇ ਤੋਂ ਡਰਨ, ਪਰ ਬਾਬਾ ਜੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ। ਤੇਰਾ ਨਾਮ ਨਹੀਂ ਜੀਵਨ ਵਿੱਚੋਂ ਵਿਸਰਨਾ ਚਾਹੀਦਾ, ਭਾਵੇਂ ਸਾਰਾ ਕੁਝ ਹੀ ਆ ਜਾਵੇ। ਅਗਲਾ ਬਚਨ ਅਖੀਰ ਲਾਏ, ਆਖਿਆ ਸੁਲਤਾਨ ਹੋਵਾਂ। ਸੁਲਤਾਨ ਕਹਿੰਦੇ ਨੇ ਜੀ ਬਾਦਸ਼ਾਹ ਨੂੰ, ਮੇਲ ਲਸ਼ਕਰ ਫੌਜਾਂ ਹੋਣ ਮੇਰੇ ਕੋਲ, ਸੁਲਤਾਨ ਹੋਵਾਂ, ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ, ਤਖ਼ਤ ਦੇ ਉੱਤੇ ਪੈਰ ਰੱਖਦਾ ਹੋਵਾਂ, ਮਤਲਬ ਪੋਲੀਟੀਕਲ ਤੌਰ 'ਤੇ ਮੇਰੀ ਜਿਹੜੀ ਅਪਰੋਚ ਹੈ ਉਹ ਦੇਸ਼ ਦੇ ਰਾਸ਼ਟਰਪਤੀ ਜਿੰਨੀ ਹੋਵੇ, ਪ੍ਰਧਾਨ ਮੰਤਰੀ ਜਿੰਨੀ ਹੋਵੇ, ਇੰਨੇ ਉੱਚੇ ਅਹੁਦੇ 'ਤੇ ਹੋਵਾਂ। ਇੱਥੇ ਤਾਂ ਨਿੱਕੇ ਨਿੱਕੇ ਅਹੁਦੇ ਹੁੰਦੇ ਨੇ, ਕੋਈ ਵੈਲਿਊ ਨਹੀਂ ਰੱਖਦੇ। ਨਿੱਕੇ ਜਿਹੇ ਅਹੁਦੇ ਉੱਤੇ ਬੈਠਾ ਵੀ ਬੰਦਾ ਜਿਹੜਾ ਇੰਨਾ ਹੰਕਾਰੀ ਅਤੇ ਮਾਣ ਕਰਦਾ ਹੈ ਨਾ, ਜਿਹਦੀ ਕੋਈ ਵਕਤ ਹੀ ਨਹੀਂ, ਉਹ ਤੁਸੀਂ ਵੇਖ ਲਓ। ਮੈਂ ਉਹ ਕਹਿੰਦਾ ਨਾ, ਗੁਰਦੁਆਰੇ ਦੇ ਲਾਂਗਰੀ ਤੋਂ ਲੈ ਕੇ ਸਾਡੇ ਸਮੇਤ, ਗੁਰਦੁਆਰੇ ਦੀ ਪੋਲੀਟਿਕਸ ਤੋਂ ਲੈ ਕੇ ਦੇਸ਼ ਦੀ ਪੋਲੀਟਿਕਸ ਤੱਕ, ਜਿਹਦੇ ਕੋਲ ਨਿੱਕੇ ਤੋਂ ਨਿੱਕਾ ਅਤੇ ਵੱਡੇ ਤੋਂ ਵੱਡਾ ਅਹੁਦਾ ਵੀ ਹੈ ਨਾ, ਉਹ ਪੂਰੀ ਚਲਾਉਂਦਾ ਆਪਣੀ, ਉਹ ਘੱਟ ਨਹੀਂ ਕਰਦਾ। ਉਹ ਜਿੱਥੇ, ਕਿਉਂਕਿ ਉਹਨੇ ਚਲਾਉਣੀ ਕਿੱਦਾਂ ਹੈ, ਵੀ ਜਿਹੜਾ ਉਹਦਾ ਏਰੀਆ ਹੁਣ ਲਾਂਗਰੀ ਦਾ ਏਰੀਆ ਉਹਨਾਂ ਕੋ ਹੁੰਦਾ ਉੱਥੇ ਚਲਾ ਲੈਂਦਾ, ਸਾਡੇ ਵਰਗੇ ਸਟੇਜ ਤੇ ਚਲਾ ਲੈਂਦੇ ਨੇ, ਕੋਈ ਦੂਜਾ ਹੋਰ ਕਿਤੇ ਚਲਾ ਲੈਂਦਾ, ਮਤਲਬ ਜਿੱਥੇ ਉਹਦੀ ਕੋਈ ਪੋਜੀਸ਼ਨ ਹੈ ਉੱਥੇ ਪੂਰੀ ਚਲਾਉਂਦਾ। ਹੁਣ ਤੇ ਵਟਸਐਪ ਗਰੁੱਪ ਬਣੇ ਨੇ, ਜਿਹੜਾ ਉਹਦਾ ਐਡਮਿਨ ਹੈ ਉਹ ਉੱਥੇ ਚਲਾਉਂਦਾ, ਹੈ ਨਾ, ਵੀ ਜਿੱਥੇ ਵੀ ਹੈ, ਜਿੱਥੇ ਬੈਠਾ ਬੰਦਾ ਸੋਸ਼ਲ ਮੀਡੀਆ ਤੇ ਕੋਈ ਬੈਠਾ ਉੱਥੇ ਉਹ ਚਲਾਉਂਦਾ। ਤੋ ਇਹ ਬੰਦੇ ਦੀ ਇੱਕ ਬਿਰਤੀ ਹੈ, ਇੱਕ ਸੁਭਾਅ ਹੈ। ਜੇ ਨੇਕੀ ਨਹੀਂ ਨਾ ਹੋਵੇਗੀ, ਤੁਸੀਂ ਲਾਂਗਰੀ ਨੂੰ ਪ੍ਰਧਾਨ ਲਾ ਦਿਓ, ਪ੍ਰਧਾਨ ਨੂੰ ਲਾਂਗਰੀ ਲਾ ਦਿਓ, ਕੰਮ ਉਹੀ ਰਹਿਣਾ। ਤੋ ਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਰੱਬ ਜੀ ਸਾਰੀਆਂ ਹਵਾਵਾਂ ਮੇਰੇ ਵਾਲੇ ਬੰਨੇ ਹੋਣ, ਤਾਂ ਵੀ ਮੈਨੂੰ ਕਦੀ ਤੇਰਾ ਨਾਂ ਨਾ ਭੁੱਲੇ। ਤੋ ਗੁਰੂ ਕਿਰਪਾ ਕਰੇ ਜੀ, ਇਹ ਸੀ ਸਤਿਗੁਰ ਦੇ ਅੰਮ੍ਰਿਤਮਈ ਬੋਲਾਂ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਸਤਿਕਾਰਯੋਗ ਵੀਰ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਇੱਕ ਗੁਰਬਾਣੀ ਦੇ ਇੱਕ ਸ਼ਬਦ ਦੀ ਟੇਕ ਲੈ ਕੇ ਜਿੱਥੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ, ਉਸਦੇ ਨਾਲ ਨਾਲ ਕੁਛ ਐਸੀਆਂ ਦੁਬਧਾ ਜੋ ਸਿੱਖ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਪਾਈਆਂ ਜਾ ਰਹੀਆਂ ਹਨ, ਚਾਹੇ ਉਹ ਗੁਰਬਾਣੀ ਦੇ ਨਾਂ 'ਤੇ ਜਾਂ ਕਿਸੇ ਹੋਰ ਪੱਖ ਤੋਂ, ਉਹਨਾਂ ਤੋਂ ਵੀ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ। ਸਾਨੂੰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਫਿਰ ਬਹੁਤ ਵਾਰੀ ਸਮਝ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਾ ਪੱਖ ਹੋਰ ਹੈ, ਬਾਹਰ ਗੁਟਕਿਆਂ ਦੇ ਵਿੱਚ ਉਸਦਾ ਪੱਖ ਕੋਈ ਹੋਰ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ, ਬਹੁਤ ਇੰਪੋਰਟੈਂਟ ਹੈ ਕਿ ਹਰ ਸਿੱਖ, ਜੋ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੈ ਨਾ ਕਿ ਵਸ ਲੱਗਦੇ, ਹਰ ਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਤੇ ਸਿੱਖ ਗੁਰਬਾਣੀ ਆਪ ਪੜ੍ਹੇ। ਚਲੋ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰ ਸਕਦੇ, ਘਰ ਸੈਂਚੀਆਂ ਰੱਖ ਕੇ ਗੁਰਬਾਣੀ ਆਪ ਪੜ੍ਹੀਏ। ਗੁਰਮਤਿ ਦੀ ਜੋ ਵਿਚਾਰ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਹਨ, ਉਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ, ਸਤਿਗੁਰਾਂ ਪਾਸੇ ਅਰਦਾਸ ਹੈ। ਸੋ ਅੱਜ ਦੇ ਜੋ ਸਮਾਗਮ ਹਨ, ਨਗਰ ਦੁਸਾਂਝ ਖੁਰਦ ਦੀਆਂ ਸੰਗਤਾਂ ਅਤੇ ਠੀਕਰੀਵਾਲ ਦੀਆਂ ਸੰਗਤਾਂ, ਠੀਕਰੀਵਾਲ ਜ਼ਿਲ੍ਹਾ ਸੰਗਰੂਰ ਦੇ ਪਰਿਵਾਰ ਜਿਹੜੇ ਕਿ ਨਗਰ ਨਿਵਾਸੀ, ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਦੁਸਾਂਝ ਖੁਰਦ ਦੇ ਪਰਿਵਾਰਾਂ ਦੀ, ਨਗਰ ਨਿਵਾਸੀਆਂ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਭਾਈ ਇਕਬਾਲ ਸਿੰਘ ਜੀ ਸੰਧੂ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਇਸ ਦੇ ਨਾਲ ਨਾਲ ਭਾਈ ਸੁਖਵਿੰਦਰ ਸਿੰਘ, ਭਾਈ ਚਰਨਪ੍ਰੀਤ ਸਿੰਘ ਅਤੇ ਭਾਈ ਹਰਿੰਦਰ ਸਿੰਘ, ਇਹਨਾਂ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਆਪ ਸਮੂਹ ਸੰਗਤਾਂ ਨੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਜਾਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਇੱਕ ਬੇਨਤੀ ਜਿਹੜੀ ਕਿ ਪਹਿਲਾਂ ਦੀ ਆਪ ਜੀ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ ਅਗਲੇ ਹਫ਼ਤੇ 28 ਅਤੇ 29 ਅਗਸਤ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ ਇੱਕ ਮੂਵੀ ਦਿਖਾਈ ਜਾਣੀ ਹੈ ਬਾਹਰ ਪੋਰਟੇਬਲ ਦੇ ਵਿੱਚ। ਉਹ ਮੂਵੀ ਹੈ ਇਨਵਾਇਰਮੈਂਟ ਦੇ ਨਾਲ ਰਿਲੇਟਡ, ਜੰਗਲਾਂ ਦੇ ਨਾਲ ਸਾਡਾ ਕੀ ਵਿਹਾਰ ਚੱਲ ਰਿਹਾ ਹੈ ਔਰ ਜੰਗਲ ਸਾਨੂੰ ਕੀ ਦਿੰਦੇ ਹਨ, ਜੰਗਲਾਂ ਤੋਂ ਸਾਨੂੰ ਕੀ ਮਿਲ ਸਕਦਾ ਹੈ ਔਰ ਜੰਗਲਾਂ ਦਾ ਸਾਡੇ ਜੀਵਨ ਦੇ ਵਿੱਚ ਕੀ ਰੋਲ ਹੈ, ਉਸ ਸੰਬੰਧ ਦੇ ਵਿੱਚ ਇੱਕ ਮੂਵੀ ਦਿਖਾਈ ਜਾਣੀ, ਡਾਕੂਮੈਂਟਰੀ ਹੈ। ਸੋ 6 ਤੋਂ 8 ਦਾ ਪ੍ਰੋਗਰਾਮ ਸ਼ਾਮ ਦਾ 28 ਅਤੇ 29 ਤਰੀਕ ਦਾ ਹੈ। ਆਪ ਜੀ ਨੇ ਉਸ ਦੇ ਵਿੱਚ ਪੋਰਟੇਬਲ ਛੋਟਾ ਹੈ, ਅਗਰ ਆਪ ਆਉਣਾ ਚਾਹੁੰਦੇ ਹੋ ਤਾਂ ਫੋਨਾਂ ਦੇ ਉੱਤੇ ਆਪ ਤੁਸੀਂ ਉਸ ਦੇ ਲਈ ਬੁਕਿੰਗ ਕਰ ਸਕਦੇ ਹੋ। ਸੋ ਹੁਣ ਤੁਹਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਦਾ, ਉਹ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਉਣਗੇ। ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸੀਨ ਸੱਚ ਦੇ ਨਾਮ ਤੋਂ ਜਾਣ ਸਤਿਗੇ ਜੀ ਦਾ ਨਾਮ ਸੱਚਾ ਦਰਬਾਰ ਸੱਚਾ ਸੱਚਾ ਸੱਚ ਦੀ ਤੱਕੜੀ ਤੋਲਦਾ ਏ ਸੱਚੇ ਸਾਹਿਬ ਦਾ ਕਾਰ ਵਿਹਾਰ ਸੱਚਾ ਸਿਫਤਾਂ ਸੱਚੀਆਂ ਨੇ ਸੱਚੇ ਰੱਬ ਦੀਆਂ ਮੈਂ ਕੰਬਖਤ ਝੂਠਾ ਤੂੰ ਬਖਸ਼ਣ ਹਾਰ ਸੱਚਾ ਮਿਲਖੀ ਰਾਮ ਜਹਾਨ ਤੋਂ ਪਾਰ ਲਾਵੇ ਇੱਕ ਵਾਰ ਜੇ ਹੋਵੇ ਦਿਦਾਰ ਸੱਚਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਵੀਕਐਂਡ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਆਓ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨ ਹੀ ਪਰਵ ਪਾਇਓ ਜਿਨ੍ਹਾਂ ਨੇ ਸਤਿਗੁਰ ਨਾਲ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਏ ਕਿਉਂਕਿ ਪ੍ਰੇਮ ਮੁਰੇ ਕੋਈ ਨੇਮ ਨਹੀਂ ਹੈ ਤੱਕੜੀ ਗੁਰੂ ਨਾਨਕ ਵਾਲੀ ਤੇਰਾਂ ਹੈ ਤੋਲਦੀ ਸਤਿਗੁਰ ਤੇ ਰੱਖ ਭਰੋਸਾ ਜਿੰਦੇ ਕਿਉਂ ਡੋਲਦੀ ਇਹ ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਵੀ ਜਿਸ ਸਿੱਖ ਦਾ ਜਿਸ ਗੁਰਮੁਖ ਪਿਆਰੇ ਦਾ ਆਪਣੇ ਗੁਰੂ ਉੱਪਰ ਪੂਰਨ ਵਿਸ਼ਵਾਸ ਹੈ ਗੁਰੂ ਸਾਹਿਬ ਉਹਨੂੰ ਕਿਤੇ ਡੋਲਣ ਨਹੀਂ ਦਿੰਦਾ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਘਰ ਹੱਥ ਜਦੋਂ ਅਸੀਂ ਆਸਰਾ ਹੀ ਗੁਰੂ ਸਾਹਿਬ ਦਾ ਤੱਕਿਆ ਹੈ ਗੁਰਸਿੱਖਾਂ ਨੂੰ ਆਸਰਾ ਹੀ ਗੁਰੂ ਗ੍ਰੰਥ ਸਾਹਿਬ ਦਾ ਹੈ ਸਾਡੇ ਸਤਿਗੁਰਾਂ ਦਾ ਹੈ ਜੇ ਜਦੋਂ ਜੇ ਅਸੀਂ ਦੁਨਿਆਵੀ ਲੋਕਾਂ ਤੇ ਆਸਰੇ ਰੱਖਾਂਗੇ ਦੁਨਿਆਵੀ ਲੋਕਾਂ ਨੂੰ ਐਂ ਕਰਾਂਗੇ ਉਹ ਛੱਡ ਜਾਣਗੇ ਅੱਧ ਵਿਚਕਾਰ ਤੈਨੂੰ ਬਿਪਤਾ ਪਈ ਤੇ ਸਭ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਹੈ ਆਪਣੇ ਪਰ ਸਾਡਾ ਜਿਹੜਾ ਸਹਾਰਾ ਹੈ ਸਾਡੇ ਸਤਿਗੁਰੂ ਹੈ ਜਦੋਂ ਗੁਰੂ ਦੇ ਮੁਬਾਰਕ ਚਾਨਾਂ 'ਚ ਅਰਦਾਸ ਕਰਾਂਗੇ ਗੁਰੂ ਸਾਹਿਬ ਸਾਡੀ ਅਰਦਾਸ ਸੁਣਦਾ ਹੈ ਗੁਰਬਾਣੀ ਕਹਿੰਦੀ ਬਿਰਥੀ ਕਦੇ ਨਾ ਹੋ ਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਇੱਕ ਅਸੀਂ ਸੱਚੀ ਸੁੱਚੀ ਭਾਵਨਾ ਲੈ ਕੇ ਵਿਸ਼ਵਾਸ ਲੈ ਕੇ ਗੁਰੂ ਸਾਹਿਬ ਦੇ ਮੁਬਾਰਕ ਚਾਨਾਂ 'ਚ ਪਹੁੰਚਦੇ ਹਾਂ ਧੰਨ ਆ ਉਹ ਪਰਿਵਾਰ ਜਿਨ੍ਹਾਂ ਨੇ ਖੰਡਪਾ ਸਾਹਿਬ ਆਰੰਭ ਕਰਾਏ ਬਾਣੀ ਦੇ ਪ੍ਰਵਾਹ ਚੱਲੇ ਪਰਸੋਂ ਰੰਜਨ ਤੋਂ ਲੈ ਕੇ ਨਗਰ ਠੀਕਰੀਵਾਲ ਦੀ ਸੰਗਤ ਵੱਲੋਂ ਅਤੇ ਨਗਰ ਦਸਾਂਧ ਖੁਰ ਦੀ ਸੰਗਤ ਵੱਲੋਂ ਅਤੇ ਇੱਕ ਹੋਰ ਖੰਡ ਪਾਠ ਪਰਿਵਾਰ ਵੱਲੋਂ ਇਹ ਤਿੰਨ ਖੰਡ ਪਾਠਾਂ ਦੀ ਸੇਵਾ ਹੋਈ ਹੈ ਅਤੇ ਭੋਗ ਪਏ ਹੈ ਦੀਵਾਨਾਂ ਦੀ ਸੇਵਾ ਹੋ ਰਹੀ ਹੈ ਲੰਗਰਾਂ ਦੀ ਸੇਵਾ ਹੋ ਰਹੀ ਹੈ ਅਤੇ ਦੂਜੇ ਹਾਲਾਂ ਦੇ ਵਿੱਚ ਸੁੱਖਾਂ ਦੇ ਮਣੀ ਸੁਖਣੀ ਸਾਹਿਬ ਦੇ ਜਾਪ ਹੋ ਰਹੇ ਹੈ ਸੋ ਪਿਆਰੇ ਖਾਲਸਾ ਜੀ ਜਿਹੜਾ ਬਾਣੀ ਦਾ ਆਸਰਾ ਲੈਂਦਾ ਹੈ ਅਤੇ ਗੁਰੂ ਸਾਹਿਬ ਉਹਦੇ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ ਖੁਸ਼ੀਆਂ ਬਖਸ਼ਿਸ਼ ਕਰਦੇ ਹਨ ਬਾਣੀ ਧੁਰੋਂ ਅਕਾਲ ਨੇ ਆਪ ਭੇਜੀ ਭੁੱਲੇ ਭਟਕਣਿਆਂ ਨੂੰ ਰਾਹੇ ਪਾਉਂਦੀ ਏ ਬਾਣੀ ਲੋਕ ਪ੍ਰਲੋਕ ਦੇ ਸੁੱਖ ਦੇਵੇ ਬਾਣੀ ਮਨਾਂ ਦੀ ਮੈਲ ਨੂੰ ਲਾਂਭਦੀ ਏ ਬਾਣੀ ਕੌੜਿਆਂ ਰੀਠੇ ਕਰੇ ਮਿੱਠੇ ਬਾਣੀ ਠੱਗਾਂ ਨੂੰ ਸੱਜਣ ਬਣਾਉਂਦੀ ਏ ਜਿਹੜਾ ਇਸਦਾ ਦਿਲਬਰਾ ਜਾਪ ਕਰਦਾ ਉੱਚੇ ਉਹਦੇ ਦੁੱਖ ਕਲੇਸ਼ ਮਟਾਵਦੀ ਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਹਰੇਕ ਸਿੱਖ ਨੂੰ ਹਰੇਕ ਜੀਵ ਜਗਿਆਸ ਨੂੰ ਪੈਰ ਪੈਰ ਤੇ ਸਮਝਾਉਂਦਾ ਹੈ ਕੋਈ ਸਮਝੇ ਕੋਈ ਨਾ ਸਮਝੇ ਉਸ ਤੇ ਨਿਰਭਰ ਕਰਦਾ ਜਿਹੜਾ ਗੁਰੂ ਦਾ ਉਪਦੇਸ਼ ਮੰਨਦਾ ਤੇ ਸਮਝ ਜਾਂਦਾ ਹੈ ਪਿਆਰੇ ਖਾਲਸਾ ਜੀ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਉਹ ਧੰਤਾ ਦੇ ਯੋਗ ਹੈ ਪਰਿਵਾਰ ਨਗਰ ਠੀਕਰੀ ਵਾਲਾ ਜੋ ਮਹਾਨ ਉੱਥੋਂ ਦੇ ਸਿੱਖ ਯੋਧੇ ਹੋਏ ਆ ਸੇਵਾ ਸਿੰਘ ਜੀ ਠੀਕਰੀ ਵਾਲ ਜਿਨ੍ਹਾਂ ਦੀ ਹਰੇਕ ਸਾਲ ਇਹ ਯਾਦ ਮਨਾਉਂਦੇ ਆ ਸਾਰੇ ਪਰਿਵਾਰਕ ਮੈਂਬਰ ਬੈਠੇ ਹੈ ਧੰਤਾ ਦੇ ਯੋਗ ਹੈ ਅਸੀਂ ਸਹਾਰਨਾ ਕਰਦੇ ਹਾਂ ਦੇਖੋ ਇਹਨਾਂ ਦੇ ਨਗਰ ਵੀ ਸਭਾ ਲੱਗਦੀ ਹੈ ਉੱਥੇ ਵੀ ਪਾਵਨ ਯਾਦ ਮਨਾਈ ਜਾਂਦੀ ਹੈ ਅਤੇ ਦੇਖੋ ਪੰਜਾਬ ਤੋਂ ਉੱਠ ਕੇ ਪਿੰਡਾਂ ਨਗਰਾਂ ਸ਼ਹਿਰਾਂ 'ਚੋਂ ਉੱਠ ਕੇ ਇਸ ਵਿਸਕਤ ਮੁਲਕ ਦੇ ਵਿੱਚ ਪਹੁੰਚੇ ਆ ਕੈਨੇਡਾ ਦੀ ਧਰਤੀ 'ਤੇ ਜਿੱਥੇ ਵੀ ਉਸ ਨਗਰ ਵਾਲੇ ਬੈਠੇ ਆ ਇਲਾਕੇ ਵਾਲੇ ਬੈਠੇ ਆ ਹਰੇਕ ਸਾਲ ਇਹਨਾਂ ਦੇ ਮਨ ਦੇ ਵਿੱਚ ਚਾਓ ਹੁੰਦਾ ਹੈ ਕਿ ਆਪਣੀ ਇਹ ਤਰੀਕ ਆ ਰਹੀ ਹੈ ਅਤੇ ਆਪਾਂ ਉਹ ਮਹਾਨ ਆਪਣੇ ਪਿੰਡ ਦਾ ਯੋਧਾ ਨਗਰ ਦਾ ਯੋਧਾ ਸੇਵਾ ਸਿੰਘ ਜੀ ਠੀਕਰੀ ਵਾਲਾ ਉਹਨਾਂ ਦੀ ਮਹਾਨ ਯਾਦ ਮਨਾਉਣੀ ਹੈ ਦੇਖੋ ਕਿਸੇ ਸ਼ਹਿਰ ਨੇ ਲਿਖਿਆ ਕਹਿੰਦੇ ਆਂਧੀ ਚੱਲੀ ਜਾਤੀ ਹੈ ਤੂਫਾਨ ਚੱਲੇ ਜਾਤੇ ਹੈ ਯਾਦੇ ਰਹਿ ਜਾਤੀ ਹੈ ਇਨਸਾਨ ਚਲੇ ਜਾਤੇ ਹੈ ਕੋਈ ਮੀਂਹ ਹਨੇਰੀ ਝੱਖੜ ਤੂਫਾਨ ਆਵੇ ਕੋਈ ਨੁਕਸਾਨ ਕਰਕੇ ਚਲਿਆ ਜਾਂਦਾ ਤੇ ਜੇ ਕੋਈ ਇਨਸਾਨ ਮਾਤ ਲੋਕ ਤੇ ਆਇਆ ਉਹਨੇ ਵੀ ਇੱਕ ਨਾ ਇੱਕ ਦਿਨ ਚਲੇ ਜਾਣਾ ਪਰ ਇਹ ਯਾਦਾਂ ਹੁੰਦੀਆਂ ਹਨ ਜੋ ਇਹਨਾਂ ਦੇ ਵੱਡੇ ਵਡੇਰਿਆਂ ਨੇ ਮਨਾਈਆਂ ਇਹ ਮਨਾ ਰਹੇ ਆ ਨਾ ਨੌਜਵਾਨ ਬੈਠੇ ਹਨ ਗਾ ਉਹ ਮਨਾਉਣਗੇ ਇੱਕ ਸਾਨੂੰ ਸੇਧ ਮਿਲਦੀ ਹੈ ਜੋ ਗੁਰੂ ਸਾਹਿਬ ਦੇ ਮੁਬਾਰਕ ਚਾਨਾਂ 'ਚ ਬੈਠ ਕੇ ਅਸੀਂ ਇਹ ਯਾਦ ਮਨਾਉਂਦੇ ਹੈ ਸਾਡੇ ਇਸ਼ਟ ਲਿਖਦੇ ਹੈ ਕਹਿੰਦੇ ਜੀ ਯਾਦ ਤੇਰੀ ਵਿੱਚ ਜਨਮ ਲੀਤਾ ਬਸ ਮਰਾਂਗੇ ਤੇਰੀ ਹੀ ਯਾਦ ਅੰਦਰ ਪਾਇਆ ਭੇਦ ਨਹੀਂ ਗਹਿਰ ਗੰਭੀਰ ਤੇਰਾ ਸੋਚ ਸੋਚ ਕੇ ਹੋਏ ਵਿਸ਼ਮਾਦ ਅੰਦਰ ਐਸੀ ਖੋਜ ਮੈਂ ਮੁਦਤਾਂ ਬੀਤ ਗਈਆਂ ਸੁਣ ਸਮਾਧੀ ਲਾ ਕੇ ਧਿਆਨ ਅੰਦਰ ਕਿਹਨੂੰ ਦੱਸੀਏ ਦੁੱਖ ਦਰਬਾਰ ਸਿੰਘ ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ ਦੇਖੋ ਜਿਹੜਾ ਜਜ਼ਬਾ ਹੁੰਦਾ ਏ ਕਿਸੇ ਦੇ ਖਾਤਰ ਲੜਨ ਦਾ
ਉਹ ਹਰੇਕ ਨਹੀਂ ਸੇਵਾ ਲੈ ਸਕਦਾ ਗਿਆ। ਦੇਖੋ ਆਪਣਾ 100 ਸਾਲ ਕਹਿੰਦੇ ਆ ਵੀ ਜਿਹੜਾ ਆਪਣਾ ਮੁਲਕ ਹੈ ਇਹ ਗੁਲਾਮ ਰਿਹਾ ਗੋਰਿਆਂ ਦੇ ਅੰਗਰੇਜ਼ਾਂ ਦੇ, ਪਰ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਸਿੱਖਾਂ ਦੀਆਂ, ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਜਿਨ੍ਹਾਂ ਦਾ ਇਹ ਆਪਣਾ ਜਨਮ ਦਿਹਾੜਾ 140ਵਾਂ ਜਨਮ ਦਿਹਾੜਾ ਮਨਾ ਰਹੇ ਆ, ਨਗਰ ਵਾਲੇ ਬੈਠੇ ਹੈ, ਉਹਨਾਂ ਦਾ ਜਨਮ 24 ਅਗਸਤ 1886 ਨੂੰ ਮਾਤਾ ਹਰਕੌਰ ਪਿਤਾ ਦੇਵਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਤੁਲਸੀਦਾਸ ਜੀ ਇੱਕ ਦੋਹਰਾ ਲਿਖਦੇ ਹੈ, ਕਹਿੰਦੇ ਜਨਨੀ ਜਣੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਜ ਰਹੇ ਕਾਹੇ ਗਵਾਵੈ ਨੂਰ। ਦੇਖੋ ਸਾਡੇ ਚਾਹੇ 10 ਗੁਰੂ ਸਾਹਿਬਾਨ ਹੈ, ਚਾਹੇ ਰਾਜੇ ਹੈ, ਚਾਹੇ ਸੰਤ ਹੈ, ਚਾਹੇ ਮਹਾਂਪੁਰਖ ਹੈ, ਚਾਹੇ ਭਜਨੀਕ ਹੈ, ਚਾਹੇ ਮਹਾਨ ਕੁਰਬਾਨੀਆਂ ਦੇਸ਼ ਦੀ ਖਾਤ ਦਿੱਤੀਆਂ ਯੋਧਿਆਂ ਨੇ, ਸਾਰਿਆਂ ਨੇ ਮਾਂ ਦੀ ਕੁੱਖੋਂ ਜਨਮ ਲਿਆ ਹੈ। ਤੇ ਉਹ ਜਨਨੀ ਧੰਨ ਹੈ ਜਿਹੜੀ ਕਿਸੇ ਸੂਰਮੇ ਨੂੰ, ਕਿਸੇ ਦਾਨੀ ਨੂੰ, ਕਿਸੇ ਭਗਤ ਨੂੰ ਜਨਮ ਦਿੰਦੀ ਹੈ। ਦੇਖੋ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ, ਚਾਹੇ ਇਹਨਾਂ ਨੇ ਰਿਆਸਤ ਦੇ ਵਿੱਚ ਪਟਿਆਲਾ ਰਿਆਸਤ ਵਿੱਚ ਨੌਕਰੀਆਂ ਵੀ ਕੀਤੀਆਂ ਹਨ, ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਦੇਸ਼ ਗੁਲਾਮ ਹੈ, ਜਿਹੜੇ ਮੇਰੇ ਭਾਈਚਾਰਾ ਹੈ, ਸਾਡੇ ਸਿੱਖ ਵੀਰ ਹਨ, ਉਹ ਜੂਝ ਰਹੇ ਹੈ, ਇਹਨਾਂ ਨੇ ਨੌਕਰੀ ਛੱਡ ਕੇ ਆਪਣੇ ਭਰਾਵਾਂ ਦੇ ਨਾਲ, ਆਪਣੇ ਸਿੱਖ ਸੂਰਮਿਆਂ ਦੇ ਨਾਲ ਮੋਰਚੇ ਲਾਏ ਹੈ, ਕਈ ਮੋਰਚੇ ਲਾਏ ਹੈ, ਗੁਰੂ ਕਾ ਬਾਗ ਕਾ ਮੋਰਚਾ, ਹੋਰ ਮੋਰਚਿਆਂ ਦੇ ਵਿੱਚ ਡਟ ਕੇ ਉਹਦੇ ਵਿੱਚ ਪਹਿਰਾ ਦਿੱਤਾ ਹੈ। ਪਿਆਰੇ ਖਾਲਸਾ ਜੀ, ਇਹ ਅੰਦਰ ਜਜ਼ਬਾ ਹੁੰਦਾ ਦਿਲਾਂ ਦੇ ਵਿੱਚ, ਜੇ ਤੁਹਾਡੇ ਦਿਲਾਂ ਦੇ ਵਿੱਚ ਕੋਈ ਜਜ਼ਬਾ ਹੈ ਤਾਂ ਹੀ ਤੁਸੀਂ ਕੋਈ ਕੁਰਬਾਨੀ ਕਰ ਸਕਦੇ ਹੋ, ਤੇ ਇਹਨਾਂ ਦੀ ਮਹਾਨ ਕੁਰਬਾਨੀ ਹੈ। ਤੇ ਇੱਥੇ ਸਰਦਾਰ ਇੰਦਰਜੀਤ ਸਿੰਘ ਜੀ ਬੈਠੇ ਗੱਲ ਠੀਕੀ ਵਾਲੇ, ਉਹਨਾਂ ਦੇ ਨਾਨਾ ਜੀ ਜਸਰ ਮੈਂਗਲ ਸਿੰਘ ਫਰਵਾਹੀ ਵਾਲੇ, ਜਦ ਪਰਜਾ ਮੰਡਲ ਦੀ ਨੀਂਹ ਪਿੰਡ ਸੇਖਾ ਕਲਾਂ ਵਿੱਚ ਰੱਖੀ ਗਈ ਉਦੋਂ ਉਹ ਸ਼ਾਮਿਲ ਸੀਗੇ। ਸੋ ਪਿਆਰੇ ਖਾਲਸਾ ਜੀ, ਇਹੋ ਜਿਹੀਆਂ ਮਹਾਨ ਕੁਰਬਾਨੀਆਂ ਹੁੰਦੀਆਂ ਹਨ। ਸਜਦਾ ਕਰਦੇ ਹੈ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਦੇ ਮਾਤਾ ਹਰਕੌਰ ਤੇ ਪਿਤਾ ਦੇਵਾ ਸਿੰਘ ਨੂੰ, ਜਿਨ੍ਹਾਂ ਦੇ ਘਰੇ ਇਹ ਮਹਾਨ ਯੋਧਾ ਪੈਦਾ ਹੋਇਆ ਹੈ। ਲੈ ਇੱਕ ਕਾਵਿ ਰਚਨਾ ਸਰਵਣ ਕਰਿਓ, ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰਮੇ ਮਾਵਾਂ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰਾ, ਔਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਕਿਉਂ ਕਰ ਰਹੇ ਹੈ।

ਜਨਮ ਦੀਆਂ ਦਾਤੇ ਭਗਤ ਸੂਰਮੇ ਮਾਮਾ ਉਹ ਧੰਨ ਮਾਤਾ ਪਿਤਾ ਹੈ ਜਿਸ ਨਗਰ ਦੇ ਵਿੱਚ ਠੀਕਰੀਵਾ ਨਗਰ ਦੇ ਵਿੱਚ ਸੇਵਾ ਸਿੰਘ ਜੀ ਨੇ ਜਨਮ ਲਿਆ ਹੈ। 140ਵਾਂ ਜਨਮ ਦਿਹਾੜਾ ਮਨਾ ਰਹੇ ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਉੱਥੋਂ ਇਲਾਕੇ ਦੀਆਂ ਨੂੰ ਨਗਰ ਵਾਲੇ ਜੋ ਬੈਠੇ ਹੈ ਅਤੇ ਧੰਨਤਾ ਦੇ ਯੋਗ ਹੈ ਅਤੇ ਅਸੀਂ ਲੱਖ ਲੱਖ ਵਧਾਈ ਵੀ ਦਿੰਦੇ ਹੈ। ਅਤੇ ਤਿੰਨੇ ਦਿਨ ਪਰਿਵਾਰਾਂ ਨੇ ਨੌਜਵਾਨ ਵੀਰ ਬੈਠੇ ਹਨ, ਉਹਨਾਂ ਨੇ ਦਿਨ ਰਾਤ ਸੇਵਾ ਕੀਤੀ ਹੈ ਔਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਸਨਮੁਖ ਬੈਠ ਕੇ ਬਾਣੀ ਸਰਵਣ ਕਰੀ ਹੈ। ਅਤੇ ਇੱਕ ਹੋਰ ਬੜੀ ਵਧੀਆ ਗੱਲ ਆ, ਅਗਲੇ ਸਾਲ ਦੀਆਂ ਤਰੀਕਾਂ ਹੁਣੇ ਹੀ ਲੈ ਲੈਂਦੇ ਵੀ ਕੋਈ ਬੁੱਕ ਨਾ ਕਰਾ ਜਾਵੇ। ਇਹ ਇੱਕ ਮਨ ਦੇ ਵਿੱਚ ਹੁੰਦਾ ਹੈ ਵੀ ਨਾਲੇ ਤਾਂ ਅਸੀਂ ਇਕੱਠੇ ਹੋਵਾਂਗੇ ਅਤੇ ਨਾਲੇ ਉਹ ਸੌ ਮਹਾਨ ਯੋਧੇ ਦਾ ਅਸੀਂ ਇਹ ਜਨਮ ਦਿਹਾੜਾ ਮਨਾਵਾਂਗੇ। ਗੁਰੂ ਸਾਹਿਬ ਕਿਰਪਾ ਕਰਨਾ, ਅਸੀਂ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ ਸਿੱਖ ਪੰਥ ਨੂੰ। ਮਹਾਰਾਜ ਨੇ ਦੋ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਅਕਾਲ ਬੁੰਗਾ ਜਿਹਨੂੰ ਆਪਾਂ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਕਹਿੰਦੇ ਹਾਂ, ਉਹਦੀ ਰਚਨਾ ਕਰਾਈ ਹੈ। ਮਹਾਰਾਜ ਮਾਮਾ ਨੂੰ ਸੰਬੋਧਨ ਕਰਦੇ ਆ, ਸਾਰੀਆਂ ਸਿੱਖ ਸੰਗਤਾਂ ਨੂੰ ਕਹਿੰਦੇ ਆ, ਕੀ ਕਹਿੰਦੇ ਆ ਮਹਾਰਾਜ? ਕਹਿੰਦੇ ਸਭੇ ਸਾਂਝੀ ਵਾਰ ਸਦਾਇਨ, ਇਹ ਵੀ ਗਾ ਕੇ ਬੜਾ ਵੇਖਿਆ। ਸੱਪ ਕਿਸੇ ਦੇ ਮਿੱਤ ਨਹੀਂ ਬਣਦੇ, ਦੁੱਧ ਪਿਆ ਕੇ ਬੜਾ ਵੇਖਿਆ। ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਮਾਰਾਂ ਖਾ ਕੇ ਬੜਾ ਵੇਖਿਆ। ਮੀਰੀ ਪੀਰੀ ਦੇ ਮਾਲਕ ਕਹਿੰਦੇ ਹੈ ਵੀ ਅਸੀਂ ਗੁਰੂ ਨਾਨਕ ਮਹਾਰਾਜ ਜੀਆਂ ਦੇ ਸਿਧਾਂਤ ਨੂੰ ਮੰਨ ਰਹੇ ਹਾਂ, ਹੁਣ ਤੱਕ ਮੰਨ ਰਹੇ ਹਾਂ ਆਪਾਂ। ਕੀ ਸਿਧਾਂਤ ਆ ਗੁਰੂ ਸਾਹਿਬ ਦਾ? ਵੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਕੀ ਲੋੜ ਸੀ ਸਾਡੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਲ ਚਲਾਉਂਦੀ? ਉਹ ਤਾਂ ਖੁਦ ਰੱਬ ਹੈ। ਕੀ ਲੋੜ ਸੀ ਮਹਾਰਾਜ ਨੂੰ? ਉਵੇਂ ਸਮਝਾ ਸਕਦੇ ਸੀਗੇ ਜਿਵੇਂ ਬਾਣੀ ਸਮਝਾਇਆ ਹੈ, ਪਰ ਮਹਾਰਾਜ ਨੇ ਖੁਦ ਆਪਣੇ ਹੱਥੀ ਸੱਚੀ ਸੁੱਚੀ ਕਿਰਤ ਕੀਤੀ ਹੈ ਗੁਰੂ ਸਾਹਿਬ ਨੇ, ਔਰ ਕਿਹਾ ਕਿ ਵੰਡ ਕੇ ਛਕੋ। ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਗੁਰੂ ਸਾਹਿਬ ਤਲਾਵੇ ਲੱਗੇ, ਦੁਨੀਆਂ ਦੀ ਖਾਤਰ ਗੁਰੂ ਸਾਹਿਬ ਤਲਾਵੇ ਲੱਗੇ, ਉੱਥੇ ਨੌਕਰੀ ਕਰੀ ਹੈ। ਫਿਰ ਜਿੱਥੇ ਮੰਡੀ ਲੱਗਦੀ ਸੀ ਬੱਚਿਆਂ ਦੀ, ਰਹੇਲ ਖੰਡ ਦੀ ਧਰਤੀ ਤੇ ਰਹੇਲੇ ਚੌਧਰੀ ਬੱਚਿਆਂ ਦੀ ਮੰਡੀ, ਜਾਨਵਰਾਂ ਵਾਂਗੂ ਵੇਚਦੇ ਸੀਗੇ ਔਰ ਇਨਸਾਨਾਂ ਤੋਂ ਜਾਨਵਰਾਂ ਵਾਂਗੂ ਕੰਮ ਕਰਾਉਂਦੇ ਸੀ, ਉੱਥੇ ਗੁਰੂ ਸਾਹਿਬ ਬੱਚੇ ਬਣ ਕੇ ਗਏ। ਉਹਨਾਂ ਨੂੰ ਦਿਖਾਇਆ ਹੈ ਵੀ ਇਹ ਜਾਨਵਰਾਂ ਵਾਲੇ ਕੰਮ ਕਰਦੇ ਹੋ, ਮੰਡੀ ਤਾਂ ਜਾਨਵਰਾਂ ਦੀ ਲੱਗਦੀ ਹੈ ਜਾਂ ਜਨਸਾਂ ਦੀ ਜਾਂ ਫਸਲਾਂ ਦੀ ਜਾਂ ਸਬਜ਼ੀਆਂ ਦੀ ਲੱਗਦੀ ਹੈ, ਤੁਸੀਂ ਮਨੁੱਖਾਂ ਦੀ ਮੰਡੀ ਲਾ ਰਹੇ ਹੋ। ਉਹਨਾਂ ਨੂੰ ਸਮਝਾਉਣਾ ਕੀਤਾ ਗੁਰੂ ਸਾਹਿਬ ਨੇ, ਥਾਂ ਥਾਂ ਤੇ ਸਮਝਾਇਆ ਗੁਰੂ ਸਾਹਿਬ ਨੇ ਜਾ ਕੇ, ਔਰ ਜਿਹੜੇ ਗਲਤ ਰਾਸਤੇ ਚੁਣੇ ਸੀ ਉਹ ਛਡਾ ਕੇ ਸਹੀ ਮਾਰਗ ਤੇ ਲਿਆਂਦਾ ਮਹਾਰਾਜ, ਕਿਰਪਾ ਕੀਤੀ ਹੈ, ਇਹ ਉਪਦੇਸ਼ ਦਿੱਤਾ ਹੈ। ਮੀਰੀ ਪੀਰੀ ਦੇ ਮਾਲਕ ਕਹਿੰਦੇ ਸੱਪਾਂ ਨੂੰ ਦੁੱਧ ਪਿਆਇਆ ਸੀ, ਸੱਪ ਪਾਲੇ ਸੱਪਾਂ ਨੂੰ ਦੁੱਧ ਪਿਆਇਆ, ਪਰ ਇਹ ਡੰਗ ਮਾਰਦੇ, ਇਹਨਾਂ ਦੀ ਆਦਤ ਹੈ, ਜਿੰਨਾ ਮਰਜ਼ੀ ਦੁੱਧ ਪਿਆ ਦੋ, ਇਹਨੇ ਡੰਗ ਮਾਰਨਾ ਹੀ ਮਾਰਨਾ ਹੈ। ਮਹਾਰਾਜ ਕਹਿੰਦੇ ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਮਾਰਾਂ ਖਾ ਕੇ ਵੜਾ ਵੇਖ ਲਿਆ। ਬਾਬਰ ਦੀ ਜੇਲ੍ਹ 'ਚ ਬਹਿ ਕੇ ਚੱਕੀ ਵੀ ਪੀਸ ਲਈ ਹੈ ਤੇ ਤੱਤੀਆਂ ਤਵੀਆਂ ਤੇ ਵੀ ਸਤਿਗੁਰੂ ਬੈਠੇ ਹੈ, ਪਰ ਉਹ ਗੱਲ ਹੁਣ ਨਹੀਂ ਹੈ, ਹੁਣ ਨਹੀਂ ਹੋਣੀਗੀ। ਦੁਸ਼ਮਣ ਨੇ ਮਿੱਤ ਨਹੀਂ ਹੋਣਾ ਚੱਕੀ ਤਲਵਾਰ ਬਿਨਾਂ। ਮਹਾਰਾਜ ਕਹਿੰਦੇ ਜਿਹੜਾ ਦੁਸ਼ਮਣ ਆ ਨਾ, ਇਹਨੇ ਚੱਕੀ ਤਲਵਾਰ ਬਿਨਾਂ ਮਿੱਤ ਨਹੀਂ ਹੋਣੀ। ਮਹਾਰਾਜ ਮਾਮਾ ਨੂੰ ਬੇਨਤੀ ਕਰਦੇ ਵੀ ਜਿਸ ਮਾਂ ਦੇ ਚਾਰ ਪੁੱਤ ਆ, ਦੋ ਪੁੱਤ ਸਾਹਿਬਾਂ ਦੀ ਭੇਟਾ ਕਰੋ। ਜਿਸ ਮਾਂ ਦੇ ਦੋ ਪੁੱਤ ਆ, ਉਹ ਇੱਕ ਪੁੱਤ ਸਾਹਿਬਾਂ ਦੀ ਭੇਟਾ ਕਰੋ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸੋ ਪਿਆਰੇ ਖਾਲਸਾ ਜੀ, ਮਾਮਾ ਨੇ ਆਪਣੇ ਪੁੱਤ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇ ਰਹੇ ਹੈ। ਮਹਾਰਾਜ ਤੁਸੀਂ ਸਾਨੂੰ ਦਿੱਤੇ ਹੈ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੀ ਹੈ, ਤੁਹਾਡੇ ਚਰਨਾਂ 'ਚ ਅਰਦਾਸ ਕਰੀ ਤਾਂ ਸਾਨੂੰ ਪੁੱਤ ਮਿਲੇ ਹੈ, ਔਰ ਇਹਨਾਂ ਦੀ ਜ਼ਿੰਦਗੀ ਸੁਧਰ ਜੂਗੀ ਤੇ ਜ਼ਿੰਦਗੀ ਇਹਨਾਂ ਦੀ ਬਦਲ ਜੂਗੀ ਤੇ ਜੀਵਨ ਇਹਨਾਂ ਦਾ ਬਣ ਜੂਗਾ। ਆਪਣੇ ਤੁਸੀਂ ਇਹਨਾਂ ਨੂੰ ਪਿਆਰੇ ਸਿੱਖ ਬਣਾਓ। ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਮਹਾਰਾਜ ਦੇ ਆਪਦੇ ਪੰਜ ਪੁੱਤ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਬਗਾਨੀਆਂ ਮਾਮਾ ਦੇ ਬੱਚਿਆਂ ਨੂੰ ਪੁੱਤਰਾਂ ਵਾਂਗੂ ਪਿਆਰ ਕੀਤਾ ਵੀ ਮਾਮਾ ਤੇ ਸਾਡੇ ਤੇ ਸਿਦਕ ਭਰੋਸਾ ਕਰਕੇ ਸਾਨੂੰ ਇਹ ਬੱਚੇ ਸੌਂਪੇ ਹੈ ਤੇ ਅਸੀਂ ਇਹਨਾਂ ਨੂੰ ਪਾਰਸ ਬਣਾਉਣਾ ਹੈ। ਪਾਰਸ ਇਹੋ ਜਿਹੀ ਕਿਰਪਾ ਕਰਨੀ ਹੈ, ਇੱਥੇ ਵੀ ਸਲੂਟ ਪੈਣ ਮੇਰੇ ਸਿੱਖਾਂ ਨੂੰ ਤੇ ਗਾਂਹ ਵੀ ਸਲੂਟ ਪੈਣ। ਮੀਰੀ ਪੀਰੀ ਦੇ ਮਾਲਕਾਂ ਨੇ ਹਰੇਕ ਕਲਾ ਵਿੱਚ ਨਿਪੁੰਨ ਕਰਤਾ ਨਿਪੁੰਨ। ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਇਹ ਕਵਿਤਾ ਲਾਵਾਂਗੇ ਪਹਿਲਾਂ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਐਂ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਹੁਣ ਜਦੋਂ ਭਗਤੀ ਵੀ ਪੈਦਾ ਹੋ ਗਈ ਤੇ ਸ਼ਕਤੀ ਵੀ ਪੈਦਾ ਕਰਤੀ ਹੈ, ਨਾਮ ਜਪਣ ਵਾਲੇ ਵੀ ਬੈਠੇ ਹੈ ਤੇ ਆਪਣਾ ਸੂਰਮੇ ਵੀ ਆ ਗਏ ਹੈ। ਮਹਾਰਾਜ ਕਹਿੰਦੇ ਹਥਿਆਰ ਵੀ ਲਿਆਓ, ਜਿਨ੍ਹਾਂ ਦੇ ਗ੍ਰਹਿ ਵਿਖੇ ਹਥਿਆਰ ਪਏ ਆ, ਹਥਿਆਰ ਲਿਆਓ। ਹੁਣ ਮਹਾਰਾਜ ਕਹਿੰਦੇ ਆ ਵੀ ਸੰਗੀਤ ਵੀ ਚਾਹੀਦਾ, ਸੰਗੀਤ ਹੋਣਾ ਚਾਹੀਦਾ ਹੈ।
ਕੋਈ ਬਲਾਰਾ ਕੋਈ ਢਾਡੀ ਹੈ ਕਿਸੇ ਦੇ ਨਗਰ ਵਿੱਚ ਤੇ ਗੁਰੂ ਸਾਹਿਬ ਦਾ ਪਿਆਰਾ ਸਿੱਖ ਬਹਾਦਰ ਬਾਬਾ ਬਿਧੀ ਚੰਦ ਖੜਾ ਹੋ ਗਿਆ ਕਹਿੰਦਾ ਮਹਾਰਾਜ ਮੇਰੇ ਨਗਰ ਦੇ ਵਿੱਚ ਦੋ ਢਾਡੀ ਹੈ ਦੋ ਢਾਡੀ ਹਨ ਨਥਮਲ ਤੇ ਅਬਦੁੱਲਾ ਨੱਥਾ ਤੇ ਅਬਦੁੱਲਾ ਦੋ ਢਾਡੀ ਹਨ ਮਹਾਰਾਜ ਕਹਿੰਦੇ ਲੈ ਕੇ ਆਓ ਗੁਰੂ ਸਾਹਿਬ ਨੇ ਹਾਥੀ ਭੇਜਿਆ ਕਹਿੰਦੇ ਬੜੇ ਅਦਬ ਸਤਿਕਾਰ ਦੇ ਨਾਲ ਹਾਥੀ ਉੱਪਰ ਬਿਠਾ ਕੇ ਅਦਬ ਸਤਿਕਾਰ ਨਾਲ ਉਹਨੂੰ ਸਾਡੇ ਸਨਮੁਖ ਲੈ ਕੇ ਆਓ ਸੁਰ ਸਿੰਘ ਨਗਰ ਪਹੁੰਚਦੇ ਹੈ ਬਹਾਦਰ ਬਿਧੀ ਚੰਦ ਨਾਲ ਹੋਰ ਸਿੱਖ ਲੈ ਕੇ ਜਾਂਦੇ ਹੈ ਹਾਥੀਆਂ ਦੇ ਉੱਪਰ ਬਿਠਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਉਹ ਦੋਵਾਂ ਢਾਡੀਆਂ ਨੂੰ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ 'ਚ ਪੇਸ਼ ਕੀਤਾ ਜਾਂਦਾ ਪੇਸ਼ ਕੀਤਾ ਜਾਂਦਾ ਹੈ ਜਦੋਂ ਉਹ ਪੇਸ਼ ਹੁੰਦੇ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੈ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਢਾਡੀਓ ਕਿਹਦੇ ਗੁਣ ਗਾਉਣੇ ਹੁੰਦੇ ਹੋ ਕੀ ਤੁਸੀਂ ਸੁਣਾਉਣੇ ਹੁੰਦੇ ਹੋ ਉਹ ਕਹਿੰਦੇ ਜੀ ਗਰੀਬ ਹਾਂ ਅਸੀਂ ਲੋਕਾਂ ਦੇ ਗੁਣ ਗਾਉਣੇ ਆ ਲੋਕਾਂ ਦੇ ਸਾਨੂੰ ਕਿਤੇ ਵਿਆਹ ਹੋਵੇ ਕਿਤੇ ਕੁੜਮਾਈ ਹੋਵੇ ਕਿਤੇ ਸ਼ਗਨ ਪੈਂਦਾ ਹੋਵੇ ਸਾਨੂੰ ਸੱਦੇ ਕਿਤੇ ਬੱਚਾ ਹੋਇਆ ਕੋਈ ਕੋਈ ਰੋਕਾ ਕਰਦਾ ਕੋਈ ਠਾਕਾ ਕਰਦਾ ਕੋਈ ਕੁਛ ਕਰਦਾ ਸਾਨੂੰ ਸੱਦੇ ਆ ਤੇ ਅਸੀਂ ਉੱਥੇ ਨਾਲੇ ਹਸਾਉਣੀਆਂ ਗੱਲਾਂ ਕਰਦੇ ਨਾਲੇ ਕਵਿਤਾਵਾਂ ਲਾਉਣੇ ਸਮੇਂ ਦੇ ਮੁਤਾਬਕ ਕਵਿਤਾ ਬਣਾ ਦਿੰਦੇ ਹਾਂ ਤੇ ਉਹ ਕਵਿਤਾ ਲਾ ਦਿੰਦੇ ਹਾਂ ਲੋਕ ਖੁਸ਼ ਹੁੰਦੇ ਆ ਖੁਸ਼ ਨੇ ਸਾਨੂੰ ਪੈਸੇ ਦਿੰਦੇ ਆ ਨਹੀਂ ਸਾਨੂੰ ਕੌਣ ਪੈਸੇ ਦੇਵੇ ਜੇ ਸਿਫਤ ਕਰਾਂਗੇ ਫੇਰ ਹੀ ਮਹਾਰਾਜ ਪੈਸੇ ਆਉਂਦੇ ਆ ਮੀਰੀ ਪੀਰ ਦੇ ਮਾਲਕ ਕਹਿੰਦੇ ਠੀਕ ਹੈ ਕੁਛ ਹੱਦ ਤੱਕ ਤੁਸੀਂ ਠੀਕ ਬੋਲਦੇ ਹੋ ਪਰ ਮੀਰੀ ਪੀਰ ਦੇ ਮਾਲਕ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਦੁਨਿਆਵੀ ਲੋਕਾਂ ਨੂੰ ਖੁਸ਼ ਨਹੀਂ ਕਰਨਾ ਗੁਰੂ ਨੂੰ ਖੁਸ਼ ਕਰ ਲਓ ਇੱਕੋ ਹੀ ਖੁਸ਼ ਹੋ ਜਾਣਾ ਇੱਕੋ ਹੀ ਸਾਡਾ ਪਾਤਸ਼ਾਹ ਇੱਕੋ ਹੀ ਸਾਡਾ ਗੁਰੂ ਉਹ ਖੁਸ਼ ਹੋ ਜਾਏ ਨਾ ਜੇ ਸੀਸ ਦਿੱਤਿਆਂ ਤੋਂ ਵੀ ਗੁਰੂ ਖੁਸ਼ ਹੋਵੇ ਤਾਂ ਵੀ ਸੌਦਾ ਸਸਤਾ ਹੈ ਕਿਉਂ ਜਾਣਾ ਤਾਂ ਹੈ ਹੀ ਹੈ ਮਾਤ ਲੋਕ ਤੋਂ ਗੁਰੂ ਸਾਹਿਬ ਤੇ ਖੁਸ਼ ਹੈ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਤੇ ਖੁਸ਼ ਨਹੀਂ ਹੈ ਆਹ ਖੁਸ਼ੀ ਆ ਆਪਾਂ ਬੈਠੇ ਹਾਂ ਗੁਰੂ ਦੇ ਦੁਆਰੇ 'ਚ ਨੇ ਕਿੱਡਾ ਸੰਸਾਰ ਕਿਸੇ ਨੂੰ ਵਿਹਲ ਹੈ ਅਗਲਾ ਕਹਿੰਦਾ ਇੰਜੋਏ ਕਰਦੇ ਹਾਂ ਵੀਕਐਂਡ ਹੈਗਾ ਕਿਸੇ ਹੋਰ ਪਾਸੇ ਘੁੰਮਣ ਚੱਲਦੇ ਹਾਂ ਪਰ ਤੁਹਾਡੇ ਤੇ ਅਪਾਰ ਮੁਖਸ਼ ਕਿਰਪਾ ਹੋਈ ਹੈ ਤੁਸੀਂ ਗੁਰੂ ਦੇ ਦੁਆਰੇ ਤੇ ਆਏ ਹੋ ਮਹਾਰਾਜ ਕਹਿੰਦੇ ਗੁਰੂ ਨੂੰ ਖੁਸ਼ ਕਰੋ ਤੇ ਗੁਰੂ ਦੇ ਗੁਣ ਗਾਓ ਨੱਥਾ ਤੇ ਅਬਦੁੱਲੇ ਨੂੰ ਗੁਰੂ ਸਾਹਿਬ ਨੇ ਸਤਿਕਾਰਿਆ ਸਾਡੇ ਢਾਡੀਆਂ ਦੇ ਪਤਾਮਾ ਹੈ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਣ ਬਖਸ਼ਿਸ਼ ਕੀਤਾ ਹੈ ਕਿਉਂਕਿ ਮਿਲਦਾ ਮਾਣ ਅਨਮਾਣਿਆਂ ਨੂੰ ਗੁਰੂ ਜੀ ਤੇਰਾ ਦਰ ਐਸਾ ਤੇਰਾ ਦਰ ਐਸਾ ਸਤਿਗੁਰ ਦਾ ਦਰ ਹੀ ਐਸਾ ਹੈ ਜਿੱਥੋਂ ਉਹਦੇ ਸਿੱਖਾਂ ਸੇਵਕਾਂ ਨੂੰ ਹੁਣ ਤੱਕ ਮਾਣ ਮਿਲਦਾ ਰਿਹਾ ਹੁਣ ਤੱਕ ਲੋਕਾਂ ਵਿੱਚ ਨੇ ਸਰਵਣ ਕਰੋ ਫਿਰ ਇਤਿਹਾਸ ਪੇਸ਼ ਕਰਾਂਗੇ ਵੀ ਇੱਕ ਥਾਂ ਇਕੱਠੀਆਂ ਕਰਤੀਆਂ ਮੀਰੀ ਤੇ ਪੀਰੀ ਮੁਰਦਾ ਜਿਹੜੀ ਜਿਹਨੂੰ ਮੁਰਦਾ ਕੌਮ ਕਹਿੰਦੇ ਸੀਗੇ ਇਹ ਕੁਝ ਨਹੀਂ ਕਰ ਸਕਦੀ ਇਹ ਕੁਝ ਨਹੀਂ ਕਰ ਸਕਦੇ ਗੁਰੂ ਸਾਹਿਬ ਨੂੰ ਉਹਨਾਂ ਵਿੱਚ ਜਾਨਾਂ ਪਾਤੀਆਂ ਜਾਨਾਂ ਬਹਾਦਰ ਸਿੱਧਕੀ ਸਿੱਖ ਸੂਰਮੇ ਪੈਦਾ ਕਰਤੇ ਹੈ ਮੀਰੀ ਪੀਰ ਦੇ ਮਾਲਕਾਂ ਨੇ ਜਿਵੇਂ ਭਗਤੀ ਤੇ ਸ਼ਕਤੀ ਪੈਦਾ ਕੀਤੀ ਹੈ ਉਹ ਸਮੇਂ ਦੀ ਬਾਤ ਹੈ ਮੇਰੇ ਸਾਥੀ ਸੁਣੋ ਭਲਾ ਵੀ ਬਿਆਨ

ਨਾਲ ਹੁਣ ਪਉ ਨਵੀਂ ਸਕੀਰੀ, ਇੱਕ ਥਾਂ ਇਕੱਠੀਆਂ ਕਰਤੀਆਂ ਮੀਰੀ ਤੇ ਪੀਰੀ। ਮਹਾਰਾਜ ਕਹਿੰਦੇ ਆਪਾਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਸ਼ਾਂਤੀ ਵੰਡੀ ਹੈ, ਸ਼ਾਂਤੀ ਵਰਤਾਈ ਹੈ, ਸ਼ਾਂਤੀ ਨਾਲ ਗੱਲ ਕੀਤੀ ਹੈ, ਕਿਸੇ ਨੂੰ ਕੋਈ ਚਪੇੜ ਨਹੀਂ ਮਾਰਿਆ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤੇ, ਕਿਸੇ ਨੂੰ ਕੁਝ ਨਹੀਂ ਕਰਿਆ। ਪਰ ਹੁਣ ਗੱਦੀ ਰੰਗ ਬਟਾਊਗੀ, 21 ਦੇ 41 ਮੋੜਾਂਗੇ। ਜੇ ਆਪਦੇ ਆਪ ਨੂੰ ਉਹ ਸ਼ੇਰ ਕਹਿੰਦੇ, ਆਪਾਂ ਸਵਾ ਸ਼ੇਰ ਹੈ। ਮਹਾਰਾਜ ਕਹਿੰਦੇ ਹਰੇਕ ਨੂੰ ਕਿਸੇ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਹੈ, ਗੱਲ ਸਹੇ ਦੀ ਜਾਂ ਪਹੇ ਦੀ। ਜਦੋਂ ਦਾਂ ਚ ਆ ਕੇ ਫਿਰ ਪਤਾ ਲੱਗਦਾ ਗੱਲਾਂ, ਹੁਣ ਤਾਂ ਸਾਰੇ ਹੀ ਸ਼ੇਰ ਆ। ਮੈਂ ਬੱਬਰ ਸ਼ੇਰ ਆ, ਮੈਂ ਸ਼ੇਰ ਆ, ਮੇਰੀ ਮਾਂ ਸ਼ੇਰ ਨੀ, ਛੇਣੀ ਮਾਂ ਜਿਹਨੂੰ ਮੈਨੂੰ ਜਨਮ ਦਿੱਤਾ ਹੈ। ਮਹਾਰਾਜ ਕਹਿੰਦੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਪਰ ਉਹ ਤੇ ਪਹਿਰਾ ਦੇਣਾ ਉਦੋਂ ਵੀ ਔਖਾ ਹੈ। ਗੁਰੂ ਸਾਹਿਬ ਨੇ, ਮੀਰੀ ਪੀਰ ਦੇ ਮਾਲਕਾਂ ਨੇ ਆਪਣੇ ਸਿੱਖਾਂ ਨੂੰ ਸ਼ਿੰਗਾਰਤਾ, ਦੇਹੀ ਸ਼ਿੰਗਾਰਤੀ ਹੀ ਹੈ, ਕਿਰਪਾ ਕਰਤੀ ਹੈ। ਮਹਾਰਾਜ ਕਹਿੰਦੇ ਤੁਸੀਂ ਨੇਤਰ ਬੰਦ ਕਰਕੇ ਨਾਮ ਜਪੀ ਚੱਲੋ, ਮਾਲਾ ਫੜੀ ਹੋਵੇ ਤੁਹਾਡੇ ਕੋਲ, ਨੇਤਰ ਬੰਦ ਕਰਕੇ ਤੁਸੀਂ ਸਿਮਰਨ ਕਰੀ ਚੱਲੋ, ਕੋਈ ਤੁਹਾਡਾ ਸਿਰ ਲਾ ਜਾਵੇ ਕਿੱਥੇ ਲਿਖਿਆ ਹੋਇਆ। ਮਹਾਰਾਜ ਕਹਿੰਦੇ ਨਾਮ ਵੀ ਜਪੋ, ਨਾਮ ਜਪਣਾ ਬੰਦ ਨਹੀਂ ਕਰਨਾ ਹੈ ਆਪਾਂ, ਆਪਾਂ ਨਾਮ ਵੀ ਜਪਣਾ ਹੈ। ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਨੂੰ ਮੰਨਣਾ ਵੀ, ਉਹ ਨਹੀਂ ਛੱਡਣਾ ਹੈ, ਨਾਮ ਵੀ ਜਪਣਾ। ਨਾਮ ਜਪਣ ਦੇ ਨਾਲ ਨਾਲ ਤਲਵਾਰਾਂ ਵੀ ਉਠਾਓ, ਜਬਰ ਜ਼ੁਲਮ ਦਾ ਨਾਸ਼ ਕਰੀਏ। ਜਿਹਨਾਂ ਦੀਆਂ ਧੌਣਾਂ ਵਿੱਚ ਕਿੱਲੇ ਹੈ, ਜਿਹੜੇ ਤਖਤਾਂ ਤੇ ਬੈਠੇ ਹੈ, ਆਪਦੇ ਆਪ ਨੂੰ ਪਤਾ ਨਹੀਂ ਖੁਦਾ ਰੱਬ ਸਮਝੀ ਬੈਠੇ ਵੀ, ਜੇ ਸਾਨੂੰ ਤਖਤ ਬਖਸ਼ਿਆ ਸਾਨੂੰ, ਅਸੀਂ ਰਾਜੇ ਮਹਾਰਾਜੇ ਬਣ ਗਏ, ਸਾਰਾ ਕੁਛ ਅਸੀਂ ਹੀ ਹੈ। ਅਸਲੀ ਰਾਜਾ ਉਹ ਹੈ ਜਿਹੜਾ ਪ੍ਰਜਾ ਨੂੰ ਤੰਗ ਨਾ ਕਰੇ, ਸਾਰਿਆਂ ਨੂੰ ਬਰਾਬਰ ਰੱਖੇ। ਜੇ ਕਿਤੇ ਕਾਲ ਪੈ ਗਿਆ ਤਾਂ ਉੱਥੇ ਵੰਡ ਕਰੇ ਕਣਕ ਦੀ, ਰਾਸ਼ਨ ਦੇਵੇ ਉਹਨਾਂ ਨੂੰ। ਜੇ ਕੋਈ ਗਰੀਬ ਹੈ ਜਾਂ ਭੁੱਖਾ ਹੈ, ਉਹਦਾ ਉਹੋ ਜਿਹਾ ਮਕਾਨ ਬਣਾ ਕੇ ਦੇਵੇ ਸਮੇਂ ਦੇ ਮੁਤਾਬਕ, ਸੁਣੇ ਗੱਲ ਹਰੇਕ ਦੀ। ਪਰ ਇਹ ਉਹ ਨਹੀਂ ਲੈ ਸਕੇ, ਉਹਨਾਂ ਨੂੰ ਮਰਤਬੇ ਵੀ ਉੱਚੇ ਮਿਲੇ ਹੈ, ਅਹੁਦੇ ਵੀ ਮਿਲ ਗਏ ਉੱਚੇ, ਪਰ ਉਹਨਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕੀਤੀ ਹੈ। ਸਾਡੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀਆਂ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੱਕ, ਉਹਨਾਂ ਦੇ ਦਰ ਤੇ ਚਾਹੇ ਕੋਈ ਆ ਜੇ, ਚਾਹੇ ਕਿ ਹੁਣ ਵੀ ਸਿੱਖ ਹੀ ਆਏ ਜਾਂ ਹਿੰਦੂ ਆਏ, ਮੁਸਲਮਾਨਾਂ ਨੂੰ ਵੀ ਨਵਾਜਿਆ ਗੁਰੂ ਸਾਹਿਬ ਨੇ। ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਵਿੱਚ ਅਸਮਾਇਲ ਖਾਂ ਇੱਕ ਪਠਾਣ ਆ, ਉਹਦਾ ਭਾਣਜਾ ਪੈਂਦੇ ਖਾਂ ਉਹਨੂੰ ਛੱਡ ਗਿਆ, ਉਹਨੂੰ ਛੱਡ ਗਿਆ, 5-6 ਸਾਲ ਦਾ ਬੱਚਾ ਹੈ, ਗੁਰੂ ਸਾਹਿਬ ਨੇ ਨਵਾਜਿਆ ਉਹਨੂੰ। ਹੇ ਹੈਰਾਨ ਹਾਂ ਤੇਰੀਆਂ ਕੁਦਰਤਾਂ ਤੋਂ, ਬੜੇ ਜਗਤ ਮੇਂ ਖੇਲ ਕਮਾਲ ਕਰਤੇ, ਕਦੇ ਕੰਗਲਿਆਂ ਦੇ ਸੀਸ ਤੇ ਤਾਜ ਰੱਖਦਾ, ਲਾ ਕੇ ਗੱਦੀਓ ਭੂਪ ਕੰਗਾਲ ਕਰਤੇ। ਦਾਤਾ ਜਿਸ ਤੋਂ ਬਦਲਦੇ ਨਜ਼ਰ ਤੇਰੀ, ਹੌਲੇ ਕੌਡੀਓ ਕੱਖਾਂ ਦੇ ਲਾਲ ਕਰਤੇ, ਜਿਹਨੂੰ ਪੁੱਛੇ ਨਾ ਕੋਈ ਦਰਬਾਰ ਸਿੰਘਾਂ ਕਰ ਨਜ਼ਰਾਂ ਨਜ਼ਰ ਨਿਹਾਲ ਕਰਤੇ। ਉਸ 5-6 ਸਾਲ ਦੇ ਪਠਾਨ ਬੱਚੇ ਵਾਸਤੇ ਸਿੱਖ ਸੰਗਤਾਂ ਗੁਰੂ ਸਾਹਿਬ ਨੂੰ ਕਹਿੰਦੀਆਂ, ਮਹਾਰਾਜ ਇਹਦਾ ਕੋਈ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ, ਜਿਹਦਾ ਕੋਈ ਨਹੀਂ ਹੈ ਉਹਦਾ ਗੁਰੂ ਹੈ, ਜਿਹਨੂੰ ਕੋਈ ਨਹੀਂ ਨਾ ਪੁੱਛਦਾ, ਉਹ ਗੁਰੂ ਦੇ ਦਰ ਤੇ ਆ ਜਾਓ, ਗੁਰੂ ਸਾਹਿਬ ਨੂੰ ਨਵਾਜਦਾ, ਕਿਰਪਾ ਕੀਤੀ। ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਨਵਾਜਿਆ। 5 ਪੁੱਤ ਹੋਣ ਦੇ ਬਾਵਜੂਦ ਵੀ ਮੀਰੀ ਪੀਰ ਦੇ ਮਾਲਕਾਂ ਨੇ ਪੈਂਦੇ ਖਾਂ ਨੂੰ ਆਪਣਾ ਮਤਵੰਨਾ ਪੁੱਤ ਬਣਾਇਆ, ਕਹਿੰਦੇ ਸਾਡਾ ਮਤਵੰਨਾ ਪੁੱਤ ਹੈ, ਸਾਡਾ ਪੁੱਤਰ ਹੈ, ਇਹ ਮੂੰਹ ਬੋਲਿਆ ਪਠਾਣਾ ਦਾ ਬੱਚਾ ਆਏ, ਗੁਰੂ ਸਾਹਿਬ ਨੇ ਨਵਾਜਿਆ ਹੈ, ਖਾਲੀ ਭਾਂਡੇ ਭਰੇ ਹੈ, ਬਾਂਦੀਗੀ ਦੀਆਂ ਦਾਤਾਂ ਪਾਈਆਂ ਹਨ। ਜੇ ਕੋਈ ਚੜ ਕੇ ਆਉਂਦਾ ਉਹਦੇ ਵਾਸਤੇ ਤੇਗ ਹੈ, ਤੇ ਜੇ ਕੋਈ ਨਿਮਕੇ ਆਉਂਦਾ ਉਹਦੇ ਵਾਸਤੇ ਦੇਗ ਹੈ, ਪ੍ਰਸ਼ਾਦ ਕਿਣਕਾਂ ਗੁਰੂ ਸਾਹਿਬ ਦੀ ਸੀਸਾਂ ਲੈਂਦੇ ਹੈ। ਇਹ ਨਹੀਂ ਵੀ ਗੁਰੂ ਸਾਹਿਬ ਨੇ ਜੰਗ ਜੁੱਧਾਂ ਵੀ ਲੜੀਆਂ, ਕਿਰਪਾ ਵੀ ਬੜੀ ਕੀਤੀ ਹੈ ਗੁਰੂ ਸਾਹਿਬ ਨੇ। ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕਾਂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਜਿਹੜਾ ਵੀ ਕੋਈ ਦਾਤ ਮੰਗਦਾ ਮਹਾਰਾਜ ਦੇ ਚਰਨਾਂ 'ਚ ਆ ਕੇ, ਗੁਰੂ ਸਾਹਿਬ ਨੇ ਦਾਤਾਂ ਵੀ ਝੋਲੀ ਪਾਈਆਂ। ਦਾਤਾਂ ਮਾਫ਼ ਕਰਿਓ, ਅਸੀਂ ਸਾਰੇ ਕਲਯੁਗੀ ਜੀਵ ਹੈ, ਅਸੀਂ ਵੀ ਤੁਸੀਂ ਵੀ ਸੰਸਾਰ ਵਿੱਚ ਵਿਚਰਦਿਆਂ ਨੂੰ ਸਾਨੂੰ ਦੁਨਿਆਵੀ ਪਦਾਰਥ ਚਾਹੀਦੇ ਆ, ਅਤੇ ਉਹ ਆਉਣੇ ਮਾਇਆ ਨਾਲ ਹੀ ਹੈ। ਅਤੇ ਅਸੀਂ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਮੰਗਦੇ ਹਾਂ, ਕਿਸੇ ਦੀ ਕੋਈ ਅਰਦਾਸ ਆ, ਕਿਸੇ ਦੀ ਕੋਈ ਮੰਗ ਹੈ, ਕਿਸੇ ਦੀ ਕੋਈ ਮੰਗ ਹੈ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ, ਜਿਹਨੂੰ ਸਾਰਾ ਕੁਝ ਮਿਲ ਗਿਆ ਉਹ ਸਬਰ ਸੰਤੋਖ ਮੰਗਦਾ ਵੀ ਸੱਚੇ ਪਾਤਸ਼ਾਹ ਤੁਸੀਂ ਮੇਰੇ 'ਤੇ ਕਿਰਪਾ ਕਰਤੀ, ਮੈਨੂੰ ਸਾਰਾ ਕੁਝ ਮਿਲ ਗਿਆ ਹੈ, ਜਿਵੇਂ ਮੇਰੇ 'ਤੇ ਕਿਰਪਾ ਕੀਤੀ ਹੈ, ਸਭ ਨੂੰ ਨਵਾਜ ਦਿਓ, ਸਭ 'ਤੇ ਕਿਰਪਾ ਕਰ ਦਿਓ, ਜੇ ਵਿਗੜੀ ਬਣ ਜਾਵੇ ਮੇਰੀ ਕੀ ਘੜ ਜੂ ਦੱਸ ਤੇਰਾ, ਘੁੰਮਣ ਘੇਰੀ ਵਿੱਚ ਗੋਤੇ ਲਾਵਾਂ ਕਰਦੇ ਦੂਰ ਹਨੇਰਾ, ਚਮਨ ਪਿਆਰ ਦਾ ਖਿਲਿਆ ਤੂੰ ਪਤਝੜ ਲਿਆਵੀ ਨਾ, ਦਰ ਤੇਰੇ 'ਤੇ ਆ ਗਏ ਤੂੰ ਠਕਰਾਵੀ ਨਾ। ਮਹਾਰਾਜ ਤੁਸੀਂ ਸ਼ਰਨ ਪਿਆਰ ਦੀ ਰੱਖ ਲਿਓ, ਹੁਣ ਛੱਡ ਕੇ ਨਾ ਜਾਇਓ, ਸਾਡੇ 'ਤੇ ਕਿਰਪਾ ਕਰਿਓ, ਅਸੀਂ ਕਲਯੁਗੀ ਜੀਵ ਹਾਂ, ਦੁਨਿਆਵੀ ਮੰਗਾਂ ਹਨ ਸਾਡੀਆਂ, ਰੂਹਾਨੀਅਤ ਮੰਗ ਉਦੋਂ ਹੋਊ ਜਦੋਂ ਸਾਡਾ ਅੰਦਰ ਰੱਜ ਗਿਆ। ਜੋ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ ਨਾ, ਜਿਹੜੀ ਰੂਹ ਅੰਦਰੋਂ ਵੀ ਰੱਜੀ ਹੈ ਅਤੇ ਬਾਹਰੋਂ ਵੀ ਰੱਜੀ ਹੈ ਨਾ,
ਸਾਰੇ ਪਦਾਰਥ ਮਿਲ ਕੇ ਉਹ ਕਹੂਗਾ ਸੱਚੇ ਪਾਤਸ਼ਾਹ ਜਿਵੇਂ ਮੈਨੂੰ ਨਵਾਜਿਆ ਸਭ ਤੇ ਕਿਰਪਾ ਕਰਦੇ ਸਾਰਿਆਂ ਨੂੰ ਨਿਹਾਲ ਕਰਦੇ ਫਿਰ ਹੀ ਸਰਬੱਤ ਦਾ ਭਲਾ ਮੰਗਿਆ ਜਾਂਦਾ ਫਿਰ ਹੀ ਪੁੰਨ ਦਾਨ ਹੁੰਦਾ ਜੇ ਸਾਰਾ ਕੁਛ ਆਪਦੇ ਕੋਲੇ ਹੈ ਉਹਦੀ ਕਿਰਪਾ ਤੋਂ ਬਿਨਾਂ ਚਾਹੇ ਭੰਡਾਰ ਭਰੇ ਪਏ ਹੁਣ ਦਾਨ ਵੀ ਨਹੀਂ ਹੁੰਦਾ ਨਾ ਕਿ ਲੰਗਰ ਲੱਗਦੇ ਉਹਦੀ ਕਿਰਪਾ ਤੋਂ ਬਿਨਾਂ ਸੋ ਪਿਆਰੇ ਖਾਲਸਾ ਜੀ ਇਹ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੈ ਆਪਾਂ ਜਦੋਂ ਅਰਦਾਸ ਕਰਦੇ ਨਾ ਅਰਦਾਸ ਹੁੰਦੀ ਹੈ ਕਹਿੰਦੇ ਮਹਾਰਾਜ ਤੇਰੇ ਸਿੱਖਾਂ ਦਾ ਮਨ ਨੀਵਾਂ ਹੋਵੇ ਮਤ ਉੱਚੀ ਕਰੀ ਇੱਥੋਂ ਇਹ ਦਾਤਾਂ ਮਿਲਦੀਆਂ ਹਨ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ ਲੋ ਮਾਂ ਦੀ ਗੱਲ ਚੱਲੀ ਸੀ ਕਿ ਮਾਂ ਨੇ ਸਦਾ ਸੇਵਾ ਸਿੰਘ ਠੀਕਰੀ ਵਾਲੇ ਇੱਕ ਯੋਧੇ ਮਹਾਂਬਲੀ ਸੂਰਬੀ ਨੂੰ ਜਨਮ ਦਿੱਤਾ ਹੈ ਇੱਕ ਮਾਂ ਦੀ ਹੀ ਗਾਥਾ ਆਪ ਗੁਰਸੰਗਤ ਦੇ ਚਾਨਣ ਪੇਸ਼ ਕਰਨ ਜਾ ਰਹੇ ਹਾਂ ਤਵੱਜੋ ਦਿਓ ਅਸੀਸ ਬਖਸ਼ਿਸ਼ ਕਰਿਓ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਪਿਆਰੇ ਖਾਲਸਾ ਜੀ ਮਾਵਾਂ ਨੂੰ ਤਾਂ ਇਹੀ ਹੁੰਦਾ ਹੈ ਵੀ ਜਿਹਨਾਂ ਦੇ ਕੋਲੇ ਕੋਈ ਔਲਾਦ ਨਹੀਂ ਹੈ ਬੱਚਾ ਨਹੀਂ ਹੈ ਉਹ ਸੁੱਖਾਂ ਸੁੱਖਦੀਆਂ ਹਨ ਅਰਦਾਸਾਂ ਕਰਦੀਆਂ ਹਨ ਅੰਮ੍ਰਿਤਸਰ ਇਲਾਕੇ ਦਾ ਇੱਕ ਪਿੰਡ ਆ ਚੰਬਾ ਅਤੇ ਚੰਬੇ ਪਿੰਡ ਦੀ ਰਹਿਣ ਵਾਲੀ ਹੈ ਮਾਤਾ ਸੁਲੱਖਣੀ ਮਾਤਾ ਸੁਲੱਖਣੀ ਬੜਾ ਤਕੜਾ ਘਰਾਣਾ ਹੈ ਉਹਨਾਂ ਦਾ ਜ਼ਮੀਨਦਾਰ ਹੈ ਅਤੇ ਸਾਰਾ ਕੁਝ ਕੋਲੇ ਆ ਧਨ ਦੌਲਤ ਹੈ ਜ਼ਮੀਨ ਵੀ ਹੈ ਪਤੀ ਪਤਨੀ ਦੋਨੇ ਹੈ ਅਤੇ ਪਰ ਹਜੇ ਪੁੱਤ ਦੀ ਖੈਰ ਨਹੀਂ ਪਈ ਮਾਂ ਸ਼ਬਦ ਸੋਨਾ ਨਸੀਬ ਨਹੀਂ ਹੋਇਆ ਉਹਦੇ ਪਤੀ ਨੂੰ ਕੋਈ ਬਾਪੂ ਕਹਿਣ ਵਾਲਾ ਪਿਤਾ ਕਹਿਣ ਵਾਲਾ ਨਹੀਂ ਆਇਆ ਅਤੇ ਮਾਤਾ ਸੁਲੱਖਣੀ ਨੂੰ ਕੋਈ ਮਾਂ ਕਹਿਣ ਵਾਲਾ ਘਰੇ ਨਹੀਂ ਆਇਆ ਦੱਸ ਪੈਂਦੀ ਹੈ ਫਲਾਨੇ ਪੀਰ ਕੋਲ ਜਾ ਵੜਾ ਉਹ ਦੇਵੀ ਦੇਵਤੇ ਨੂੰ ਧਿਆ ਦੇ ਉਹਨੇ ਛੱਡਿਆ ਹੀ ਕੋਈ ਨਹੀਂ ਉਹਨੇ ਮਿੱਠੇ ਰੋਟ ਵੰਡੇ ਉਹਨੇ ਪਿੱਪਰਾਂ ਨੂੰ ਪਾਣੀ ਪਾਇਆ ਉਹਨੇ ਦੇਵੀ ਦੇਵਤੇ ਧਿਆਲੇ ਹੈ ਹੁਣ ਬਾਲ ਚਿੱਟੇ ਹੋ ਰਹੇ ਆ ਧੌਲੇ ਆਉਣ ਲੱਗ ਗਏ ਹੈ ਮੂੰਹ ਤੇ ਝੁਰੜੀਆਂ ਪੈਣ ਲੱਗ ਗਈਆਂ ਹੈ ਰੱਬ ਨੂੰ ਤਾਨੇ ਮਾਰਦੀ ਹੈ ਕਹਿੰਦਾ ਹੁਣ ਸਾਰਾ ਕੁਝ ਕਰ ਲਿਆ ਉਹ ਯਤਨ ਤਾਂ ਕੋਈ ਰਹਿ ਹੀ ਨਹੀਂ ਗਿਆ ਸੱਚੇ ਦੁਆਰੇ ਤੇ ਗਈ ਨਹੀਂ ਗੁਰੂ ਨਾਨਕ ਦੇ ਤਖ਼ਤ ਬਾਰੇ ਕਿਸੇ ਨੇ ਦੱਸਿਆ ਨਹੀਂ ਹੈ ਹੋਰ ਪਾਸੇ ਤੋਰੀ ਰੱਖਿਆ ਉਹਨੂੰ ਇੱਧਰ ਜਾ ਵੜਾ ਉੱਧਰ ਜਾ ਵੜਾ ਤੇ ਮਹਾਰਾਜ ਉਹ ਮਾਤਾ ਤੁਰੀ ਵੀ ਰਹੀ ਜਾਂਦੀ ਰਹੀ ਪਰ ਹੁਣ ਜਦੋਂ ਸਾਰਿਆਂ ਨੂੰ ਧਿਆ ਲਿਆ ਕੋਈ ਛੱਡਿਆ ਹੀ ਨਹੀਂ ਹੈ ਤੇ ਰੱਬ ਨੂੰ ਕਹਿੰਦੀ ਹੈ ਕਿ ਤੂੰ ਦੱਸ ਦੇ ਕੋਈ ਰਹਿੰਦਾ ਹੈ ਕੋਈ ਕਿਸੇ ਦੇ ਪੰਜ ਪੁੱਤ ਆ ਕਿਸੇ ਦੇ ਸੱਤ ਆ ਕਿਸੇ ਦੇ ਦੋ ਆ ਕਿਸੇ ਦੇ ਧੀਆਂ ਹਨ ਕਿਸੇ ਦੇ ਪੁੱਤ ਆ ਸਾਰਿਆਂ ਨੂੰ ਨਵਾਜੀ ਜਾਂਦਾ ਮੇਰੇ ਵਾਰੀ ਤੈਨੂੰ ਕੀ ਹੋ ਗਿਆ ਮੇਰੇ ਵਾਰੀ ਕੀ ਹੋ ਗਿਆ ਮੇਰੀ ਕੁੱਖ ਸੱਖਣੀ ਤੇ ਖਾਲੀ ਹੈ ਉਹ ਸਾਡੇ ਗ੍ਰਹਿ ਵਿਖੇ ਸਾਨੂੰ ਕੋਈ ਮਾਂ ਬਾਪੂ ਕਹਿਣ ਵਾਲਾ ਨਹੀਂ ਆਇਆ ਕੋਈ ਬੱਚਾ ਚਾਹੇ ਧੀ ਦੇ ਦੇ ਕੁਸਤਾ ਦੇ ਦੇ ਕਿਰਪਾ ਕਰਦੇ ਦੂਜੇ ਸਾਰੇ ਸੁੱਖਾਂ ਵਿੱਚ ਵਸਦੇ ਆ ਤੇ ਮੈਂ ਮੇਰੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਦਰ ਦਰ ਤੇ ਭੜਕਦੀ ਫਿਰਦੀ ਹਾਂ ਕਮਲਿਆਂ ਵਾਂਗ ਕਿ ਕਿਤੇ ਕਿੱਧਰ ਅਲਖ ਜਗਾਉਣੀ ਹੈ ਕਿਤੇ ਕਿੱਧਰ ਅਲਖ ਜਗਾਉਣੀ ਹੈ ਕਿਤੇ ਮੈਂ ਕਿੱਧਰ ਜਾਣੀ ਹੈ ਮੈਂ ਤਾਂ ਹੁਣ ਤਾਂ ਮੇਰੇ ਹੱਥ ਖੜੇ ਹੋ ਗਏ ਬਸ ਆਊਗੀ ਸਾਰਾ ਕੁਝ ਮੈਂ ਧਿਆ ਬੈਠੀ ਹੈ ਆਏ ਰੱਬ ਨੂੰ ਤਾਨੇ ਦਿੰਦੀ ਹੈ ਜਦੋਂ ਰੱਬ ਨੂੰ ਆਏ ਤਾਨੇ ਦਿੰਦੀ ਹੈ ਨਾ ਇੱਕ ਪਿਆਰਾ ਸਿੱਖ ਉਹਨੇ ਸੁਣ ਲਿਆ ਬੀਬੀ ਕੀ ਗੱਲ ਆ ਤੈਨੂੰ ਕਿਤੇ ਤੂੰ ਰੱਬ ਨੂੰ ਤਾਨੇ ਦਿੰਦੀ ਹੈ ਕਿਤੇ ਹੱਸਣ ਲੱਗ ਜਾਂਦੀ ਹੈ ਕਿਤੇ ਰੋਣ ਲੱਗ ਜਾਂਦੀ ਹੈ ਕਿਤੇ ਬੜਬੜਾਉਣੀ ਹੈ ਗੱਲ ਕੀ ਹੈ ਉਹ ਕਹਿੰਦੀ ਭਾਈ ਸਾਹਿਬ ਕੀ ਗੱਲ ਦੱਸਾਂ ਮੈਂ ਤੈਨੂੰ ਬੀਬੀ ਦੱਸਣੀ ਪੈਣੀ ਹੈ ਦਿਲ ਦਾ ਜਿਹੜਾ ਦੁੱਖ ਦਰਦ ਹੈ ਉਹਨੂੰ ਦੱਸੋ ਜਿਹੜਾ ਹਮ ਹੀ ਹੋਵੇ ਆਪਾਂ ਦੱਸਦੇ ਹਾਂ ਸਾਰਿਆਂ ਨੂੰ ਲੋਕ ਬਣਾਉਂਦੇ ਮਜ਼ਾਕ ਮਜ਼ਾਕ ਬਣਾਉਂਦੇ ਜੇ ਉਹਦੇ ਕੋਲ ਵੀ ਦੁੱਖ ਫੋਲਤਾ ਉਹਦੇ ਕੋਲ ਵੀ ਫੋਲਤਾ ਉਹਦੇ ਕੋਲ ਵੀ ਅਲੱਗ ਗੱਲ ਦੱਸ ਐਵੇਂ ਕਹਿੰਦਾ ਫਿਰਦਾ ਕਦੇ ਉਹਨੂੰ ਦੱਸੀ ਜਾਂਦਾ ਕਿਤੇ ਉਹਨੂੰ ਦੱਸੀ ਜਾਂਦਾ ਦਰਦਾਂ ਦਾ ਜੋ ਹਮ ਹੀ ਹੈ ਤੁਹਾਡਾ ਹਮ ਹੀ ਹੈ ਉਹਦੇ ਕੋਲ ਦਰਦ ਦੱਸੋ ਆਪਦੇ ਦਿਲ ਦਾ ਉਹ ਕਹਿੰਦਾ ਭੈਣੇ ਤੂੰ ਮੇਰੀ ਧਰਮ ਦੀ ਭੈਣ ਆ ਦੱਸ ਤੈਨੂੰ ਕੀ ਦੁੱਖ ਹੈ ਮੈਂ ਗੁਰੂ ਦਾ ਸਿੱਖ ਹਾਂ ਮੈਂ ਗੁਰੂ ਦਾ ਸਿੱਖ ਹੈ ਤੈਨੂੰ ਸਹੀ ਮਾਰਗ ਦੱਸੂੰਗਾ ਤੈਨੂੰ ਸਹੀ ਰਸਤਾ ਦੱਸੂੰਗਾ ਉਹ ਕਹਿੰਦਾ ਫਿਰ ਵੀਰਾ ਤੂੰ ਮੇਰੀ ਗਾਥਾ ਸੁਣ ਮੇਰਾ ਨਾਂ ਹੈ ਸੁਲੱਖਣੀ ਤੇ ਮੈਂ ਸੱਖਣੀ ਹੈ ਸਾਰਾ ਕੁਝ ਘਰੇ ਹੈਗਾ ਪਰ ਬੱਚਾ ਨਹੀਂ ਹੈ ਕੋਈ ਕੋਈ ਲਾਣਾ ਧੀ ਨਾ ਪੁੱਤ ਪਤਾ ਨਹੀਂ ਮੈਂ ਨਭਾਗੇ ਹਾਂ ਅਸੀਂ ਦੋਨੇ ਪਤੀ ਪਤਨੀ ਜਾਂ ਨਕੜਮੇ ਹੈ ਜਾਂ ਪਤਾ ਨਹੀਂ ਸਾਥੋਂ ਕੀ ਪਾਪ ਹੋ ਗਿਆ ਹੈ ਮੈਂ ਕੋਈ ਦੇਵੀ ਦੇਵਤਾ ਛੱਡਿਆ ਹੀ ਨਹੀਂ ਹੈ ਉਹ ਕਹਿੰਦਾ ਭੈਣੇ ਆ ਤੇਰਾ ਸੌਖਾ ਕਾਰਜ ਹੋ ਗਿਆ ਸੰਗਰਾਣਾ ਨਗਰ ਹੈ ਤੇ ਮਹਾਰਾਜ ਆਏ ਬੈਠੇ ਤੂੰ ਉੱਥੇ ਜਾ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਤਾਂ ਗੁਰੂ ਨਾਨਕ ਦੀ ਛੇਵੀਂ ਜੋਤ ਆ ਤੈਨੂੰ ਉਹਨਾਂ ਦੀ ਦੱਸ ਨਹੀਂ ਪਾਈ ਕਿਸੇ ਨੇ ਜਿਹੜੇ ਮਾੜੇ ਮੋਟੇ ਸੀਗੇ ਨਾ ਉਹ ਦੂਜਿਆਂ ਕੋਲੇ ਭੇਜੀ ਗਏ ਠੱਗਾਂ ਕੋਲੇ ਅਸਲੀ ਕੋਲੇ ਨਹੀਂ ਭੇਜਿਆ ਉਹਨੂੰ ਉੱਧਰ ਚਲੀ ਜਾ ਮਿੱਠੇ ਰੋਟ ਬਣਦੀ ਮਿੱਠੇ ਚੌਲ ਬਣਦੀ ਪਿੱਪਲਾ ਉਹਨੂੰ ਪਾਣੀ ਪਾ ਦੀ ਐਂ ਕਰਦੀ ਉਹ ਕਰਦੀ ਅਸਲੀ ਪਾਸੇ ਤਾਂ ਤੋਰਿਆ ਹੀ ਨਹੀਂ ਹੈ ਉਹ ਕਹਿੰਦਾ ਜਾ ਉੱਥੇ ਜਾ ਵੜਾ ਗੁਰੂ ਸਾਹਿਬ ਦੇ ਮੁਬਾਰਕ ਚਾਨਣ ਜਾ ਕੇ ਤੂੰ ਅਰਦਾਸ ਕਰ ਜਾ ਰਹੀ ਹੈ ਜਦੋਂ ਜਾ ਰਹੀ ਹੈ ਮਹਾਰਾਜ ਬੈਠੇ ਹੈ ਤੇ ਉਹ ਜਿਵੇਂ ਡਿਉੜੀ ਦੇ ਗੇਟ ਤੇ ਖੜਾ ਹੁੰਦਾ ਹੈ ਚਿੱਟਾ ਦਾੜਾ ਭਾਈ ਗੁਰਦਾਸ ਖੜਾ ਹੁੰਦਾ ਬਾਬਾ ਗੁਰੂ ਘਰ ਦਾ ਵੇਦ ਵਿਆਸ ਉਹ ਰੋਂਦੀ ਹੋਈ ਬੀਬੀ ਨੂੰ ਉਹ ਵੀ ਪੁੱਛਦੇ ਹੈ ਭਾਈ ਗੁਰਦਾਸ ਕਹਿੰਦੇ ਬੀਬੀ ਜੀ ਤੈਨੂੰ ਮੈਂ ਦੂਰੋਂ ਦੇਖਿਆ ਏ ਤੂੰ ਕਿਤੇ ਕੁਛ ਕਹਿੰਦੀ ਹੈ ਕਿਤੇ ਕੁਛ ਕਹਿੰਦੀ ਹੈ ਕਿਤੇ ਰੋ ਪੈਂਦੀ ਹੈ ਕਿਤੇ ਹੱਸ ਪੈਂਦੀ ਹੈ ਗੱਲ ਕੀ ਹੈ ਮਾਤਾ ਜੀ ਪਹਿਲਾਂ ਹੱਸਦੀ ਸੀ ਹੁਣ ਰੋਵੇ
ਹੱਸਦੀ ਤੇ ਰੋਂਦੀ ਨੂੰ ਮਾਤਾ ਦੂਰੋਂ ਤੱਕਿਆ ਹੈ ਮੈਂ ਤੈਨੂੰ, ਜਿਹੜੇ ਤੇਰੇ ਦਿਲ ਦੇ ਭੇਦ ਹੈ ਸਾਰੇ ਮੈਨੂੰ ਦੱਸ ਦੇ ਵੀ ਕੀ ਹੋਇਆ ਏ। ਮੈਂ ਇੱਕ ਗੁਰੂ ਦਾ ਸਿੱਖ ਹਾਂ, ਮੈਂ ਤੈਨੂੰ ਗੁਰੂ ਦੇ ਕੋਲੇ ਇੱਕ ਜੁਗਤੀ ਨਾਲ ਭੇਜੂਗਾ ਵੀ ਤੂੰ ਗੁਰੂ ਸਾਹਿਬ ਨੂੰ ਆ ਜਾ ਕੇ ਕਹਿਣਾ। ਲੋ ਸੁਣੋ, ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਉਹ ਦੁਖਿਆਰੀ ਮਾਤਾ ਨੂੰ ਜਿਵੇਂ ਕਹਿੰਦੇ ਮੇਰੇ ਸਾਥੀ ਪਿਆ।

ਸੁਲੱਖਣੀ ਨੂੰ ਕਹਿੰਦੇ ਬੀਬੀ ਕੀ ਹੋ ਗਿਆ, ਕਿਤੇ ਰੋਨੀ ਹੈ, ਕਿਤੇ ਹੱਸਦੀ ਹੈ, ਕੀ ਗੱਲ ਹੋ ਗਈ ਘਰੇ, ਕੋਈ ਤਕਲੀਫ ਹੈ, ਕੋਈ ਦੁੱਖ ਹੈ, ਕੋਈ ਡਾਕਾ ਪੈ ਗਿਆ, ਕੋਈ ਚੋਰੀ ਹੋਈ ਹੈ, ਜਾਂ ਤੇਰੇ ਸਿਰ ਦਾ ਸਾਈਂ ਚਲੇ ਗਿਆ, ਮਾਤ ਲੋਕ ਤੋਂ ਰੋਨੀ ਕਿਉਂ, ਕੀ ਗੱਲ? ਉਹ ਕਹਿੰਦੀ ਬਾਬਾ ਜੀ ਕੀ ਦੱਸਾਂ, ਦੁੱਖ ਇੱਕ ਹੋਵੇ ਤਾਂ ਦੱਸਾਂ। ਦੇਖੋ ਜਿਹਨੂੰ ਮਰਜ਼ੀ ਪੁੱਛ ਲਓ, ਸਾਰੇ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ। ਸੁਖੀ ਕਿਹੜੇ ਆ? ਜਿਹੜਾ ਉਹਦਾ ਨਾਮ ਜਪਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਦੁੱਖਾਂ ਦੀ ਦਾਰੂ ਗੁਰੂ ਸਾਹਿਬ ਬਣਾਉਂਦੇ। ਜਦੋਂ ਬਾਣੀ ਦੀ ਆਰਾਧਨਾ ਕਰਦੇ ਹਾਂ, ਗੁਰੂ ਨੂੰ ਨਮਸਤਕ ਹੁੰਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਦੇਖੋ ਜਦੋਂ ਗੁਰੂ ਘਰ ਆਈਦਾ ਉਦੋਂ ਚੇਤਾ ਨਹੀਂ ਰਹਿੰਦਾ ਹੈ, ਗਮ ਭੁੱਲ ਜਾਂਦੇ ਆ, ਇੱਥੇ ਮਿਲਦੇ ਹਾਂ ਗੁਰਸਿੱਖਾਂ ਨਾਲ, ਮਿਲਦੇ ਹਾਂ, ਮੇਲ ਹੁੰਦੇ ਆ, ਗੱਲਾਂ ਕਰਦੇ ਹਾਂ, ਦੁਨਿਆਵੀ ਨਹੀਂ, ਔਰ ਗੁਰੂ ਦੀ ਗੱਲ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬਾਣੀ ਦੇ ਧਾਰਨੀ ਹੈ, ਔਰ ਸਤਸੰਗ ਕਰਦੇ ਹਾਂ, ਸ਼ਬਦ ਕੀਰਤਨ ਸੁਣਦੇ ਹਾਂ, ਗੁਰ ਇਤਿਹਾਸ ਚਾਹੇ ਅਸੀਂ ਜਾਣਦੇ ਹਾਂ, ਚਾਹੇ ਤੁਸੀਂ ਆਪਾਂ ਜਾਣਦੇ, ਸਾਰਾ ਪਤਾ ਤੁਹਾਨੂੰ, ਸਾਥੋਂ ਤੁਸੀਂ ਵੱਧ ਪੜ੍ਹੇ ਲਿਖੇ ਬੈਠੇ ਹੋ। ਸੋ ਪਿਆਰੇ ਖਾਲਸਾ ਜੀ, ਗੁਰੂ ਦੇ ਦਰ 'ਤੇ ਆ ਕੇ ਤਾਂ ਗੁਰੂਆਂ ਦੀ ਹੀ ਗੱਲ ਹੋਣੀ ਹੈ, ਅਤੇ ਬਾਣੀ ਦੀ ਹੀ ਗੱਲ ਹੋਣੀ ਹੈ, ਅਤੇ ਸ਼ਬਦ ਕੀਰਤਨ ਕਥਾ ਵਿਖਿਆਣ ਇਹੀ ਢਾਡੀ ਵਾਰਾਂ ਨਾਲ ਹੀ ਤੁਹਾਡੀ ਸੇਵਾ ਹੋਣੀ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਭਾਈ ਗੁਰਦਾਸ ਜੀ ਕਹਿੰਦੇ, ਮਾਤਾ ਜੀ ਕੀ ਹੋਇਆ, ਕੀ ਹੋਇਆ ਹੈ ਤੈਨੂੰ, ਮੈਨੂੰ ਦੱਸ ਤੂੰ। ਉਹ ਕਹਿੰਦੀ ਬਾਬਾ ਜੀ ਦੁੱਖ ਇੱਕ ਹੋਵੇ ਤਾਂ ਦੱਸਾਂ, ਕਈ ਮੈਂ ਤਾਂ ਦੁੱਖਾਂ ਨੇ ਘੇਰ ਲਈ ਹੈ, ਮੈਨੂੰ ਤਾਂ ਐਂ ਲੱਗਦਾ ਮੈਥੋਂ ਕੋਈ ਜ਼ਿਆਦਾ ਦੁਖੀ ਹੈ ਹੀ ਨਹੀਂ ਹੈ, ਵੀ ਮੈਂ ਹੀ ਸੰਸਾਰ 'ਤੇ ਦੁਖੀ ਹੈ, ਹੋਰ ਮੈਨੂੰ ਕੋਈ ਦੁਖੀ ਲੱਗਦਾ ਨਹੀਂ। ਉਹ ਕਹਿੰਦਾ ਮਾਤਾ ਗੱਲਾਂ ਕਹਿਣ ਦੀਆਂ, ਜਿਹਨੂੰ ਮਰਜ਼ੀ ਪੁੱਛ ਲਾ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕਾਹਦਾ ਦੁੱਖ ਹੈ, ਤੈਨੂੰ ਕਾਹਦਾ ਦੁੱਖ ਹੈ। ਉਹ ਕਹਿੰਦੀ ਬਾਬਾ ਜੀ ਮੈਨੂੰ ਤਾਂ ਦੁੱਖ ਇਹ ਹੈ ਕਿ ਮੇਰੇ ਘਰੇ ਕੋਈ ਔਲਾਦ ਨਹੀਂ ਹੈ, ਮੇਰੇ ਸਿਰ ਦਾ ਸਾਈਂ ਵੀ ਵਧੀਆ ਹੈ, ਨਾ ਕੋਈ ਚੋਰੀ ਹੋਈ ਹੈ, ਨਾ ਕੋਈ ਹੋਰ ਘਾਟਾ ਪਿਆ ਹੈ, ਨਾ ਕੋਈ ਡਾਕਾ ਪਿਆ ਹੈ, ਨਾ ਸਾਨੂੰ ਕੋਈ ਰੋਗ ਲੱਗਿਆ ਹੈ, ਬਸ ਇੱਕੋ ਹੀ ਰੋਗ ਹੈ ਬਈ ਸਾਨੂੰ ਦੋਵਾਂ ਨੂੰ ਮਾਂ ਪਿਤਾ ਕਹਿਣ ਵਾਲਾ ਸਾਡੇ ਘਰੇ ਨਾ ਕੋਈ ਧੀ ਹੈ, ਨਾ ਕੋਈ ਪੁੱਤ ਹੈ। ਜਿੱਥੇ ਜਿੱਥੇ ਦੱਸ ਪੈਂਦੀ ਗਈ ਮੈਂ ਉੱਥੇ ਉੱਥੇ ਗਈ, ਪਰ ਲੋਕਾਂ ਨੇ ਮੈਨੂੰ ਕਹੀ ਗਿਆ ਵੀ ਐਂ ਕਰ ਲਾ, ਐਂ ਗਿਆ, ਮੈਂ ਪੀਰ ਫਕੀਰ ਕੋਈ ਛੱਡਿਆ ਹੀ ਨਹੀਂ, ਸਾਰੇ ਧਿਆ 'ਤੇ ਹੈ। ਉਹ ਬਾਬਾ ਜੀ ਕਹਿੰਦੇ, ਬਾਬਾ ਗੁਰਦਾਸ ਜੀ ਕਹਿੰਦੇ, ਬੀਬੀ ਪੀਰਾਂ ਫਕੀਰਾਂ ਨੂੰ ਸਾਜਣ ਵਾਲਾ ਤਾਂ ਅੰਦਰ ਬੈਠਾ। ਕਹਿੰਦੀ ਬਾਬਾ ਜੀ ਉਹ ਕੌਣ ਹੈ? ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ।

ਵੀ ਮੇਰੇ ਤਾਂ ਇੱਕ ਵੀ ਨਹੀਂ ਹੈ, ਧੀ ਹੋ ਜਾਂਦੀ। ਹੁਣ ਤਾਂ ਚਿੱਟੇ ਬਾਲ ਸਾਡੇ ਆ ਗਏ ਐ, ਤੇ ਮੂੰਹ ਦੇ ਝੁਰੜੀਆਂ ਪੈ ਗਈਆਂ, ਹੁਣ ਤਾਂ ਆਸ ਹੀ ਛੱਡਦੀ ਐ। ਪੁੱਤਾਂ ਬਿਨਾਂ ਕਾਸ ਦਾ ਜਿਉਣਾ ਬਾਬਿਆ, ਆਪਣੇ ਦਿਲ ਦੇ ਦੁੱਖ ਕਿ ਮੈਂ ਭਾਈ ਗੁਰਦਾਸ ਨੂੰ ਮਾਤਾ ਸਰਖਣੀ ਦੱਸ ਰਹੀ ਹੈ। ਮੇਰੇ ਸਾਥੀ ਬਿਆਨ ਇਉਂ ਕਰਦੇ ਆ।

0: ਨਾਏ ਮਾਤਾ ਸਖਣੀ ਆਪਦਾ ਦੁੱਖ ਭਾਈ ਗੁਰਦਾਸ ਜੀ ਨੂੰ ਦੱਸ ਰਹੀ ਹੈ। ਇਸ ਤੋਂ ਅਗਲਾ ਇਤਿਹਾਸ ਜੋ 3 ਤੋਂ 4 ਸਾਡੀ ਹਾਜ਼ਰੀ ਉਦੋਂ ਸਰਵਣ ਕਰਾਵਾਂਗੇ ਤੇ ਇਤਿਹਾਸ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਜਾਣ ਵਿੱਚ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਢਾਡੀ ਜਥਾ, ਜੋ ਕਿ ਆਪ ਜੀ ਦੇ ਨਾਲ 6ਵੇਂ ਪਾਤਸ਼ਾਹ ਦੇ ਸਮੇਂ ਦਾ ਇਤਿਹਾਸ ਸਾਂਝਾ ਕਰ ਰਹੇ ਸਨ। ਹਰ ਰੋਜ਼ ਸਵੇਰ ਸ਼ਾਮ ਨੂੰ ਇਤਿਹਾਸ ਸਰਵਣ ਕਰਵਾਉਂਦੇ ਹਨ, ਹਾਜ਼ਰੀ ਲਵਾ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੋ ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਦੁਸਾਂਝ ਖੁਰਦ, ਜ਼ਿਲ੍ਹਾ ਜਲੰਧਰ, ਨਗਰ ਠੀਕਰੀਵਾਲ, ਜ਼ਿਲ੍ਹਾ ਸੰਗਰੂਰ ਅਤੇ ਭਾਈ ਇਕਬਾਲ ਸਿੰਘ ਜੀ ਸੰਧੂ ਪਰਿਵਾਰ, ਜਿਹਨਾਂ ਵੱਲੋਂ ਅਖੰਡ ਪਾਠ ਸਾਹਿਬਾਨ ਦੀ ਸੇਵਾ ਹੋਈ ਹੈ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਇਸੇ ਤਰ੍ਹਾਂ ਹੀ ਭਾਈ ਇਕਬਾਲ ਸਿੰਘ, ਸੁਖਵਿੰਦਰ ਸਿੰਘ ਜੀ, ਭਾਈ ਚੰਨਪ੍ਰੀਤ ਸਿੰਘ ਜੀ ਅਤੇ ਭਾਈ ਹਰਿੰਦਰ ਸਿੰਘ ਜੀ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸੋ ਜੋ ਇਹ ਐਤਵਾਰ ਦੇ ਦੀਵਾਨ ਹਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਚੱਲਦੇ ਹਨ। ਹੁਣ ਸਮਾਂ ਹੈ ਬੱਚਿਆਂ ਦਾ, ਬੱਚਾ ਹਰਕੀਰਤ ਸਿੰਘ ਅਤੇ ਕਰਤਾਰ ਸਿੰਘ ਇਹਨਾਂ ਦੇ ਨਾਲ ਸਾਂਝ ਗਰੁੱਪ ਦੇ ਹੋਰ ਬੱਚੇ ਜੋ ਹਰ ਐਤਵਾਰ 1 ਘੰਟੇ ਵਾਸਤੇ ਕੀਰਤਨ ਸਰਵਣ ਕਰਵਾਉਂਦੇ ਹਨ ਅਤੇ ਬੜਾ ਸੁੰਦਰ ਕੀਰਤਨ ਕਰਦੇ ਹਨ। ਸਤਿਗੁਰੂ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਇਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਅਗਲੇ ਹਫਤੇ 28 ਅਤੇ 29 ਅਗਸਤ ਵਾਲੇ ਦਿਨ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 6 ਤੋਂ 8 ਦਾ ਸਮਾਂ ਹੈ। ਪੋਰਟੇਬਲ ਜੋ ਪਿਛਲੇ ਬੰਨੇ ਹੈ ਉਸਦੇ ਵਿੱਚ ਇੱਕ ਮੂਵੀ ਦਿਖਾਈ ਜਾਣੀ ਹੈ, ਫਾਲ ਡਾਊਨ, ਜੋ ਕਿ ਇਨਵਾਇਰਮੈਂਟ ਦੇ ਨਾਲ, ਜੰਗਲਾਂ ਦੇ ਨਾਲ ਰਿਲੇਟਡ ਮੂਵੀ ਹੈ। ਔਰ ਉਹ ਮੂਵੀ ਦੇਖਣ ਵਾਸਤੇ ਆਪ ਸੰਗਤਾਂ ਪਾਸ ਬੇਨਤੀ ਹੈ ਕਿ ਆਪ ਜੀ ਨੇ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰਨੀ ਔਰ ਮੂਵੀ ਦੇਖ ਕੇ ਕੁਛ ਸਿੱਖਣ ਦਾ, ਲਾਹਾ ਲੈਣ ਦਾ ਯਤਨ ਕਰਨਾ ਜੀ। ਆਸ ਹੈ ਕਿ ਬੇਨਤੀ ਪ੍ਰਵਾਨ ਕਰੋਗੇ। ਸੋ ਹੁਣ ਸਰਵਣ ਕਰੋ ਗੁਰਬਾਣੀ ਕੀਰਤਨ ਭਾਈ ਹਰਕੀਰਤ ਸਿੰਘ ਅਤੇ ਭਾਈ ਕਰਤਾਰ ਸਿੰਘ ਜੀ ਹੋਰਾਂ ਦੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਖ ਸੰਪਟ ਵਿੱਚ ਰਹਿਣ ਵਿਹਾਣੀ ਗੁਰ ਉਪਦੇਸ਼ ਨਾ ਵਿਸਰੈ ਬਾਬੀ ਹੈ ਜਿਉ ਆਖ ਵਖਾਣ ਗੁਰਮੁਖ ਸੁਖ ਫਲ ਪਿਰਮ ਰਸ ਸਹਜ ਸਮਾਧ ਸਾਧ।

ਧਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀਓ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ ਤੇ ਆਪ ਗੁਰ ਸੰਗਤਾਂ ਸੁਬਹ ਤੋਂ ਲੈ ਕੇ ਹੁਣ ਤੱਕ ਹਾਜ਼ਰੀ ਭਰ ਰਹੇ ਹੋ ਵੀਕਐਂਡ ਦੇ ਦੀਵਾਨ ਸਜੇ ਹੋਏ ਹੈ ਤੇ ਉਹਦੇ ਵਿੱਚ ਤੁਸੀਂ ਬੈਠੇ ਹੋ ਗੁਰੂ ਸਾਹਿਬ ਦੇ ਹਜ਼ੂਰ ਗੁਰੀ ਸਾਹਿਬ ਆਪ ਨੂੰ ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀਆਂ ਖੁਸ਼ੀਆਂ ਬਖਸ਼ਿਸ਼ ਕਰਨ। ਅਲਫ ਆਸਰਾ ਤੱਕਿਆ ਇੱਕ ਤੇਰਾ ਰੱਖ ਲਿਓ ਭਾਣੇ ਅਨੁਸਾਰ ਮੈਨੂੰ ਅਸੀਂ ਤੇਰੇ ਦੁਆਰੇ ਦੇ ਹਾਂ ਗੋਲੇ ਨਹੀਂ ਚਾਹੀਦਾ ਮੁਕਤ ਦੁਆਰ ਮੈਨੂੰ ਤੁਹਾਡੇ ਵੱਲੀਓ ਮੱਖਣਾ ਮੋੜ ਲਈਏ ਭਾਵੇਂ ਕੁਝ ਆਖੇ ਸੰਸਾਰ ਮੈਨੂੰ ਬਸ ਇੱਕ ਹੀ ਆਸ ਦਰਬਾਰ ਸਿੰਘਾ ਦਿਓ ਦਿਲ ਮੇ ਜਗ੍ਹਾ ਦਤਾਰ ਮੈਨੂੰ। ਜਿਹੜਾ ਗੁਰੂ ਦਾ ਪਿਆਰਾ ਸਿੱਖ ਹੈ ਉਹ ਗੁਰੂ ਸਾਹਿਬ ਦੇ ਮੁਬਾਰਕ ਚਰਨ ਚ ਅਰਦਾਸ ਇਹ ਕਰਦਾ ਕਿ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਮਲਾਰੇ। ਸੱਚੇ ਪਾਤਸ਼ਾਹ ਦੁਨਿਆਵੀ ਪਦਾਰਥ ਤਾਂ ਤੁਸੀਂ ਸਾਰੇ ਬਖਸ਼ੇ ਹੀ ਹੈ। ਦੇਖੋ ਜਦੋਂ ਬੱਚਾ ਮਾਪਿਆਂ ਦੇ ਘਰੇ ਜਨਮ ਲੈਂਦਾ ਹੈ ਜਨਮ ਤੋਂ ਲੈ ਕੇ ਅਖੀਰ ਤੱਕ ਉਹਦੇ ਅੰਤਮ ਸਮੇਂ ਤੱਕ ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ ਔਰ ਹੁੰਦੀਆਂ ਔਰ ਸਾਨੂੰ ਸਾਰਾ ਕੁਝ ਮਿਲਦਾ ਹੈ। ਸੋ ਪਿਆਰੇ ਖਾਲਸਾ ਜੀ ਜਦੋਂ ਕਿਸੇ ਦੀ ਤਮਾ ਵੱਧ ਜਾਂਦੀ ਹੈ ਉਦੋਂ ਨੁਕਸਾਨ ਹੁੰਦਾ ਹੈ ਦੇਹ ਨੂੰ ਰੋਗ ਲੱਗਦੇ ਆ ਘਾਟੇ ਪੈਂਦੇ ਆ ਵੀ ਉਹ ਵੀ ਮੇਰੇ ਕੋਲ ਹੋਵੇ ਉਹ ਵੀ ਮੇਰੇ ਕੋਲ ਹੋਵੇ ਉਹ ਵੀ ਮੇਰੇ ਕੋਲ ਹੋਵੇ। ਚਲੋ ਮਾਇਆ ਜ਼ਿਆਦੇ ਹੋਣੀ ਵੱਡੀ ਗੱਲ ਨਹੀਂ ਹੈ ਮਾਇਆ ਜ਼ਿਆਦੇ ਵੀ ਹੋਵੇ ਪਰ ਬੁੱਧੀ ਤੇ ਕੰਟਰੋਲ ਹੋਵੇ ਹਿਰਦੇ ਵਿੱਚ ਗੁਰੂ ਦਾ ਸਿਮਰਨ ਹੋਵੇ ਸੇਵਾ ਸਤਸੰਗ ਹੋਵੇ। ਦੇਖੋ ਦੁੱਖ ਵਿੱਚ ਤਾਂ ਸਾਰੇ ਸਿਮਰਨ ਕਰਦੇ ਹੈ ਕਾਹਦੇ ਵਾਸਤੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਵੀ ਸੁੱਖ ਮਿਲਣ ਸਾਨੂੰ ਦੁੱਖਾਂ ਵਿੱਚ ਤਾਂ ਅਸੀਂ ਸਿਮਰਨ ਕਰਦੇ ਹਾਂ। ਜਦੋਂ ਸੁੱਖ ਮਿਲਦੇ ਆ ਜੇ ਉਹਨੂੰ ਭੁੱਲ ਜਾਣਾ ਜਾਵਾਂਗੇ ਤੇ ਫਿਰ ਤਾਂ ਘਾਟੇ ਪੈਣੇ ਰੋਗ ਲੱਗਣੇ ਹੀ ਹੈ। ਹੁਣ ਅਰਦਾਸਾਂ ਕਰਕੇ ਦਾਤਾਂ ਲਈਆਂ ਪਾਤਸ਼ਾਹ ਤੋਂ ਦਾਤਾਂ ਮਿਲ ਗਈਆਂ ਦੇਤੀਆਂ ਦਾਤਾਂ ਗੁਰੂ ਸਾਹਿਬ ਨੇ ਤੇ ਜੇ ਦਾਤਾਂ ਨੂੰ ਪਿਆਰ ਕਰਨ ਲੱਗ ਗਏ ਜੇ ਦਾਤਾਂ ਨੂੰ ਪਿਆਰ ਕਰਦੇ ਕਰਦੇ ਦਤਾਰ ਨੂੰ ਵਸਾਰ ਤਾਂ ਫਿਰ ਦਾਤ ਪਿਆਰੀ ਵਿਸਰਿਆ ਦਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਦਤਾਰ ਤੋਂ ਦਾਤਾਂ ਤਾਂ ਲਈਆਂ ਪਰ ਉਸ ਦਤਾਰ ਨੂੰ ਉਸ ਪਾਤਸ਼ਾਹ ਨੂੰ ਉਸ ਵਾਹਿਗੁਰੂ ਨੂੰ ਹਰ ਪਲ ਹਰ ਸਮਾਂ ਹਰ ਘੜੀ ਜਿਹੜਾ ਸਿੱਖ ਯਾਦ ਕਰਦਾ ਹੈ ਔਰ ਉਹਦਾ ਉੱਠਦੇ ਬਹਿੰਦੇ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਅਸੀਂ ਇਹਦੇ ਲਾਇਕ ਨਹੀਂ ਸੀ ਪਰ ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ ਸਾਨੂੰ ਮਾਣ ਬਖਸ਼ਿਸ਼ ਕੀਤਾ ਹੈ ਤੁਹਾਡਾ ਸ਼ੁਕਰਾਨਾ ਲੱਖ ਵਾਰੀ ਕਰੋੜਾਂ ਵਾਰੀ ਧੰਨਵਾਦ। ਆਪਾਂ ਜੇ ਕਿਸੇ ਨੂੰ ਉਹ ਮਿਲਦੇ ਹਾਂ ਜੇ ਕੋਈ ਆਪਣਾ ਕਰਦਾ ਆਪਾਂ ਫਿਰ ਵੀ ਥੈਂਕਸ ਕਹਿੰਦੇ ਹਾਂ ਧੰਨਵਾਦ ਕਰਦੇ ਹੀ ਹੈ ਨਾ ਅਤੇ ਸਿੱਖ ਦਾ ਫਰਜ਼ ਬਣਦਾ ਗੁਰੂ ਸਾਹਿਬ ਨੇ ਸਾਨੂੰ ਅਨਮੋਲ ਦਾਤਾਂ ਸਾਡੀ ਝੋਲੀਆਂ ਪਾਈਆਂ ਹਨ ਅਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਜੇ ਇਤਿਹਾਸ ਵਿੱਚੋਂ ਬਹੁਤ ਵਿਸ਼ਾਲ ਇਤਿਹਾਸ ਹੈ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ। ਦੁਪਹਿਰ ਦੇ ਦੀਵਾਨਾਂ 'ਚ ਜਦੋਂ ਹਾਜ਼ਰੀ ਭਰੀ ਹੈ ਉਦੋਂ ਇਤਿਹਾਸ ਲੰਬਿਆ ਸੀ ਗੁਰੂ ਸਾਹਿਬ ਦਾ ਪ੍ਰਸੰਗ ਉਸੇ ਪ੍ਰਸੰਗ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ। ਮੀਰੀ ਪੀਰ ਦੇ ਮਾਲਕ ਸਿੱਖ ਸੰਗਤਾਂ ਨੂੰ ਨਿਵਾਜ ਰਹੇ ਹੈ ਔਰ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਕਿਸੇ ਦੀ ਕੋਈ ਮੰਗ ਹੈ ਕਿਸੇ ਦੀ ਕੋਈ ਮੰਗ ਹੈ ਕਈਆਂ ਨੂੰ ਦਰਸ਼ਨਾਂ ਦੀ ਭੁੱਖ ਹੈ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਉਪਾਦ ਤਿੰਨੇ ਰੋਗਾਂ ਦੀ ਦਾਰੂ ਹੈ ਗੁਰੂ ਦੇ ਦਰਸ਼ਨ ਨਾਮ ਬਾਣੀ ਦਾ ਅਭਿਆਸ। ਸਾਡੀ ਦੇਹ ਨੂੰ ਤਿੰਨ ਪ੍ਰਕਾਰ ਦੇ ਰੋਗ ਲੱਗੇ, ਇੱਕ ਦਾ ਆਤਮਕ ਰੋਗ ਹੈ, ਇੱਕ ਮਾਨਸਿਕ ਰੋਗ ਹੈ, ਇੱਕ ਸਰੀਰਕ ਰੋਗ ਹੈ। ਸਰੀਰਕ ਰੋਗ ਵੀ ਦਵਾਈ ਨਾਲ ਠੀਕ ਹੋ ਸਕਦਾ, ਕੋਈ ਵੀ ਰੋਗ ਉਹ ਦਵਾਈ ਨਾਲ ਠੀਕ ਹੋ ਸਕਦਾ। ਕਈ ਮਾਨਸਿਕ ਰੋਗੀ ਹੁੰਦੇ ਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਉਹ ਵੀ ਕਿਸੇ ਹੱਦ ਤੱਕ ਠੀਕ ਹੋ ਸਕਦੇ ਆ। ਕਈਆਂ ਨੂੰ ਹੁੰਦਾ ਆਤਮਕ ਰੋਗ। ਹੁਣ ਆਤਮਾ ਪਰਮਾਤਮਾ ਦਾ ਨਾਂ ਹੈ, ਚਾਹੇ ਉਹ ਆਤਮਾ ਬੀਬੀ ਦੀ ਹੈ ਚਾਹੇ ਕਿਸੇ ਭਾਈ ਦੀ ਹੈ, ਕਿਉਂਕਿ ਇਸ ਸੰਸਾਰ ਤੇ ਵਿਚਰਦਿਆਂ ਨੂੰ ਜਿਹੜੇ ਦੁੱਖ ਮਿਲਣੇ ਆ ਇਸ ਦੇਹੀ ਨੂੰ ਮਿਲਣੇ ਆ। ਜਦੋਂ ਇਹ ਦੇਹੀ ਛੱਡ ਕੇ ਜਾਵਾਂਗੇ ਫਿਰ ਸੱਚੇ ਦਰਬਾਰ 'ਚ ਪੇਸ਼ ਹੋਵਾਂਗੇ, ਉੱਥੇ ਆਤਮਾ ਦਾ ਪਤੀ ਪਰਮਾਤਮਾ ਹੈ। ਜੇ ਗੁਰੂ ਧਾਰਨ ਕੀਤੇ ਹੋਏ ਆ ਸਾਡੇ ਗੁਰੂ ਰਖਵਾਲੇ ਬਣਨਗੇ ਇੱਥੇ ਵੀ ਤੇ ਉੱਥੇ ਵੀ। ਗੁਰਬਾਣੀ ਦਾ ਫਰਮਾਨ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਜਿਨ੍ਹਾਂ ਵੱਲ ਸਤਿਗੁਰ ਦੇਖੇ ਧਰਮਰਾਜ ਨਹੀਂ ਪੁੱਛਦਾ ਲਿਖੇ ਗੁਰੂ ਸਾਹਿਬ ਕਹਿ ਦੇਣ। ਜਦੋਂ ਧਰਮਰਾਜ ਦੀ ਕਚਹਿਰੀ ਪੇਸ਼ ਹੋਵਾਂਗੇ ਗੁਰੂ ਸਾਹਿਬ ਕਹਿਣ ਕਿ ਮੇਰਾ ਸਿੱਖ ਹੈ ਇਹ, ਉੱਥੇ ਲਿਖੇ ਬੇਬਾਕ ਹੋ ਜਾਂਦੇ ਹੈ। ਗੁਰੂ ਦਾ ਸਿੱਖ ਇੱਥੇ ਵੀ ਆਨੰਦ ਮਾਣਦਾ ਹੈ ਔਰ ਗੁਰੂ ਦੀ ਕਿਰਪਾ ਦੇ ਨਾਲ ਉੱਪਰ ਵੀ ਬਹਾਰਾ ਆਨੰਦ ਮਾਣਦਾ, ਗੁਰਪੁਰੀ ਨੂੰ ਜਾਂਦਾ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਮੀਰੀ ਪੀੜ ਦੇ ਮਾਲਕ ਗੁਰੂ ਸਾਹਿਬ ਦਰਸ਼ਨ ਦੇ ਰਹੇ ਹੈ ਅਤੇ ਆਪੋ ਆਪਣੇ ਮਨਾਂ ਦੇ ਸਵਾਲ
ਗੁਰੂ ਸਾਹਿਬ ਨਾਲ ਸਾਂਝੇ ਕਰ ਰਹੇ ਹੈ, ਗੁਰੂ ਸਾਹਿਬ ਕਿਰਪਾ ਕਰ ਰਹੇ ਹੈ, ਗੁਰੂ ਨਾਨਕ ਦਾ ਤਖਤ ਹੈ, ਛੇਵੀਂ ਜੋਤ ਹੈ, ਖੁਦ ਰੱਬ ਹੈ, ਮਾਤ ਲੋਕ ਤੇ ਆਏ ਹੈ। ਸੋ ਪਿਆਰੇ ਖਾਲਸਾ ਜੀ, ਇੱਕ ਬੀਬੀ ਹੈ ਚੰਬੇ ਪਿੰਡ ਦੀ ਮਾਤਾ ਸੁਲੱਖਣੀ, ਘਰੇ ਕੋਈ ਬੱਚਾ ਨਹੀਂ ਹੈ, ਕੋਈ ਨਾ ਧੀ ਹੈ ਨਾ ਕੋਈ ਔਲਾਦ ਹੈ, ਸਾਰਾ ਕੁਝ ਬਾਕੀ ਸਾਰਾ ਕੁਝ ਸਾਂਭਣ ਵਾਲਾ ਹੈ ਨਹੀਂ ਗਾ। ਜਿਵੇਂ ਕਿਸੇ ਕਵੀ ਨੇ ਲਿਖਿਆ, ਮਾਵਾਂ ਭਾਵੇਂ ਹੋਵਣ ਭਰੀਆਂ, ਨਾਲ ਹੁਸਨ ਦੇ ਡਗ ਡਗ ਭਰੀਆਂ, ਪਹਿਨਣ ਪੱਟ ਹਟਾਵਣ ਜੁਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੜ ਲਾਲਾਂ ਦਾ ਹਾਰ ਨਾ ਹੋਵੇ, ਸਾਰਾ ਕੁਝ ਕੋਲੇ ਹੋਵੇ ਨਾ, ਜੇ ਬੱਚਾ ਬੱਚੀ ਨਹੀਂ ਹੈ ਉਹਦੇ ਬਿਨਾਂ ਸਾਰਾ ਕੁਝ ਘਾਟਾ ਹੀ ਦੇਤਾ, ਵੀ ਘਟਾਓ ਹੁੰਦਾ ਹੈ, ਕੁਛ ਹੈ ਨਹੀਂ, ਲਾਲ ਹੈ ਨਹੀਂ ਗਾ। ਸੋ ਇਸ ਕਰਕੇ ਉਹ ਮਾਂ ਨੂੰ ਜਿੱਥੇ ਦੱਸ ਪਈ ਹੈ ਮਾਤਾ ਸੁਲੱਖਣੀ ਨੂੰ, ਉੱਥੇ ਉੱਥੇ ਉਹ ਗਈ ਹੈ, ਪਰ ਪੂਰੇ ਗੁਰੂ ਦੇ ਦੁਆਰੇ ਤੇ ਨਹੀਂ ਪਹੁੰਚੀ, ਕਿਸੇ ਨੂੰ ਨਾ ਪੁੱਛੇ ਤੇ ਨਾ ਕਿਸੇ ਨੇ ਦੱਸਿਆ ਹੈ। ਝੂਠਿਆਂ ਦੇ ਲੜ ਲਾਈ ਗਏ, ਉੱਧਰ ਚਲੀ ਜਾ ਉੱਧਰ ਚਲੀ ਗਾ, ਤੁਰੀ ਫਿਰਦੀ ਹੈ, ਮਿੱਠੇ ਰੋਟ ਵੰਡੇ, ਪਿਪਲਾਂ ਨੂੰ ਪਾਣੀ ਪਾਇਆ, ਜੱਗ ਕੀਤੇ, ਹਵਨ ਕਰਾਏ, ਪਰ ਮਾਂ ਸ਼ਬਦ ਸੋਨਾ ਨਸੀਬ ਨਹੀਂ ਹੋਇਆ। ਫਿਰ ਕਿਸੇ ਸਿੱਖ ਨੇ ਦੱਸ ਪਾਈ ਹੈ, ਬੀਬੀ ਛੇਵੇਂ ਪਾਤਸ਼ਾਹ ਆਏ ਆ, ਖੁਦ ਰੱਬ ਹੈ, ਗੁਰੂ ਨਾਨਕ ਦੀ ਜੋਤ ਹੈ, ਉਹਨਾਂ ਦੇ ਦੁਆਰੇ ਤੇ ਜਾ, ਜਿੱਥੋਂ ਤੈਨੂੰ ਮਿਲਣਾ ਉਸ ਦੁਆਰੇ ਤੇ ਤੂੰ ਗਈ ਨਹੀਂ ਹੈ। ਫਿਰ ਜਦੋਂ ਉਹ ਜਾਂਦੀ ਹੈ ਤੇ ਬ੍ਰਹਮ ਗਿਆਨੀ ਦਾ ਖਿਤਾਬ ਦਿੱਤਾ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਗੁਰਾਜਾਂ ਦੇ ਮਹਾਰਾਜ ਦੀਆਂ ਨੇ, ਭਾਈ ਗੁਰਦਾਸ ਜੀ। ਗੁਰਦਾਸ ਜੀ ਉਹ ਗੇਟ ਤੇ ਖੜੇ ਆ ਡਿਉੜੀ ਤੇ, ਬੀਬੀ ਰੋਂਦੀ ਆਉਂਦੀ ਹੈ, ਬੁੜਬੜਾਉਂਦੀ ਆਉਂਦੀ ਹੈ, ਰੱਬ ਨੂੰ ਲਾਂਭੇ ਵੀ ਦਿੰਦੀ ਹੈ, ਤੇ ਭਾਈ ਗੁਰਦਾਸ ਜੀ ਜਦੋਂ ਬੀਬੀ ਕੋਲੇ ਆਉਂਦੀ ਹੈ, ਕਹਿੰਦੇ ਬੀਬੀ ਕੀ ਗੱਲ ਹੈ, ਕਿਤੇ ਹੱਸ ਪੈਂਦੀ ਹੈ, ਕਿਤੇ ਰੋ ਪੈਂਦੀ ਹੈ, ਕੋਈ ਤੇਰੇ ਘਰੇ ਚੋਰੀ ਹੋਈ ਹੈ, ਕੋਈ ਡਾਕਾ ਪਿਆ, ਜਾਂ ਤੇਰੇ ਸਿਰ ਦਾ ਸਾਈਂ ਚਲਿਆ ਗਿਆ, ਜਾਂ ਕੋਈ ਤੇਰੇ ਉੱਪਰ ਦੁੱਖਾਂ ਦਾ ਪਹਾੜ ਹੋਰ ਟੁੱਟ ਪਿਆ, ਦੱਸ ਕੀ ਗੱਲ ਹੈ। ਉਹ ਕਹਿੰਦੀ ਬਾਬਾ ਗੱਲ ਇੱਕ ਹੋਵੇ ਤਾਂ ਮੈਂ ਦੱਸਾਂ, ਦਰਦਾਂ ਬਾਜ ਨਹੀਂ ਸੀਨੇ ਛੇਕ ਪੈਂਦੇ, ਛੇਕਾਂ ਬਾਜ ਨਹੀਂ ਮੋਤੀ ਪਰੋਏ ਜਾਂਦੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਤੇ ਰੋਣੇ ਗਾਵਾਂ ਦੇ ਬਾਜ ਨਹੀਂ ਰੋਏ ਜਾਂਦੇ। ਉਹ ਕਹਿੰਦੀ ਮੈਂ ਦੱਸਾਂ ਕਿਹਨੂੰ, ਕਿਹਨੂੰ ਦੱਸਾਂ ਮੈਂ ਗਾਵਾਂ। ਉਹ ਕਹਿੰਦੀ ਬਾਬਾ ਭਾਈ ਗੁਰਦਾਸ ਜੀ ਕਹਿੰਦੇ ਮੈਨੂੰ ਦੱਸ, ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਨਾਨਕ ਦਾ ਸਿੱਖ ਹਾਂ, ਮੈਨੂੰ ਦੱਸ ਤੇਰੇ ਦੁੱਖਾਂ ਦੀ ਦਾਰੂ ਬਣੂਗੀ। ਆਪਾਂ ਕਹਿੰਦੇ ਹਾਂ ਵੀ ਜੇ ਕਿਸੇ ਦੇ ਦੁੱਖਾਂ 'ਚ ਸ਼ਾਮਿਲ ਹੁੰਦੇ ਹਾਂ ਉਹਦਾ ਦੁੱਖ ਘੱਟ ਜਾਂਦਾ, ਆਪਾਂ ਹੌਸਲਾ ਦੇ ਕੇ ਆਉਂਦੇ ਹਾਂ, ਅਤੇ ਜੇ ਕਿਸੇ ਦੀ ਖੁਸ਼ੀ 'ਚ ਪਹੁੰਚ ਜਾਂਦੇ ਹਾਂ, ਖੁਸ਼ੀ ਦੇ ਸਮਾਗਮ 'ਚ ਖੁਸ਼ੀ ਵੱਧਦੀ ਵੀ ਤੁਸੀਂ ਆਏ ਹੋ। ਸੋ ਉਹ ਕਹਿੰਦਾ ਬੀਬੀ ਮੈਨੂੰ ਦੱਸ ਤੇਰਾ ਕੀ ਦੁੱਖ ਹੈ। ਦੁੱਖ ਉਹਨੂੰ ਦੱਸਣੇ ਚਾਹੀਦੇ ਜਿਹੜਾ ਦਰਦਾਂ ਦਾ ਦੁੱਖਾਂ ਦਾ ਹਾਮੀ ਹੋਵੇ ਔਰ ਸੁਣੇ, ਇਉਂ ਨਹੀਂ ਵੀ ਮਜ਼ਾਕ ਉਡਾਏ। ਭਾਈ ਗੁਰਦਾਸ ਜੀਆਂ ਨੇ ਬੀਬੀ ਦਾ ਸਾਰਾ ਦੁੱਖ ਸੁਣਿਆ। ਉਹ ਕਹਿੰਦਾ ਬੀਬੀ ਇਹ ਸੱਚਾ ਤੇ ਸੁੱਚਾ ਦੁਆਰਾ ਹੈ, ਗੁਰੂ ਨਾਨਕ ਦਾ ਦੁਆਰਾ, ਤੂੰ ਝੂਠਿਆਂ ਦੇ ਦੁਆਰਿਆਂ ਤੇ ਫਿਰਦੀ ਰਹੀ ਹੈ, ਝੂਠਿਆਂ ਕੋਲੇ ਜਾਂਦੀ ਰਹੀ ਹੈ, ਸੱਚੇ ਪਾਤਸ਼ਾਹ ਕੋਲ ਤਾਂ ਤੂੰ ਆਈ ਨਹੀਂ ਹੈ, ਇੱਥੇ ਬੈਠੇ ਹੈ, ਬੈਠੇ ਨੇ ਗੁਰਛੇਵੇਂ ਪਾਤਸ਼ਾਹ ਮਾਲਕ ਮੇਰੀ ਪੀਰੀ ਦੇ ਤਖਤਾਂ ਤੇ ਬੈਠੇ ਹੈ, ਗੁਰੂ ਨਾਨਕ ਦੀ ਛੇਵੀਂ ਜੋਤ ਹੈ, ਸਜਦਾ ਕਰਨਾ ਹੈ, ਨਮਸਕਾਰ ਕਰਨੀ ਹੈ, ਡੰਡੌਤ ਵੰਦਨਾ ਕਰਨੀ ਹੈ, ਗੁਰੂ ਨੂੰ ਆਪਦਾ ਦੁੱਖ ਦੱਸਣਾ ਹੈ। ਇਸੇ ਦਰ ਤੋਂ ਬੀਬੀ ਰਜਨੀ ਵਰਗੀਆਂ, ਬੀਬੀ ਰਜਨੀ ਵਰਗੀਆਂ ਨੂੰ ਜਿਹਨੇ ਭਰੋਸਾ ਰੱਖਿਆ ਉਸ ਅਕਾਲ ਪੁਰਖ ਤੇ, ਆਪਣੇ ਬਾਬਲ ਨੂੰ ਵੀ ਕਹਿਤਾ ਕਿ ਜਿਹੜਾ ਤੈਨੂੰ ਪਾਲਦਾ ਉਹ ਮੈਨੂੰ ਪਾਲਦਾ ਹੈ, ਜਿਹਨੇ ਤੇਰੇ ਕਰਮ ਲਿਖੇ ਉਹਨੇ ਮੇਰੇ ਕਰਮ ਲਿਖੀ ਹੈ, ਮੈਂ ਨਾ ਤੇਰਾ ਖਾਂਦੀ ਵੇ ਕਰਮ ਮੇਰੇ ਬਾਬਲਾ, ਮੈਂ ਤਾਂ ਉਸ ਭਗਵਾਨ ਦਾ ਦਿੱਤਾ ਖਾਨੀ ਹੈ, ਔਰ ਜੇ ਮੈਨੂੰ ਜਨਮ ਦਿੱਤਾ ਹੈ ਤੇ ਉਹਨੇ ਮੇਰੇ ਕਰਮ ਵੀ ਲਿਖੇ ਆ, ਮੈਨੂੰ ਰਿਜਕ ਮਿਲਣਾ ਹੀ ਮਿਲਣਾ। ਉਹ ਫਿਰ ਅਹੰਕਾਰੀ ਪੁਰਸ਼ ਨੇ ਸੇਠ ਦੁਨੀ ਚੰਦ ਨੇ ਆਪਣੀ ਛੋਟੀ ਰਜਨੀ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਕੋੜੀ ਨੇ ਕਰਾਇਆ। ਉਹ ਇੱਕ ਆਸਾ ਰੱਖ ਕੇ, ਹਿਰਦੇ ਵਿੱਚ ਵਿਸ਼ਵਾਸ ਰੱਖ ਕੇ ਇਸ ਪਾਵਨ ਸਥਾਨ ਤੇ ਆਈ ਹੈ, ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਮੁਬਾਰਕ ਚਾਨਾਂ 'ਚ ਆਈ ਹੈ। ਉਹ ਜਿਹੜੀ ਛੱਪੜੀ ਬਹਿੰਦੀ ਹੈ ਇਹਦਾ ਮਹਾਤਮ ਬਹੁਤ ਹੈ, ਇਹ ਸਰੋਵਰ ਦੇ ਵਿੱਚ ਉਹਨੇ ਇਸ਼ਨਾਨ ਕੀਤਾ, ਇਹ ਕੋਹੜੀ ਨੇ ਉਹ ਪਿੰਗਲੇ ਤੋਂ ਸੁਰਜੀਤ ਹੋ ਗਿਆ। ਬੀਬੀ ਤੇਰੇ ਦੁੱਖਾਂ ਦੀ ਦਾਰੂ ਵੀ ਇਸ ਸਥਾਨ 'ਤੇ ਹੀ ਹੈ, ਮੇਰੀ ਪੀਰ ਦੇ ਮਾਲਕ ਬੈਠੇ ਆ, ਸਾਰਾ ਜਾ ਕੇ ਦੁੱਖ ਦੱਸ ਦੇ। ਜਿਵੇਂ ਭਾਈ ਗੁਰਦਾਸ ਮਾਤਾ ਸੁਲੱਖਣੀ ਨੂੰ ਸਮਝਾ ਕੇ ਗੁਰੂ ਸਾਹਿਬ ਵੱਲ ਤੋਰਦਾ ਹੈ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੁਰ, ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾਡੀ ਜਥਾ ਬਿਆਨ ਇਉਂ ਕਰਦਾ।

ਨੂੰ ਸਜਦਾ ਕੀਤਾ, ਸਿਰ ਨਵਾਇਆ। ਸਿਰ ਇੱਕ ਜਾਨੀ ਖਾਂ ਹੋਇਆ ਹੈ ਆਪਣਾ, ਮੁਸਲਮਾਨ ਫਕੀਰ ਜਾਨੀ ਖਾਂ। ਜਾਨੀ ਖਾਂ ਦਾ ਵੀ ਆਪਦਾ ਗੁਰੂ ਸੀਗਾ। ਇੱਕ ਦਿਨ ਜਾਨੀ ਖਾਂ ਆਪਣੇ ਗੁਰੂ ਨੂੰ ਕਹਿੰਦਾ ਕਿ ਮੈਂ ਉਸ ਅੱਲਾ ਖੁਦਾ ਨੂੰ ਮਿਲ ਲੈ। ਉਹਦਾ ਗੁਰੂ ਕਹਿੰਦਾ ਵੀ ਜਿੰਨਾ ਮੇਰੇ ਪੱਲੇ ਸੀ ਮੈਂ ਸਾਰਾ ਤੈਨੂੰ ਦੱਸਤਾ, ਜੋ ਜੋ ਗਿਆਨ ਸੀਗਾ ਮੈਂ ਤੈਨੂੰ ਦੇਤਾ, ਪਰ ਮੈਂ ਉਸ ਰੱਬ ਖੁਦਾ ਨਾਲ ਤੈਨੂੰ ਨਹੀਂ ਮਿਲਾ ਸਕਦਾ। ਉਹ ਕਹਿੰਦਾ ਮੈਂ ਮਿਲਣਾ। ਕਹਿੰਦਾ ਜੇ ਤੂੰ ਮਿਲਣਾ ਨਾ ਤਾਂ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਪਾਵਨ ਦਰਬਾਰ ਚੱਲਿਆ ਜਾ, ਉਹ ਕਿਰਪਾ ਕਰਨਗੇ, ਉਹਨਾਂ ਨੂੰ ਜਾ ਕੇ ਕਹਿ ਦੇ ਵੀ ਮੈਨੂੰ ਜਾਨੀ ਉਸ ਖੁਦਾ ਨੂੰ ਮਿਲਾ ਦਿਉ। ਉਹ ਕਹਿੰਦੇ ਠੀਕ ਹੈ, ਜੇ ਤੁਸੀਂ ਨਹੀਂ ਮਿਲਾ ਸਕਦੇ ਮੈਂ ਉਹਨਾਂ ਕੋਲ ਜਾਂਦਾ। ਮੀਰੀ ਪੀਰ ਦੇ ਮਾਲਕਾਂ ਦੇ ਦਰਬਾਰ ਵਿੱਚ ਆਉਂਦਾ ਹੈ ਪਾਵਨ ਸਥਾਨ ਤੇ ਪੁੱਛਦਾ ਹੈ ਛੇਵੇਂ ਪਾਤਸ਼ਾਹ ਕਦੋਂ ਦੀਵਾਨ ਸਜਾਉਂਦੇ ਆ ਤੇ ਕਦੋਂ ਮਿਲਦੇ ਆ। ਸਿੱਖ ਕਹਿੰਦੇ ਤੈਨੂੰ ਕੀ ਕੰਮ ਹੈ? ਕਹਿੰਦੇ ਮੈਨੂੰ ਕੰਮ ਆ ਗੁਰੂ ਸਾਹਿਬ ਤਾਂ ਹੀ ਕੰਮ ਆ, ਤੁਸੀਂ ਮੇਰਾ ਕੰਮ ਤਾਂ ਮੈਂ ਜੇ ਤੁਹਾਨੂੰ ਦੱਸਤਾ ਤੁਸੀਂ ਕਿਹੜਾ ਹੱਲ ਕਰ ਦੋਗੇ, ਮੈਂ ਗੁਰੂ ਨੂੰ ਦੱਸੂੰਗਾ ਜਦੋਂ ਮੇਰਾ ਕੰਮ ਆਇਆ। ਉਹ ਕਹਿੰਦੇ ਵੀ ਹਾਂ, ਕਹਿੰਦਾ ਮੈਂ ਮੁਸਲਮਾਨ ਆ, ਜਾਨੀ ਖਾਂ ਮੇਰਾ ਨਾਮ ਆ, ਛੇਵੇਂ ਪਾਤਸ਼ਾਹ ਨੂੰ ਮਿਲਣਾ। ਉਹ ਕਹਿੰਦੇ ਭਾਈ ਹੁਣ ਸ਼ਾਮ ਨੂੰ ਆਉਣਗੇ ਦੀਵਾਨ ਸਜਣੇ ਆ, ਸਮਾਪਤੀ ਬਾਅਦ ਮਿਲਣੀ ਤੂੰ। ਕਹਿੰਦਾ ਜੀ ਠੀਕ ਹੈ, ਸ਼ਾਮਾਂ ਦੇ ਦੀਵਾਨ ਸਜੇ ਆ, ਸਮਾਪਤੀ ਹੋਈ ਹੈ ਤੇ ਜਾਨੀ ਖਾਂ ਮਹਾਰਾਜ ਦੇ ਕੋਲੇ ਆਇਆ ਏ। ਮਹਾਰਾਜ ਨੂੰ ਕਹਿੰਦਾ ਏ ਜੀ ਮੇਰਾ ਨਾਂ ਹੈ ਜਾਨੀ ਹੈ, ਜਾਨੀ ਖਾਂ ਏ, ਮੈਂ ਬੰਦਗੀ ਕੀਤੀ ਹੈ, ਪਰ ਮੇਰਾ ਵੀ ਗੁਰੂ ਹੈ, ਮੈਂ ਆਪਦੇ ਗੁਰੂ ਤੋਂ ਇੱਕ ਮੰਗ ਮੰਗੀ ਆ, ਮੈਂ ਜਿਹੜੀ ਮੰਗ ਮੰਗੀ ਹੈ ਮੇਰੇ ਗੁਰੂ ਨੇ ਪੂਰੀ ਨਹੀਂ ਕੀਤੀ, ਮੈਨੂੰ ਤੁਹਾਡੀ ਦੱਸ ਪਾਈ। ਕਹਿੰਦੇ ਛੇਵੇਂ ਪਾਤਸ਼ਾਹ ਕੋਲੇ ਚੱਲਿਆ ਜਾ। ਛੇਵੇਂ ਪਾਤਸ਼ਾਹ ਕਹਿੰਦੇ ਤੇਰੀ ਕੀ ਮੰਗ, ਕੀ ਚਾਹੀਦਾ? ਉਹ ਕਹਿੰਦਾ ਜੀ ਮੈਂ ਜਾਨੀ ਕੋ ਜਾਨੀ ਮਿਲਾ ਦਿਉ, ਮੈਂ ਖੁਦਾ ਉਸ ਰੱਬ ਨੂੰ ਮਿਲਣਾ। ਹੁਣ ਗੁਰਾਂ ਦੀ ਮੌਜ ਆ, ਵਾਹਵਾ ਮੌਜ ਸਤਿਗੁਰਾਂ ਦੀ, ਵਾਹਵਾ ਮੌਜ ਫਕੀਰਾਂ ਦੀ, ਚੱਲਦੇ ਚਾਲ ਅਮੀਰਾਂ ਦੀ, ਇਹ ਤਾਂ ਮੌਜ ਆ ਪਾਤਸ਼ਾਹ ਦੀ। ਜਦ ਉਹਨੇ ਕਿਹਾ, ਜਾਨੀ ਖਾਂ ਨੇ ਕਿਹਾ ਕਿ ਮੈਨੂੰ ਰੱਬ ਖੁਦਾ ਨਾਲ ਮਿਲਾ ਦਿਉ, ਪਤਾ ਨਹੀਂ ਕਿਹੜੀ ਮੌਜ ਵਿੱਚ ਬੈਠੇ ਆ ਛੇਵੇਂ ਪਾਤਸ਼ਾਹ, ਕਹਿੰਦੇ ਬਿਧੀ ਚੰਦਾ ਇਹਨੂੰ ਫੜ ਲੈ, ਇੱਥੋਂ ਧੱਕੇ ਮਾਰ ਕੇ ਬਾਹਰ ਕਰਿਆ। ਸੰਗਤਾਂ ਦੇ ਮਨਾਂ 'ਚ ਸਵਾਲ ਪੈਦਾ ਹੋ ਗਏ ਵੀ ਇਹ ਕੀ ਗੱਲ ਹੈ, ਵੀ ਇੱਕ ਸਵਾਲੀ ਬਣ ਕੇ ਆਇਆ ਗੁਰੂ ਦੇ ਦਰ 'ਤੇ, ਇੱਕ ਆਸ ਲੈ ਕੇ ਆਇਆ ਹੈ, ਚਾਹੇ ਉਹ ਮੁਸਲਮਾਨ ਹੀ ਹੈ, ਪੀਰ ਹੈ, ਫਕੀਰ ਹੈ, ਕੁਝ ਵੀ ਹੈ, ਪਰ ਗੁਰੂ ਦੇ ਚਰਨਾਂ ਦੇ ਵਿੱਚ ਆਇਆ ਹੈ। ਗੁਰੂ ਨੂੰ ਉਹਦੇ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ। ਗੁਰੂ ਸਾਹਿਬ ਸਖਤੀ ਕਰ ਰਹੇ, ਪਰ ਇਹ ਤਾਂ ਮੌਜ ਹੈ। ਬਿਧੀ ਚੰਦ ਨੂੰ ਕਹਿੰਦੇ ਬਿਧੀ ਦਾ ਬਾਂਹ ਫੜ, ਇਹਦੀ ਦੀਵਾਨ 'ਚੋਂ ਬਾਹਰ ਕਰ ਦੇ, ਗੇਟੋਂ ਬਾਹਰ ਕਰਿਆ ਇਹਨੂੰ। ਬਿਧੀ ਚੰਦ ਨੇ ਉਹਦੀ ਬਾਂਹ ਫੜੀ ਆ, ਹੁਕਮ ਵਜਾਉਣਾ ਸੀ ਗੁਰੂ ਸਾਹਿਬ ਦਾ, ਉਹਦੀ ਬਾਂਹ ਫੜੀ ਆ, ਕਹਿੰਦਾ ਵੀ ਜਾ ਆ ਜਾ ਭਾਈ, ਹੁਣ ਤੈਨੂੰ ਜਵਾਬ ਮਿਲ ਗਿਆ, ਆ ਜਾ ਕੇ ਨਾ। ਉਹਨੂੰ ਦੂਰ ਕਰਿਆ ਆ ਵੀ ਤੂੰ ਜਾ ਸਕਦਾ, ਪਰ ਉੱਥੇ ਹੀ ਬੈਠਾ ਹੈ, ਉੱਥੇ ਹੀ ਬੈਠਾ ਹੈ, ਦੀਵਾਨ ਦੀ ਸਮਾਪਤੀ ਹੋਈ ਹੈ। ਗੁਰੂ ਸਾਹਿਬ ਕਹਿੰਦੇ ਪੜਦਾ ਵੀ ਕਰ ਦਿਓ, ਲੰਘਦੇ ਟੱਪਦੇ ਕਿਤੇ ਉਹਨੂੰ ਦਰਸ਼ਨ ਨਾ ਹੋ ਜਾਣ। ਨਹੀਂ ਦਰਸ਼ਨ ਦੇਣੇ ਹੁੰਦੇ ਤਾਂ ਉਹੋ ਜਿਹੀ ਹੁੰਦੀ ਆ, ਕੋਈ ਰੂਹ ਜਿਹਨੂੰ ਨਹੀਂ ਮਿਲਣਾ ਹੁੰਦਾ ਗੁਰੂ ਸਾਹਿਬ ਨੇ, ਜਾਂ ਦਰਸ਼ਨ ਨਹੀਂ ਦੇਣੇ ਹੁੰਦੇ, ਕਈ ਹੁੰਦੀ ਆ ਹੋ ਜੇ। ਅਤੇ ਮਹਾਰਾਜ ਜਦੋਂ ਨਾ ਰਾਤ ਪੈਣ ਵਾਲੀ ਹੈ, ਯਾਨੀ ਕਿ ਰਾਤ ਬੀਤ ਗਈ ਹੈ ਅਤੇ ਸੁਬਾਹ ਹੋ ਗਈ ਹੈ, ਸੁਬਾਹ ਦੇ ਦੀਵਾਨ ਸਜੇ ਹੈ, ਸਮਾਪਤੀ ਹੋਈ ਹੈ, ਅਤੇ ਮਹਾਰਾਜ ਬਿਧੀ ਚੰਦ ਨੂੰ ਸੱਦਦੇ ਆ। ਦੇਖੋ ਦਿਆ ਦੇ ਪਾਤਰ ਗੁਰੂ ਸਾਹਿਬ, ਦਿਆ ਦੇ ਸਾਗਰ ਹੈ ਗੁਰੂ ਸਾਹਿਬ, ਦਿਆ ਦੇ ਸਾਗਰ ਸਮੁੰਦਰ। ਕਹਿੰਦੇ ਬਿਧੀ ਚੰਦ ਦਾ ਗੱਲ ਸੁਣੋ, ਕੱਲ੍ਹ ਆਇਆ ਸੀਗਾ ਉਹ ਮੁਸਲਮਾਨ ਫਕੀਰ ਜਾਨੀ ਖਾਂ, ਦੇਖ ਉਹ ਚਲਿਆ ਗਿਆ ਕਿ ਉੱਥੇ ਹੀ ਬੈਠਾ ਹੈ। ਬਿਧੀ ਚੰਦ ਕਹਿੰਦਾ ਜੀ ਰਾਤ ਮੈਂ ਦੋ ਵਾਰੀ ਉੱਠ ਕੇ ਦੇਖਿਆ, ਉਹ ਉੱਥੇ ਹੀ ਬੈਠਾ ਹੈ, ਅਤੇ ਉਹਦੇ ਮਨ ਦੇ ਵਿੱਚ ਇੱਕੋ ਹੀ ਹੈ ਵੀ ਜਾਨੀ ਕੋ ਜਾਨੀ ਮਿਲਾ ਦਿਉ, ਜਾਨੀ ਕੋ ਜਾਨੀ ਮਿਲਾ ਦਿਉ। ਹੁਣ ਤਾਂ ਉਹਦੀ ਜੀਭ ਵੀ ਸੁੱਕ ਗਈ ਹੈ, ਮਾੜਾ ਮਾੜਾ ਬੋਲ ਰਿਹਾ ਹੈ। ਮਹਾਰਾਜ ਕਹਿੰਦੇ ਆਉਂ ਕਰ, ਉਹਨੂੰ ਕੁਛ ਨਾ ਪ੍ਰਸ਼ਾਦਾ ਦਿਆ ਅਤੇ ਜਲ ਰੱਖਿਆ ਉਹਦੇ ਕੋਲ, ਛਕ ਲੂਗਾ। ਉਹਨੂੰ ਕਹਿ ਜਾ ਬਈ, ਤੈਨੂੰ ਮੈਂ ਨਹੀਂ ਮਿਲ ਸਕਦਾ, ਖੁਦਾ ਨੂੰ ਨਹੀਂ ਮਿਲਾ ਸਕਦੇ ਤੈਨੂੰ। ਉਹਦੇ ਕੋਲ ਜਾਂਦਾ ਹੈ ਬਿਧੀ ਚੰਦ, ਉਹਨੂੰ ਕੋਲ ਪ੍ਰਸ਼ਾਦਾ ਰੱਖਿਆ ਹੁੰਦਾ ਹੈ ਅਤੇ ਪਾਣੀ ਪੀਣ ਵਾਸਤੇ ਰੱਖਿਆ ਹੁੰਦਾ ਵੀ ਤੇਰੀ ਤਾਂ ਮਾੜੀ ਮਾੜੀ ਆਵਾਜ਼ ਨਿਕਲਦੀ ਹੈ, ਤੂੰ ਛਕ ਲਾ। ਜਦੋਂ ਉਹ ਰੱਖਿਆ ਹੁੰਦਾ ਹੈ, ਦੁਪਹਿਰ ਦਾ ਸਮਾਂ ਹੁੰਦਾ, ਗੁਰੂ ਸਾਹਿਬ ਕਹਿੰਦੇ ਬਿਧੀ ਦੀ ਜਾਂ ਦੇਖ, ਹੁਣੇ ਪ੍ਰਸ਼ਾਦਾ ਛਕ ਲਿਆ, ਚੱਲਿਆ ਗਿਆ ਕਿ ਉੱਥੇ ਹੀ ਬੈਠਾ ਹੈ। ਛੇਵੇਂ ਪਾਤਸ਼ਾਹ ਨੇ ਜਦੋਂ ਦੁਆਰਾ ਭੇਜਿਆ ਬਿਧੀ ਚੰਦ ਨੂੰ, ਬਿਧੀ ਚੰਦ ਨੇ ਦੇਖਿਆ ਵੀ ਉਹ ਉਵੇਂ ਪ੍ਰਸ਼ਾਦਾ ਪਿਆ ਹੈ, ਉਵੇਂ ਪਾਣੀ ਪਿਆ, ਉਹਨੇ ਨਾ ਤਾਂ ਪਾਣੀ ਛਕਿਆ, ਜਲ ਨਹੀਂ ਛਕਿਆ, ਨਾ ਪ੍ਰਸ਼ਾਦਾ ਛਕਿਆ ਹੈ, ਬਸ ਇੱਕੋ ਹੀ ਰੱਟ ਲਾਈ ਬੈਠਾ ਹੈ। ਅਤੇ ਹੁਣ ਤਾਂ ਮਾੜੀ ਮਾੜੀ ਆਵਾਜ਼ ਨਿਕਲਦੀ ਹੈ, ਜਾਨੀ ਕੋ ਜਾਨੀ ਮਿਲਾ ਦਿਉ, ਜਾਨੀ ਕੋ ਜਾਨੀ ਮਿਲਾ ਦਿਉ, ਜਾਨੀ ਕੋ ਜਾਨੀ ਮਿਲਾ ਦਿਉ। ਮਹਾਰਾਜ ਨੂੰ ਆ ਕੇ ਕਹਿੰਦਾ ਹੈ ਸੱਚੇ ਪਾਤਸ਼ਾਹ, ਉਹਨੇ ਨਾ ਤਾਂ ਜਲ ਛਕਿਆ ਹੈ ਅਤੇ ਨਾ ਪ੍ਰਸ਼ਾਦਾ ਛਕਿਆ ਹੈ, ਇੱਕੋ ਹੀ ਰੱਟ ਲਾਈ ਬੈਠਾ ਵੀ ਜਾਨੀ ਕੋ ਜਾਨੀ ਮਿਲਾ ਦਿਉ, ਜਾਨੀ ਕੋ ਜਾਨੀ ਮਿਲਾ ਦਿਉ। ਹੁਣ ਤਾਂ ਭੋਰਾ ਆਵਾਜ਼ ਨਿਕਲਦੀ ਹੈ ਉਹਦੀ। ਸੱਚੇ ਪਾਤਸ਼ਾਹ ਕਹਿੰਦੇ ਇਉਂ ਕਰੋ, ਫਿਰ ਪੜਦਾ ਪਨਾ ਕਰੋ, ਆਪਾਂ ਜਾਂਦੇ ਹੈ। ਮਹਾਰਾਜ ਉਹਦੇ ਕੋਲ ਆ ਗਏ ਹੈ, ਉਹ ਜਦੋਂ ਆਏ ਇਹਨਾਂ ਨਾਲ ਬਿਧੀ ਚੰਦ, ਉਹਨੇ ਹੋਰ ਸਿੱਖ ਵੀ ਹਨ। ਛੇਵੇਂ ਪਾਤਸ਼ਾਹ ਨੇ ਕਿਹਾ ਜਾਨੀ ਖਾਂ ਉੱਠ ਕੇ ਬੈਠ, ਬੈਠਾ ਉਹ ਜਾਨੀ ਨੂੰ ਮਿਲ ਲੈ, ਖੁਦਾ ਨੂੰ ਮਿਲ ਲੈ। ਉਹ ਕਹਿੰਦਾ ਹਾਂਜੀ ਮਿਲ ਲੈ। ਜਿਵੇਂ ਉਹ 'ਚ ਜਾਣ ਪੈ ਗਈ ਹੁੰਦੀ ਹੈ ਵੀ ਗੁਰੂ ਸਾਹਿਬ ਨੇ ਮੈਨੂੰ ਕੱਲ੍ਹ ਜਵਾਬ ਦਿੱਤਾ, ਜੇ ਆਪ ਆ ਕੇ ਕਹਿੰਦੇ ਹੈ ਵੀ ਉੱਠ ਬੈਠਾ ਹੋ, ਤੈਨੂੰ ਮੈਂ ਮਿਲਾ ਦਿੰਦਾ, ਮਿਲਣਾ ਹੈ ਖੁਦਾ ਨੂੰ, ਮਿਲਣਾ ਜਾਨੀ ਨੂੰ ਮਿਲਣਾ। ਕਹਿੰਦਾ ਹਾਂਜੀ, ਬਸ ਇੱਕੋ ਹੀ ਸਵਾਲ, ਉਹਦੀ ਮੰਗ ਹੀ ਇੱਕੋ ਹੀ ਹੈ। ਉਹਨਾਂ ਦਿਲਾਂ ਦਾ ਭੇਤ ਦਰਬਾਰ ਕਿਹਾ ਹੈ ਜਿੱਥੇ ਚਰਨ ਕਮਲ ਦੀ ਮੰਗ ਇੱਕੋ।
ਜਿੱਥੇ ਚਰਨਾਂ ਕਮਲਾਂ ਦੀ ਮੰਗ ਆ ਕਿ ਗੁਰੂ ਸਾਹਿਬ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ, ਉਹਨਾਂ ਦਿਲਾਂ ਦਾ ਭੇਤ ਕੀ ਆ? ਉਹਨਾਂ ਦੀ ਦੁਨਿਆਵੀ ਮੰਗ ਤਾਂ ਰਹੀ ਨਹੀਂ, ਦੁਨਿਆਵੀ ਮੰਗਾਂ ਤਾਂ ਇੱਕ ਪਾਸੇ ਹੋ ਗਈਆਂ। ਉਹ ਤਾਂ ਗੁਰੂ ਕੋਲ ਆਉਂਦੇ ਆ ਵੀ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਅੱਗੇ ਕੀ ਚਾਹ ਅਰਦਾਸ, ਵੀ ਉਹਦਾ ਜਾਣੀ ਜਾਣ ਹੈ, ਜਿਹੜੇ ਪਦਾਰਥ ਦਿੱਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ, ਹੋਰ ਜਿਹਨੇ ਦੇਣੇ ਉਹ ਆਪੇ ਆਪ ਦੇਊਗਾ, ਕਹਿਣਾ ਨਹੀਂ ਹੈ, ਮੰਗਣਾ ਨਹੀਂ ਹੈ, ਇਹ ਗੁਰਮੁੱਖਾਂ ਦੀ ਮੰਜ਼ਿਲ ਹੈ। ਜਦੋਂ ਗੁਰੂ ਸਾਹਿਬ ਨੇ ਕਿਹਾ ਜਾਨੀ ਖਾਂ ਜਾਨੀ ਕੋ ਮਿਲਣਾ, ਉਹ ਕਹਿੰਦਾ ਹਾਂਜੀ, ਕਹਿੰਦੇ ਖੜਾ ਹੋ ਮਲਾਈਏ, ਖੜਾ ਹੋ ਗਿਆ। ਮਹਾਰਾਜ ਕਹਿੰਦੇ ਗੱਲ ਸੁਣ, ਤੈਨੂੰ ਜਾਨੀ ਮਿਲਾ ਦਿੰਦੇ ਆ, ਖੁਦਾ ਮਿਲਾ ਦਿੰਦੇ ਆ, ਉਹ ਥੋੜ੍ਹੀ ਦੂਰੀ 'ਤੇ ਦਰਿਆ ਵਹਿੰਦਾ, ਦਰਿਆ ਉਹ 'ਚ ਜਾ ਕੇ ਛਾਲ ਮਾਰ, ਤੈਨੂੰ ਜਾਨੀ ਮਿਲ ਜੂਗਾ। ਲੈ ਵੀ ਗੁਰੂ ਨੇ ਆਹ ਬਚਨ ਕਿਹਾ ਅਤੇ ਜਾਨੀ ਖਾਂ ਉੱਥੋਂ ਤੁਰ ਪਿਆ ਏ, ਵਗਿਆ ਹੀ ਜਾਂਦਾ ਏ, ਫਿਰ ਭੱਜਣ ਲੱਗਦਾ ਜਿਵੇਂ ਜੋਸ਼ ਆ ਜਾਂਦਾ ਉਹਦੇ ਵਿੱਚ। ਮੇਰੀ ਪੀਰ ਦੇ ਮਾਲਕ ਕਹਿੰਦੇ ਵਿਧੀ ਚੰਦਾ, ਇਹਨੇ ਦਰਿਆ 'ਚ ਛਾਲ ਮਾਰ ਦੇਣੀ ਆ, ਤੁਸੀਂ ਪਿੱਛੇ ਜਾਓ, ਜੇ ਜੋ ਛਾਲ ਮਾਰਤੀ ਵਿੱਚੋਂ ਕੱਢ ਲਿਓ, ਉਦੋਂ ਬਾਅਦ ਅਸੀਂ ਆਉਂਦੇ ਹਾਂ ਉੱਥੇ। ਉਹ ਇੰਨੀ ਤੇਜ਼ੀ ਨਾਲ ਜਾਂਦਾ ਹੈ, ਇੰਨੀ ਤੇਜ਼ੀ ਨਾਲ ਜਾਂਦਾ ਹੈ, ਪਿੱਛੇ ਵਿਧੀ ਚੰਦ ਘੋੜੇ 'ਤੇ ਸਵਾਰ ਹੋ ਕੇ ਜਾ ਰਿਹਾ, ਉਹਨੇ ਪਿੱਛਾ ਭੌਂ ਕੇ ਨਹੀਂ ਦੇਖਿਆ ਜਾਨੀ ਖਾਂ ਨੇ ਕਿ ਮੈਨੂੰ ਕੋਈ ਬਚਾਉਣ ਵਾਸਤੇ ਆਉਂਦਾ, ਮੇਰੇ ਪਿੱਛੇ ਕੀ ਆਉਂਦਾ, ਕਿ ਇਹ ਨਹੀਂ ਦੇਖਿਆ ਉਹਨੇ। ਉਹਨੇ ਤਾਂ ਗੁਰੂ ਦਾ ਬਚਨ ਸੱਚ ਕਰਕੇ ਮੰਨਿਆ ਹੈ। ਦਰਿਆ ਦੇ ਨੇੜੇ ਜਾ ਕੇ ਉਹ ਜਾਨੀ ਖਾਂ ਨੇ ਛਾਲ ਮਾਰਤੀ ਹੈ, ਜਦੋਂ ਛਾਲ ਮਾਰੀ ਹੈ ਪਿੱਛੇ ਵਿਧੀ ਚੰਦ ਪਹੁੰਚਦਾ, ਉਹਨੇ ਵੀ ਛਾਲ ਮਾਰੀ, ਉਹਨੂੰ ਬਾਹਰ ਕੱਢ ਲਿਆ। ਜਦੋਂ ਬਾਹਰ ਕੱਢ ਲਿਆ ਉਹਦੇ ਕੱਪੜੇ ਗਿੱਲੇ ਆ, ਜਦੋਂ ਬਾਹਰ ਕੱਢਿਆ ਤਾਂ ਇਹਨਾਂ ਨੂੰ ਛੇਵੇਂ ਪਾਤਸ਼ਾਹ ਵੀ ਆ ਗਏ ਆ, ਛੇਵੇਂ ਪਾਤਸ਼ਾਹ ਆ ਗਏ ਆ। ਅਤੇ ਜਾਨੀ ਖਾਂ ਨੂੰ ਕਹਿੰਦੇ ਜਾਨੀ ਖਾਂ ਬੈਠ ਇੱਥੇ, ਤੈਨੂੰ ਰੱਬ ਮਲਾਈਏ। ਮਹਾਰਾਜ ਉਹਦੇ ਨੇਤਰਾਂ 'ਚ ਆਪਦੇ ਨੇਤਰ ਪਾਉਂਦੇ ਆ, ਨਜ਼ਰਾਂ ਨਾਲ ਨਜ਼ਰਾਂ ਮਿਲਦੀਆਂ ਹਨ, ਨਜ਼ਰ ਨਜ਼ਰ ਵਿੱਚ ਫਰਕ, ਪਾਤਸ਼ਾਹ ਤੇਰੀ ਨਜ਼ਰ ਨਜ਼ਾਰਾ। ਗੁਰਬਾਣੀ ਕਹਿੰਦੀ ਜੇ ਤਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ, ਕਿ ਜੇ ਗੁਰੂ ਦੀ ਨਜ਼ਰ ਥੱਲੇ ਨਹੀਂ ਨਾ ਆਏ, ਕਿਸੇ ਨੇ ਨਹੀਂ ਪੁੱਛਣੀ ਬਾਤ। ਮਹਾਰਾਜ ਨੇ ਮੇਹਰ ਦੀਆਂ ਨਜ਼ਰਾਂ ਪਾਈਆਂ, ਜਦੋਂ ਨਜ਼ਰਾਂ ਪਾਈਆਂ, ਸ਼ੀਤਲ ਨਜ਼ਰਾਂ ਪਾਤੀਆਂ ਹੋਏ, ਅੰਦਰ ਉਹਦੇ ਸਰੀਰ ਨੇ ਹਰਕਤ ਕੀਤੀ ਹੈ ਅਤੇ ਉਹਨੂੰ ਚਾਨਣ 'ਤੇ ਗਿਆਨ ਹੋ ਗਿਆ ਹੈ। ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ, ਜਾਨੀ ਨੂੰ ਜਾਨੀ ਦੇ ਨਾਲ ਮਿਲਾਤਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਸਾਡੇ ਸਤਿਗੁਰ, ਉਹ ਕਹਿੰਦੇ ਜਿਹੜੇ ਵੱਡੇ ਵੱਡੇ ਖੱਬੀ ਖਾਣ ਵੀ ਆਉਂਦੇ ਸੀ ਨਾ, ਵੱਡੇ ਵੱਡੇ ਆਪੇ ਆਪ ਨੂੰ ਕਹਾਉਣ ਵਾਲੇ, ਵੀ ਸਾਡੇ ਅਸੀਂ ਆਏ ਹਾਂ ਅਤੇ ਸਾਡੇ ਆਏ ਹਾਂ ਅਤੇ ਸਾਨੂੰ ਵਜ਼ੀਰੀਆਂ ਮਿਲੀਆਂ, ਸਾਨੂੰ ਰਾਜ ਭਾਗ ਮਿਲਿਆ, ਉਹਨਾਂ ਦੀਆਂ ਧੌਣਾਂ 'ਚ ਕਿੱਲੇ ਸੀਗੇ। ਮੀਰੀ ਪੀਰ ਦੇ ਮਾਲਕਾਂ ਨੇ ਕਿੱਲੇ ਕੁੱਲੇ ਤੋੜ 'ਤੇ ਪੱਟ ਪੁੱਟ ਦਿੱਤੇ ਆ, ਹੰਕਾਰ ਵਾਲੇ ਕਿੱਲੇ, ਹੰਕਾਰ ਦੀ ਬੋ ਆਉਂਦੀ ਸੀ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ। ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਉਹਨਾਂ ਨੇ ਵੀ ਧੌਣਾਂ ਨੀਵੀਆਂ ਕਰਕੇ ਖਿਮਾ ਜਾਚਨਾ ਕੀਤੀ ਹੈ, ਬੀਬੀ ਇਹ ਸਾਡੇ ਗੁਰਾਂ ਦਾ ਸੱਚਾ ਸੁੱਚਾ ਦਰਬਾਰ ਆ, ਇਹ ਤਾਂ ਕਿਸਮਤ ਲਿਖਣ ਵਾਲੇ ਆ, ਤਕਦੀਰਾਂ ਲਿਖਣ ਵਾਲੇ ਆ। ਸਾਨੂੰ ਸਮਝ ਨਹੀਂ ਆਈ ਵੀ ਇੰਨਾ ਚਿਰ ਤੂੰ ਰਹੀ ਕਿੱਥੇ, ਭੜਕਦੀ ਰਹੀ। ਦੇਖੋ ਆਪਣੇ ਹੁਣ ਕਹਿੰਦੇ ਆ ਭਜਨੀਕ ਪੁਰਸ਼, ਬੜੇ ਬੜੇ ਵਿਦਵਾਨ ਵੀ ਤਿੰਨ ਜਗ੍ਹਾ ਲੇਖ ਲਿਖੇ ਆਪਣੇ, ਇੱਕ ਤਾਂ ਮਸਤਕ 'ਚ, ਇੱਕ ਹੱਥਾਂ 'ਚ, ਇੱਕ ਪੈਰਾਂ 'ਚ। ਜਦੋਂ ਪੈਰਾਂ ਨਾਲ ਹੀ ਗੁਰੂ ਦੇ ਦਰ 'ਤੇ ਆਉਂਦੇ ਹੈ ਔਰ ਨਮਸਤਕ ਹੁੰਦੇ ਹਾਂ, ਗੁਰੂ ਸਾਹਿਬ ਨੂੰ ਡੰਡੌਤ ਵੰਦਨਾ ਕਰਦੇ ਹੈ, ਇਹਨਾਂ ਹੱਥਾਂ ਨਾਲ ਸੇਵਾ ਕਰਦੇ ਹੈ, ਨਾਮ ਜਪਦੇ ਹੈ ਔਰ ਝਾੜੂ ਲਾਉਂਦੇ ਹੈ ਔਰ ਜੋੜੇ ਝਾੜਦੇ ਹਾਂ ਸਾਡੀਆਂ, ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਦਾ, ਮੰਦੀਆਂ ਤਕਦੀਰਾਂ ਸਿੱਧੀਆਂ ਹੋ ਜਾਂਦੀਆਂ। ਜਿਸ ਤਰ੍ਹਾਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਹੈ, ਜਦੋਂ ਸ਼ਾਹੀ ਨਾਲ ਲਾਉਂਦੇ ਹਾਂ, ਸਪਰਸ਼ ਕਰਦੇ ਹਾਂ, ਕਾਗਜ਼ ਠੱਪਾ ਲੱਗਦਾ, ਉਹ ਮੋਹਰ ਦੇ ਅੱਖਰ ਸਿੱਧੇ ਹੋ ਜਾਂਦੇ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਦਾ ਹੈ। ਚਿੱਤ ਚਾਹੁੰਦਾ ਮੈਂ ਕਰਾਂ ਬਾਦਸ਼ਾਹੀ, ਕਿਸਮਤ ਆਖਦੀ ਪਵੇ ਜੰਜੀਰ ਤੈਨੂੰ, ਮਨ ਚਾਹੁੰਦਾ ਰਹਾ ਆਜ਼ਾਦ ਹਰਦਮ, ਵੀ ਮੈਂ ਮੈਨੂੰ ਕੋਈ ਰੋਕੇ ਨਾ, ਕੋਈ ਟੋਕੇ ਨਾ, ਮਨ ਚਾਹੁੰਦਾ ਰਹਾ ਆਜ਼ਾਦ ਹਰਦਮ, ਤਕਦੀਰ ਆਖਦੀ ਪਵੇ ਜੰਜੀਰ ਤੈਨੂੰ। ਉਹ ਚਿੱਤ ਚਾਹੁੰਦਾ ਰੇਸ਼ਮੀ ਚੀਰ ਪਹਿਨਾ, ਬੜੇ ਵਧੀਆ ਵਧੀਆ ਕੱਪੜੇ ਪਹਿਨਾ, ਸਿਰੇ ਦੇ ਲਿਆ ਕੇ ਕੱਪੜੇ ਪਹਿਨਾ, ਪਰ ਲਾਭਤ ਆਖਦੀ ਜੁੜੇ ਨਾ ਲੀਰ ਤੈਨੂੰ। ਗੁਰੂ ਬਿਨਾਂ ਨਹੀਂ ਸੁੱਖ ਦਰਬਾਰ ਸਿੰਘਾ, ਮੁਰਸ਼ਦ ਨਵਾਜ ਦੇਣਗੇ ਬਸ ਅਖੀਰ ਤੈਨੂੰ, ਤੈਨੂੰ ਗੁਰੂ ਨੇ ਨਵਾਜਣਾ ਹੈ। ਤੇਰੇ ਮਨ ਦੇ ਸੁਭਾਅ ਕੋਈ ਬਲਬਲੇ ਹੋਰ ਹੁੰਦੇ ਹੈ, ਮਨ ਮੈਂਗਲ ਮਸਤਾਨੇ ਹਾਥੀ ਦੀ ਤਰ੍ਹਾਂ, ਮਨ ਨਹੀਂ ਕਾਬੂ ਆਉਂਦਾ, ਚਾਹੇ ਚੰਗਾ ਕਾਰਜ ਕਰਦੇ ਹੋਈਏ, ਗੁਰੂ ਘਰ ਬੈਠੇ ਹੋਈਏ, ਮਨ ਭੜਕਣਾ ਕਿਤੇ ਹੋਰ ਹੋਊਗੀ, ਉਹ ਕਾਰਜ ਕਰਨਾ, ਉਹ ਕਰਨਾ, ਉੱਧਰ ਜਾਣਾ, ਉਹ ਕਰਨਾ, ਐਂ ਕਰਨਾ, ਮਨ ਭੜਕਦਾ ਰਹਿੰਦਾ ਹੈ। ਜਦੋਂ ਨਾਮ ਜਪੀਦਾ ਇਹ ਮਾਲਾ ਫੜੀ ਦੀ ਹੈ, ਕਈ ਵਾਰੀ ਨੀਂਦ ਝੋਕੇ ਆਉਣ ਲੱਗ ਜਾਂਦੇ ਹੈ, ਜਾਂ ਜੇ ਗੁਟਕਾ ਫੜੀ ਤਾਂ ਵਾਸੀਆਂ ਆਉਣ ਲੱਗ ਜਾਂਦੀਆਂ ਹੈ, ਧਿਆਨ ਹੀ ਉੱਖੜ ਜਾਂਦਾ ਹੈ, ਉਦੋਂ ਮਨ ਹੀ ਕਿਤੇ ਹੋਰ ਪਾਸੇ ਚਲਿਆ ਜਾਂਦਾ, ਉਦੋਂ ਮਨ 'ਚ ਖਿਆਲ ਹੀ ਹੋਰ ਆ ਜਾਂਦੇ ਹੈ। ਸੋ ਪਿਆਰੇ ਖਾਲਸਾ ਜੀ, ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕਾਰਜ ਰਾਸ। ਜਦੋਂ ਆਪਾਂ ਕਹਿੰਦੇ ਮਹਾਰਾਜ ਮਨ ਤਨ ਧਨ ਸਾਰਾ ਕੁਝ ਗੁਰੂ ਦਾ ਹੈ, ਆਪਾਂ ਨਹੀਂ ਕੁਝ ਲੈ ਕੇ ਆਏ, ਜੋ ਸਾਨੂੰ ਮਿਲਿਆ ਹੈ ਸਾਡੇ ਮਾਂ ਬਾਪ ਨੇ ਦਿੱਤਾ ਹੈਗਾ, ਉਹਨਾਂ ਨੂੰ ਉਹਨਾਂ ਦੇ ਮਾਂ ਬਾਪ ਨੇ, ਅਸੀਂ ਆਪਣੇ ਬੱਚਿਆਂ ਨੂੰ ਦੇ ਜਾਣਾ ਹੈ, ਇਸੇ ਤਰ੍ਹਾਂ ਆਈ ਚਲਾਈ ਚੱਲੀ ਜਾਣੀ ਹੈ, ਇਸੇ ਤਰ੍ਹਾਂ ਇਹ ਪ੍ਰਕਿਰਿਆ, ਇਹ ਧਰਤੀ, ਇਹ ਮਾਤ ਲੋਕ ਦੇ ਜੋ ਮਨੁੱਖ ਆਏ ਆ, ਇਨਸਾਨ ਆਏ, ਗੁਰੂ ਸਾਹਿਬ ਤੇ ਅਪਾਰ ਬਖਸ਼ ਕਿਰਪਾ ਕਰਦਾ ਹੈ,
ਪਰ ਉਹਦੀ ਕਿਰਪਾ ਦੇ ਪਾਤਰ ਵਿਰਲੇ ਬਣਦੇ ਆ। ਵਿਰਲੇ ਜਗ ਮੈਂ ਉਦਮ ਕੱਢ ਕੇ ਵਿਰਲੇ ਕਹੀ ਕੇ ਵਿਰਲੇ ਉਹ ਸਿੱਖ ਹੁੰਦੇ ਹੈ ਜੋ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ ਚ ਆ ਕੇ ਇਹੋ ਜਿਹੀਆਂ ਮੰਗਾਂ ਤੇ ਇਹੋ ਜਿਹੀਆਂ ਦਾਤਾਂ ਮੰਗਦੇ ਹਨ ਪੂਰਾ ਪਰਪੱਕ ਕਰਕੇ। ਭਾਈ ਗੁਰਦਾਸ ਜੀ ਨੇ ਕਿਹਾ ਰੱਬ ਆ ਉਹ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਂ ਖੁਦ ਰੱਬ ਹੈ, ਤਕਦੀਰਾਂ ਲਿਖਣ ਵਾਲੇ ਹੈ ਤੇ ਤੈਨੂੰ ਖਾਲੀ ਨੀ ਮੋੜਦੇ, ਤੂੰ ਜਾ ਕੇ ਦਾਤ ਮੰਗਣੀ ਆ ਪੁੱਤਰ ਦੀ। ਭਾਈ ਗੁਰਦਾਸ ਨੇ ਸਮਝਾਇਆ ਏ ਤੇ ਮਾਤਾ ਸੁਲੱਖਣੀ ਆਉਂਦੀ ਹੈ, ਪਾਤਸ਼ਾਹ ਬੈਠੇ ਆ ਤਖ਼ਤ ਤੇ, ਆਸੇ ਪਾਸੇ ਸੇਵਾਦਾਰ ਖੜੇ ਹੁੰਦੇ ਆ, ਸੰਗਤਾਂ ਸਾਹਮਣੇ ਬੈਠੀਆਂ ਹੁੰਦੀਆਂ ਹਨ, ਭਗਤੀ ਤੇ ਸ਼ਕਤੀ ਬੈਠੀ ਹੈ ਤੇ ਬੀਬੀ ਸੁਲੱਖਣੀ ਮਹਾਰਾਜ ਦੇ ਦਰਸ਼ਨ ਕਰਕੇ ਇੱਕ ਪੁੱਤਰ ਦੀ ਦਾਤ ਮੰਗਦੀ ਹੈ ਤੇ ਗੁਰੂ ਸਾਹਿਬ ਪਤਾ ਨੀ ਕਿਹੜੀ ਮੌਜ ਬੈਠੇ ਹੁੰਦੇ ਆ, ਜਿਵੇਂ ਜਾਨੀ ਖਾਣ ਕਿਹਾ ਸੀ ਇਹਨੂੰ ਧੱਕੇ ਮਾਰ ਕੇ ਬਾਹਰ ਕਰੋ, ਬਾਹ ਫੜ ਕੇ ਬਾਹਰ ਕਰੋ। ਬੀਬੀ ਨੇ ਹੁਣ ਪੁੱਤ ਮੰਗਿਆ ਤੇ ਗੁਰੂ ਸਾਹਿਬ ਪਤਾ ਨੀ ਕਿਹੜੀ ਮੌਜ ਬੈਠੇ ਹੈ ਤੇ ਮਹਾਰਾਜ ਧੱਕੇ ਵਰਗਾ ਜਵਾਬ ਦਿੰਦੇ ਆ, ਕਹਿੰਦੇ ਬੀਬੀ ਲਿਖੀਆਂ ਨੇ ਧੁਰੋਂ ਵਧਾਤਾ, ਬਸ ਦੀ ਗੱਲ ਮੇਰੇ ਨਾ, ਪੁੱਤਰ ਦੀ ਦਾਤ ਕੋਈ ਕਰਮਾਂ ਵਿੱਚ ਤੇਰੇ ਨਾ। ਪਹਿਲੀ ਵਾਰੀ ਮੀਰੀ ਪੀਰ ਦੇ ਮਾਲਕ ਜਿਵੇਂ ਬੀਬੀ ਨੂੰ ਜਵਾਬ ਦੇ ਰਹੇ ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ

ਲਿਖੀਆਂ ਨੇ ਧੁਰੋ ਵਧਾਤਾ ਬਸ ਦੀ ਗੱਲ ਮੇਰੇ ਨਾ ਪੁੱਤਰ ਦੀ ਦਾਤ ਮਾਤਾ ਕਰਮਾਂ ਵਿੱਚ ਤੇਰੇ ਨਾ। ਗੁਰੂ ਸਾਹਿਬ ਨੇ ਜਵਾਬ ਦਿੱਤਾ ਜਿੱਥੇ ਰੱਬ ਰੱਖੇ ਰਾਜੀ ਉੱਥੇ ਹੀ ਰਹਿਣਾ ਪੈਂਦਾ ਹੈ, ਕਰਮਾਂ ਵਿੱਚ ਜੋ ਲਿਖਿਆ ਏ ਉਹ ਭੋਗਣਾ ਹੀ ਪੈਂਦਾ ਹਰ ਹੀਲੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੇ। ਭਾਗ ਹੋਊਗਾ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਕਰਮ ਪੈ, ਜਿਹਨਾਂ ਦੇ ਭਾਗ ਤੇ ਭੋਗ ਵੱਡੇ ਹੈ ਉਹਨਾਂ ਨੂੰ ਰਿਜਕ ਮਿਲਦਾ ਹੈ, ਤੇ ਨਹੀਂ ਉਹ ਚੱਲ ਕੇ ਉੱਥੇ ਜਾਂਦੇ। ਗੁਰੂ ਸਾਹਿਬ ਉਹੋ ਜਿਹੀ ਬਣਤ ਉਹੋ ਜਿਹਾ ਸਮਾਂ ਉੱਥੇ ਬਣਾ ਦਿੰਦਾ। ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ ਦਇਆ ਵੱਡੀ ਹੈ, ਪਰ ਉਪਕਾਰ ਨਾਲੋਂ ਭਾਵੇਂ ਕਿਤਨੇ ਵੇਦ ਗ੍ਰੰਥ ਪੜ੍ਹੀਏ ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ। ਵਿੱਚ ਆ ਗਏ ਨੇ ਸਤਿਕਾਰ ਸਾਰੇ, ਬਚਨ ਮੰਨਣਾ ਹੈ ਵੱਡਾ ਸਤਿਕਾਰ ਨਾਲੋਂ। ਏਦੂ ਹੋਰ ਨਹੀਂ ਆਨੰਦ ਦਰਬਾਰ ਸਿੰਘ ਇੰਤਜ਼ਾਰ ਮੈਂ ਆਨੰਦ ਦਿਦਾਰ ਨਾਲੋਂ। ਜਦੋਂ ਅਸੀਂ ਗੁਰੂ ਦੇ ਬਚਨ ਮੰਨਾਂਗੇ ਨਾ ਸਾਰਾ ਵਿੱਚ ਹੀ ਕੁਝ ਆ ਜਾਂਦਾ। ਇਹ ਨਹੀਂ ਹੈ ਵੀ ਫਾਰਮੈਲਟੀਆਂ ਏ ਵੀ ਬੱਧਾ ਚੱਠੀ ਜੋ ਪਰੇ ਨਾ ਗੁਣਾ ਉਪਕਾਰ, ਜੇ ਗੁਰੂ ਸਾਹਿਬ ਦੇਖਦੇ ਆ ਤਾਂ ਸੇਵਾ ਕਰ ਲਓ, ਜੇ ਗੁਰੂ ਸਾਹਿਬ ਦੇਖਦੇ ਹਨ ਤਾਂ ਬਾਣੀ ਪੜ੍ਹ ਲਓ ਜਾਂ ਸਤਸੰਗ ਦੇ ਵਿੱਚ ਆ ਜਾਓ, ਜੇ ਗੁਰੂ ਕਿਤੇ ਗਏ ਹਨ ਤੇ ਆਉਣ ਦੀ ਲੋੜ ਹੀ ਨਹੀਂ ਹੈ। ਠੀਕ ਹੈ ਜਿੱਥੇ ਮੈਂ ਚੱਲਦਾ ਹੈ ਚਲਾਕੀਆਂ ਨਹੀਂ ਚੱਲਦੀਆਂ ਉਹਦੇ ਦਰ ਤੇ। ਸੋ ਪਿਆਰੇ ਖਾਲਸਾ ਜੀ, ਚਤਰਾਈ ਕਿਹਨੇ ਨਾ ਪਾਇਆ, ਰਾਮ ਜੀ ਨੇ ਚਲਾਕੀਆਂ ਮਨ ਦੇ ਵਿੱਚ ਹੈ, ਜਿਹੜੇ ਮਨ ਦੇ ਵਿੱਚ ਖੋਟ ਰੱਖ ਕੇ ਜਾਂ ਐਂ ਰੱਖ ਕੇ ਜਾਂ ਦੂਈ ਭਾਵਨਾ ਹੋਵੇ ਉਹਦੇ ਨਾਲ ਫਿਰ ਕਾਮਯਾਬੀਆਂ ਨਹੀਂ ਮਿਲਦੀਆਂ। ਸਾਡੇ ਇਸ ਲਿਖਦੇ ਕਹਿੰਦੇ ਛੱਡ ਦੇ ਦਿਲ ਦੀ ਤੂੰ ਬਦਨੀਤੀ, ਪਾ ਲਾ ਉਸ ਨਾਲ ਪਾਕ ਪ੍ਰੀਤੀ, ਛੱਡ ਕੇ ਹੋਰ ਸਹਾਰੇ ਨੂੰ ਤੇਰੇ ਅੰਦਰ ਪ੍ਰੀਤਮ ਵੱਸਦਾ, ਪਾ ਲਾ ਨੂਰ ਨਜ਼ਾਰੇ ਨੂੰ। ਅੰਦਰ ਬੈਠਾ ਹੈ ਪ੍ਰੀਤਮ, ਕਿਤੇ ਬਾਹਰ ਭਾਲਣ ਦੀ ਲੋੜ ਨਹੀਂ ਹੈ। ਪ੍ਰੀਤਮ ਕਿਸੇ ਵਿਅਕਤੀ ਦਾ ਨਾਂ ਨਹੀਂ ਹੈ, ਪਾਤਸ਼ਾਹ ਦਾ, ਹਰ ਹਿਰਦੇ ਵਿੱਚ ਵੱਸਦੀ ਹੈ ਤਸਵੀਰ ਸ਼੍ਰੀ ਗੁਰੂ ਨਾਨਕ ਦੀ। ਗੁਰੂ ਨਾਨਕ ਮਹਾਰਾਜ ਹਰੇਕ ਦੇ ਦਿਲਾਂ ਤੇ ਰਾਜ ਕਰਦੇ, ਅੰਦਰ ਬੈਠੇ ਆ। ਅੰਦਰ ਜਿਹੜਾ ਮਣੀ ਨਾਮ ਆ ਸਾਡਾ ਨਾ, ਅੰਦਰ ਬੈਠੇ ਆ। ਦੇਖੋ ਏਡਾ ਪਿੰਗਲਾ ਸੁਖਮਨਾ ਤਿੰਨ ਨਾੜੀਆਂ, ਜਿੱਥੇ ਇਹ ਬਹਿੰਦੀਆਂ ਅੰਦਰ ਅਮਰ ਕੁੰਡ ਬਣਦਾ ਹੈ। ਉਹ ਅਮਰ ਕੁੰਡ ਵਿੱਚ ਜਿਹਨੇ ਗੋਤਾ ਲਾ ਲਿਆ ਹੈ ਉਹਦਾ ਦਸਵਾਂ ਦੁਆਰ ਖੁੱਲਦਾ, ਤੀਜਾ ਨੇਤਰ ਸਭ ਦੇ ਹੈ ਉਹ ਬੰਦ ਪਿਆ। ਉਹ ਜਦੋਂ ਖੁੱਲਦਾ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਉਹਨਾਂ ਦੀ ਕਿਰਪਾ ਨਾ ਖੁੱਲਦਾ ਜਿਹਨਾਂ ਦੇ ਉੱਪਰ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ। ਅਮਲ ਕਰਨਾ ਨਹੀਂ, ਹੁਣ ਗੁਰੂ ਦੇ ਬਚਨ ਹੈ, ਹੁਣ ਜਿਹੜਾ ਗੁਰੂ ਦੇ ਬਚਨ ਹੈ ਤੇ ਜਿਹੜਾ ਹੁਕਮ ਹੈ ਤਾਂ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹਨ। ਇਹਨੇ ਵੀ ਉਹਦੇ ਵਾਸਤੇ ਜਾਂ ਉਹਦੇ ਵਾਸਤੇ ਜਾਂ ਮੇਰੇ ਵਾਸਤੇ, ਇਹਨਾਂ ਵਾਸਤੇ, ਸਾਰਿਆਂ ਵਾਸਤੇ ਹੈ। ਇਹ ਗੁਰੂ ਸਾਹਿਬ ਦੇ ਜੋ ਬਚਨ ਹੈ, ਸ਼ਬਦ ਹੈ, ਬਾਣੀ ਦੇ ਇਹ ਮੋਤੀ ਹੈ, ਇਹ ਮੋਤੀ ਕਰਦੇ ਆ। ਤੁਸੀਂ ਹੰਸ ਬੈਠੇ ਹੋ, ਅਸੀਂ ਕਾਗ ਹੈ, ਸਾਨੂੰ ਗੁਰੂ ਤੇ ਵਿਸ਼ਵਾਸ ਹੈ ਵੀ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨਗੇ, ਸਾਡੇ ਤੇ ਨਜ਼ਰ ਮਿਹਰ ਦੀ ਪਾਉਣਗੇ, ਸਾਨੂੰ ਹੰਸਾਂ ਦੀ ਕਤਾਰ 'ਚ ਖੜਾਉਣਗੇ, ਇਹਨੇ ਵੀ ਹੰਸ ਬਣਾਉਣਗੇ, ਤੁਹਾਡੇ ਜਾਇਦ ਕਰਨਗੇ। ਗੁਰ ਸੰਗਤ ਵੱਡੀ ਹੈ ਦੋ ਦਰਜੇ ਗੁਰੂ ਤੋਂ, ਵੀ ਸਾਨੂੰ ਹੰਸਾਂ ਦੀ ਕਤਾਰ 'ਚ ਹੀ ਖੜਾਉਣਗੇ, ਇਹ ਇੱਕ ਆਸ ਤੇ ਵਿਸ਼ਵਾਸ ਹੈ। ਜਦੋਂ ਗੁਰੂ ਸਾਹਿਬ ਇਹਨਾਂ ਬਾਣੀਆਂ ਨੂੰ ਐਂ ਕਿਰਪਾ ਕਰਦੇ ਹੁੰਦੇ ਆ, ਮੋਤੀ ਵਰਸਾਉਂਦੇ ਹੈ, ਤੇ ਤੁਸੀਂ ਸਾਰਿਆਂ ਨੇ ਉਹਨਾਂ ਮੋਤੀਆਂ ਨੂੰ, ਹੰਸਾਂ ਦੀ ਖੁਰਾਕ ਹੈ ਮੋਤੀ, ਇਹਨਾਂ ਮੋਤੀਆਂ ਨੂੰ ਆਪਣੇ ਹਿਰਦੇ ਦੇ ਰੂਹ ਦੀ ਖੁਰਾਕ ਬਣਾਉਣਾ ਹੈ। ਤੇ ਜਿਹੜਾ ਗੁਰੂ ਸਾਹਿਬ ਦੇ ਐਂ ਬਚਨ ਪੱਲੇ ਬੰਨ ਕੇ ਲੈ ਗਿਆ, ਉਹਦਾ ਆਉਣਾ ਵੀ ਸਫਲ ਹੈ ਤੇ ਜਾਣਾ ਵੀ ਸਫਲ ਹੈ। ਪਕੜ ਕਰਦੇ ਉਹ ਸਿੱਖ ਗੁਰੂ ਦੇ ਬਚਨਾਂ ਦੀ ਪਕੜ ਕਰਦੇ ਹੈ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਮਹਾਰਾਜ ਜੇ ਤੁਸੀਂ ਸਾਡੇ ਐਬ ਗਨਾਹ ਤੱਕੜੀ 'ਚ ਪਾ ਕੇ ਤੋਲਣ ਲੱਗ ਗਏ ਫਿਰ ਅਸੀਂ ਪਾਸ ਨਹੀਂ ਹੋ ਸਕਦੇ। ਤੱਕੇ ਐਬ ਗਨਾਹ ਜੇ ਮੇਰੇ ਮੁਸ਼ਕਲ ਹੋ ਜੂ ਜਰਨਾ, ਜੇ ਲੇਖੇ ਦੇ ਅੰਦਰ ਆ ਗਏ ਫਿਰ ਅਸੀਂ ਕੀ ਤਰਨਾ। ਚਮਣ ਪਿਆਰ ਦਾ ਖਿਲਿਆ ਤੂੰ ਪਤਝੜ ਲਿਆ ਵੀ ਨਾ, ਦਰ ਤੇਰੇ ਤੇ ਆ ਗਏ ਤੂੰ ਠਕਰਾਵੀ ਨਾ। ਮਹਾਰਾਜ ਠੀਕ ਹੈ, ਗੁਰੂ ਨਾਨਕ ਦੀ ਜਿਹੜੀ ਤੱਕੜੀ ਹੈ ਤੇਰਾ ਤੇਰਾ ਤੋਲ ਰਹੀ ਹੈ। ਦਿੱਲੀ ਵਿੱਚ ਕੰਡਾ ਲੱਗਿਆ ਸਿੱਖੀ ਨੂੰ ਤੋਲਣ ਦਾ, ਗੁਰੂ ਨਾਨਕ ਦੀ ਤੱਕੜੀ ਨੇ ਤੇਰਾਂ ਤੇਰਾਂ ਤੋਲੇ, ਦੁੱਧੋਂ ਪਾਣੀ ਛਾਣਤਾ। ਇਹ ਨਹੀਂ ਮੈਂ ਗੁਰੂ ਨੇ ਕਹਿਤਾ ਵੀ ਤੇਰੇ ਪੂੜਿਆਂ 'ਚ ਲਹੂ ਆ ਤੇ ਉਹਦੇ ਪੂੜਿਆਂ ਦੁੱਧ ਹੈ, ਉਹ ਕਹਿੰਦੇ ਕੱਢ ਕੇ ਦਿਖਾਓ। ਮਹਾਰਾਜ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ, ਸਾਰਾ ਉਵੇਂ ਕੀਤਾ। ਕਹਿੰਦੇ ਆਹ ਲਿਆ ਕਰਾਂ ਜੇ ਤੈਨੂੰ ਮਾਣ ਆ ਨਾ, ਵੀ ਮੇਰੇ ਤਾਂ ਪੂੜੇ ਵਧੀਆ ਦੇਸੀ ਘਿਓ ਦੇ ਬਣੇ ਹੋਏ ਆ, ਮੈਂ ਤਾਂ ਨਿਉਂ ਦੇ ਦਿੱਤਾ ਸਾਰਿਆਂ ਨੂੰ। ਮਲਕ ਭੱਗ ਨੂੰ ਮਾਣ ਸੀਗਾ। ਗੁਰੂ ਨਾਨਕ ਮਹਾਰਾਜ ਕਹਿੰਦੇ ਇਹ 'ਚ ਗਰੀਬਾਂ ਦਾ ਖੂਨ ਹੈ, ਲਹੂ ਹੈ, ਗਰੀਬਾਂ ਦਾ ਖੂਨ ਪੀ ਕੇ ਰੱਤ ਨਿਚੋੜ ਕੇ ਤੂੰ ਆਪਦਾ ਸਮਰਾਜ ਖੜਾ ਕੀਤਾ ਹੈ। ਜੇ ਅਸੀਂ ਉਹ ਗਰੀਬ ਤਰਖਾਣ ਮਿਸਤਰੀ ਭਾਈ ਲਾਲੋ ਦੀ ਕੁੱਲੀ 'ਚ ਗਏ ਹੈ, ਉਹ ਸਬਰ ਸ਼ੁਕਰ ਦੀ ਖਾਂਦਾ ਹੈ, ਹੱਥੀ ਸੱਚੀ ਸੁੱਚੀ ਕਿਰਤ ਕਰਦਾ ਹੈ। ਤੇ ਜਿਹੜਾ ਹੱਥੀ ਸੱਚੀ ਸੁੱਚੀ ਕਿਰਤ ਕਰਦਾ ਹੈ, ਉੱਠਦੇ ਬਹਿੰਦੇ ਗੁਰੂ ਦਾ ਸ਼ੁਕਰਾਨਾ ਕਰਦਾ, ਹਿਰਦੇ ਵਿੱਚੋਂ ਧਿਆਉਂਦਾ ਹੈ, ਤਾਂ ਹੀ ਅਸੀਂ ਤੁਰੇ ਫਿਰਦੇ ਹਾਂ। ਰੱਬ ਭੱਜਿਆ ਫਿਰਦਾ, ਇਹੋ ਜਿਹੇ ਆਸ਼ਕਾਂ ਦੇ ਮਗਰ ਫਿਰਦਾ, ਇਹੋ ਜਿਹੇ ਭਜਨੀਕ ਪੁਰਸ਼ਾਂ ਦੇ ਮਗਰ ਫਿਰਦਾ, ਇਹੋ ਜਿਹੇ ਸਤ ਪੁਰਸ਼ਾਂ ਨੂੰ ਦਰਸ਼ਨ ਦੇਣ ਗੁਰੂ ਨਾਨਕ ਮਹਾਰਾਜ ਆਪ ਗਏ ਹੈ।
ਨੌ ਖੜ ਪ੍ਰਥਵੀ ਦਾ ਚੱਕਰ ਲਾਇਆ, ਨਾ ਕਿਸੇ ਘੋੜੇ ਤੇ ਚੜੇ, ਨਾ ਕੋਈ ਟ੍ਰੈਫਿਕ ਦੀ ਸਵਾਰੀ ਕੀਤੀ। ਸੀਹ ਕਲੰਦਰ ਗੁਰੂ ਨਾਨਕ ਮਹਾਰਾਜ ਜਿੱਥੇ ਜਿੱਥੇ ਦਿਲ ਦੇ ਪ੍ਰੇਮੀ ਆਸ਼ਕ ਪਰਵਾਨੇ ਯਾਦ ਕਰਦੇ ਸਾਡੇ ਸਾਹਿਬ ਗੁਰੂ ਨਾਨਕ ਮਹਾਰਾਜ, ਉੱਥੇ ਉੱਥੇ ਜਾ ਕੇ ਉਹਨਾਂ ਨੂੰ ਦਰਸ਼ਨ ਦੇ ਕੇ ਨਵਾਜਦੇ ਰਹੇ ਹੈ। ਸੋ ਪਿਆਰੇ ਖਾਲਸਾ ਜੀ, ਪਤਾ ਨੀ ਮੌਜ ਸਤਿਗੁਰਾਂ ਦੀ ਹੈ। ਉਹ ਕਹਿੰਦੀ ਹੈ, ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਬੀਬੀ ਆਹ ਜਨਮ ਤਾਂ ਕੀ ਕਹਾਂ, ਅਗਲੇ ਜਨਮਾਂ ਚ ਵੀ ਕਾਟਾ ਮਾਰਤਾ, ਆਹ ਜਨਮ ਤਾਂ ਕੀ, ਅਗਲੇ ਸੱਤਾਂ ਜਨਮਾਂ ਤੱਕ ਤੇਰੇ ਘਰੇ ਕੋਈ ਔਲਾਦ ਨਾ ਪੁੱਤ ਨਾ ਧੀ ਕੋਈ ਨਹੀਂ ਹੋ ਸਕਦਾ ਗਿਆ। ਹੁਣ ਰੋਂਦੀ ਗਈ ਹੈ ਤੇ ਰੋਂਦੀ ਵਾਪਸ ਆ ਰਹੀ ਹੈ, ਫਿਰ ਆਪਣੀ ਕਿਸਮਤ ਨੂੰ ਕੋਸਦੀ ਹੈ, ਫਿਰ ਤਾਨੇ ਮਾਣਦੀ ਹੈ, ਫਿਰ ਰੱਬ ਨੂੰ ਕਹਿੰਦੀ ਹੈ ਕਈਆਂ ਦੇ ਕਿੰਨੇ ਹੈ, ਕਈਆਂ ਨੂੰ ਕਿੰਨੀ ਬਖਸ਼ਿਸ਼ ਕਰ ਰਿਹਾ ਹੈ, ਮੇਰੇ ਵਾਸਤੇ ਇੱਕ ਵੀ ਨਹੀਂ ਹੈ। ਹੁਣ ਤਾਨੇ ਮਾਰਦੀ ਆਉਂਦੀ ਹੈ, ਕਿਹੋ ਜਿਹੀ ਲਿਖੀ ਤੱਤੜੀ ਨਿਮਾਣੀ ਦੀ ਤਕਦੀਰ ਮਾਲਕਾ, ਕਿਹੋ ਜਿਹੀ ਲਿਖੀ ਤੱਤੜੀ ਨਿਮਾਣੀ ਦੀ ਤਕਦੀਰ ਮਾਲਕਾ, ਆਪਣੇ ਆਪਣੇ ਨੂੰ ਕੋਸਦੀ ਜਿਵੇਂ ਦਰਬਾਰ ਚੋਂ ਬਾਹਰ ਆਉਂਦੀ ਹੈ। ਮੇਰੇ ਸਾਥੀ ਬਿਆਨ ਇਉਂ ਕਰਦੇ।

ਮਨ ਹਾਜ਼ਰੀ ਭਰਨੀ ਉਹ ਸਰਵਣ ਕਰਾਵਾਂਗੇ। ਇਤਿਹਾਸ ਗੁਰੂ ਸਾਹਿਬ ਦੇ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਦੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਖੰਮ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਉਹਨਾਂ ਦਾ ਕੀਰਤਨ ਜਥਾ ਪਹੁੰਚ ਚੁੱਕਿਆ। ਆਪ ਗੁਰੂ ਸੰਗਤਾਂ ਨੂੰ ਲਾਹੀ ਬਾਈ ਦੇ ਕੀਰਤਨ ਦਾ ਨਿਹਾਲ ਕਰਨਗੇ। ਆਓ ਉਹਨਾਂ ਪਾਸੋਂ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸ ਮਹਲਾ ਪਹਿਲਾ ਸੋਹਣ ਵੱਡਾ ਅੱਖ ਹੈ ਸਭ ਕੋਏ ਕੇਵਟ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤਰਕੇ ਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਤ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹਿ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਜੇ ਵਡਿਆਪ ਤੇ ਵਡਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇਂ ਬਾਸ਼ਨਾਤ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮਹਿ ਉਦਮ ਜਾਇਆ ਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਰ ਸਕਿਆ ਕੇ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਾਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡਿਆ ਵਿਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਇਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੋ ਓੰਕਾਰ ਸਤ ਗੁਰਪ੍ਰਸਾਦ ਸੋ ਪੁਰਖ ਨਿਰੰਜਨ